0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: Mixing in the house. Holding

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

इजाजत है। This is the Rishi Rich beat. इजाजत है।

0: This station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਮਾਫ਼ੀ ਚਾਹੁੰਦੇ ਹਾਂ ਇਹ ਗਾਣੇ ਦਾ ਤੁਹਾਡਾ ਵਿੱਚੇ ਸਵਾਦ ਖਰਾਬ ਕੀਤਾ ਹੈ। ਤੁਸੀਂ ਯੂਟਿਊਬ 'ਤੇ ਜਾ ਕੇ ਸੁਣ ਸਕਦੇ ਹੋ। ਗਾਣੇ ਦਾ ਨਾਮ ਹੈ ਪੋਸ਼ਾਕ, ਮਨਪ੍ਰੀਤ ਅਤੇ ਜਸਲੀਨ ਦੀ ਆਵਾਜ਼ ਦੇ ਵਿੱਚ ਗਾਇਆ, ਹਰਮਨਜੀਤ ਦੀ ਕਲਮ ਤੋਂ ਲਿਖਿਆ, ਬੀਟ ਮਿਨਿਸਟਰ ਦਾ ਇਹਦੇ ਵਿੱਚ ਮਿਊਜ਼ਿਕ ਅਤੇ 40 ਦਿਨ ਫਿਲਮ ਦੇ ਵਿੱਚੋਂ ਇਹ ਗਾਣਾ ਜਿਹੜੀ ਕਿ ਕੱਲ੍ਹ ਦੇ ਦਿਨ ਰਿਲੀਜ਼ ਹੋਣੀ ਹੈ ਅਤੇ ਜਾ ਕੇ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਵੇਖ ਸਕਦੇ ਹੋ। ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ।
0: ਮੈਂ ਬਹੁਤ ਵਧੀਆ। ਜਦੋਂ ਮੈਂ ਭਾਰਦਵਾਜ ਠੀਕ ਹੈ, ਆਪਾਂ ਪਹਿਲਾਂ ਨਾ ਕਈ ਵਾਰੀ ਭਾਰਦਵਾਜ ਹੀ ਕਹਿ ਦਿੰਦਾ, ਹੁਣ ਮੈਂ ਬਹੁਤ ਕਹਿੰਦਾ
1: ਵੈਸੇ ਭਾਰਦਵਾਜ ਹੀ ਹੁੰਦਾ। ਹਾਂ ਮਤਲਬ ਜੇ ਆਪਾਂ
0: ਭਾਈ ਆ,
1: ਹਾਂ ਭੱਬਈ ਆ, ਭਾਰਦਵਾਜ ਹੀ
0: ਆਪਣੇ ਜ਼ਿਆਦਾ ਭਾਰਦਵਾਜ ਹੀ ਕਹਿ ਦਿੰਦੇ।
1: ਹਾਂ ਮੈਂ ਤਾਂ, ਮੈਨੂੰ ਤਾਂ ਸ਼ਾਇਦ ਹੁੰਦਾ ਨਾ ਮੁੰਡਿਆਂ ਦੇ ਅੰਦਰ ਕਿ ਜਾਂ ਤਾਂ ਕੱਚਾ ਨਾਮ ਹੋਵੇ ਨਹੀਂ ਤਾਂ ਸਰਨੇਮ ਤੋਂ ਹੀ ਬੁਲਾਣਾ, ਤੇ ਮੈਨੂੰ ਤਾਂ ਸਾਰੇ ਯਾਰ ਮੈਂ ਤਾਂ ਭਾਰਦਵਾਜ ਕਿੱਦਾਂ ਠੀਕ ਆ, ਸਭ ਸਹੀ ਆ,
0: ਉਹ ਵਧੀਆ ਹੁੰਦੀ ਆ ਚੀਜ਼,
1: ਉਹ ਬੈਟਰ ਆ। ਪਰ ਸਾਡੇ ਨਾਲ ਇੱਕ ਹੋਇਆ, ਮੇਰੇ ਮਿੱਤਰ ਦਾ ਬਰਥਡੇ ਵੀ, ਹੈਪੀ ਬਰਥਡੇ ਪੁਲਕਿਤ, ਉਹ ਸੂਰੀ ਆ, ਪੁਲਕਿਤ ਨਾਮ ਹੈ, ਤੁਸੀਂ ਮਿਲਿਓ ਮੇਰੇ ਵਿਆਹ ਦੇ ਲਾਗੇ, ਉਹ ਬੀਜੇਪੀ ਕਾਰਿਆਕਰਤਾ ਸੀਗਾ ਜਿਹੜਾ, ਇੱਕ
0: ਭੁੱਲਿਆ ਹੋ ਗਿਆ।
1: ਉਹਦੇ ਵਾਲੀ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ, ਉਹਦੇ ਫਾਦਰ ਸਾਹਿਬ ਦਾ ਤੇ ਉਹਦਾ ਨੰਬਰ ਚ ਇੱਕੋ ਡਿਜਿਟ ਦਾ ਫਰਕ, ਫੋਨ ਲਾਤਾ, ਹੋਏ ਸੂਰੀ ਕਿੱਥੇ ਆ, ਅੰਕਲ ਕਹਿੰਦਾ ਕੌਣ ਬਦਤਮੀਜ਼ ਬੋਲ ਰਿਹਾ, ਓ ਸੋਰੀ ਅੰਕਲ ਸੋਰੀ। ਤੇ ਇਹ ਚੀਜ਼ ਹਰ ਵਾਰੀ ਕਰਨੀ ਵੀ ਨਹੀਂ ਚਾਹੀਦੀ, ਮੈਂ ਹੀ ਕਹਿਣਾ ਚਾਹਾਂਗਾ ਲੋਕਾਂ ਨੂੰ, ਪਹਿਲੇ ਬੰਦੇ ਨੂੰ ਨਾਮ ਨਾਲ ਵੀ ਬੁਲਾ ਲਿਆ ਕਰੋ ਕਦੇ ਕਦੇ।
0: ਹਾਂ ਪਹਿਲੇ ਪਤਾ ਲੱਗ ਜਾਵੇ ਕੌਣ ਹੈ,
1: ਸੂਰੀ ਕਿੱਥੇ ਮਰਿਆ ਹੋਇਆ, ਹੋਏ ਕੌਣ ਬਦਤਮੀਜ਼ ਬੋਲ ਰਿਹਾ,
0: ਉਹਨਾਂ ਨੇ ਇੱਕੋ ਨੰਬਰ ਕਿਉਂ ਰੱਖਿਆ।
1: ਹਾਂ ਰਲਦੇ ਮਿਲਦੇ ਉਹ ਅਕਾਊਂਟੈਂਟ ਨੇ ਨਾ ਇਸ ਤਰ੍ਹਾਂ, ਤਦ ਚਾਹ ਵੀ ਬੜਾ ਹੁੰਦਾ ਆ ਫੋਨ ਨੰਬਰ
0: ਹੌਲੀ ਹੌਲੀ ਸਾਰਾ ਕੋਈ ਦੱਸ ਲੈ।
1: ਸੋਰੀ ਸੋਰੀ, ਤੁਸੀਂ ਗੱਲਾਂ ਕਢਾ ਲੈਂਦੇ ਹੋ,
0: ਤੁਹਾਨੂੰ ਮੈਂ ਕਿਤੇ ਕਢਾ ਲੈਣਾ,
1: ਤੁਸੀਂ ਐਡਵਰਟਾਈਜ਼ਿੰਗ ਚ ਹੋਣਾ ਚਾਹੀਦਾ,
0: ਤੁਸੀਂ ਕਰੀ ਜਾਂਦੇ ਹੋ। ਸੋ ਪ੍ਰੋਗਰਾਮ ਹਾਂਜੀ ਮੈਲਬਨ ਤੇ ਹੁਣ ਸਮਾਂ ਆ ਗਿਆ ਜੀ ਜਦੋਂ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਤੁਸੀਂ ਵੀ ਸਾਂਝ ਪਾਉਣੀ ਤੇ ਤੁਸੀਂ ਵੀ ਆਪਣੇ ਵਿਚਾਰ ਦੱਸਣੇ। ਇਹ ਉਹ ਸੈਗਮੈਂਟ ਹੁੰਦਾ ਜਿਹਦੇ ਵਿੱਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਤੇ ਅੱਜ ਦੀਆਂ ਰਲ ਮਿਲ ਕੇ ਗੱਲਾਂ ਬਾਤਾਂ ਐਡਵਰਟਾਈਜ਼ਮੈਂਟ ਦੇ ਆਲੇ ਦੁਆਲੇ ਹੋਣਗੀਆਂ, ਮਸ਼ਹੂਰੀਆਂ ਦੇ ਆਲੇ ਦੁਆਲੇ ਹੋਣਗੀਆਂ। ਉਹ ਜਿਸ ਤੋਂ ਬਗੈਰ ਅੱਜ ਦੇ ਸਮੇਂ 'ਚ ਆਪਾਂ ਕੋਈ ਕਾਰੋਬਾਰ ਸੋਚ ਹੀ ਨਹੀਂ ਪਾ ਰਹੇ। ਕੀ ਫਰਕ ਕੀ ਪਹਿਲਾਂ ਦੇ ਨਾਲ ਪਿਆ? ਖੈਰ ਪਹਿਲਾਂ ਇੱਕ ਵਾਰੀ ਦੱਸ ਦਈਏ ਕਿ ਆਪਾਂ ਬਹੁਤ ਵਾਰੀ ਐਡਵਰਟਾਈਜ਼ਮੈਂਟ ਦੇ ਉੱਤੇ ਬੜੀ ਵਾਰ ਗੱਲ ਕੀਤੀ ਹੈ, ਪਰ ਅੱਜ ਦੇ ਦਿਨ ਇੱਕ ਅਲੱਗ ਐਂਗਲ ਤੋਂ ਆਪਾਂ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਆਖਿਰਕਾਰ ਕੀ ਕਿੱਦਾਂ ਇਹ ਪ੍ਰੋਪੋਗੰਡਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਫੈਲਾਇਆ ਜਾਂਦਾ, ਕਿਹੜੀਆਂ ਚੀਜ਼ਾਂ ਜਾਇਜ਼, ਕਿਹੜੀਆਂ ਨਜਾਇਜ਼। ਆਖਿਰ ਹੋਇਆ ਕੀ ਕਿ ਇੱਕ ਸਮਾਂ ਹੀ ਜਦੋਂ ਆਪਾਂ ਵੈਸੇ ਵੀ ਕੰਮ ਕਾਰ ਚਲਾ ਲੈਂਦੇ ਹਾਂ, ਪਰ ਅੱਜ ਕੱਲ੍ਹ ਭਾਵੇਂ ਕੋਈ ਛੋਟੇ ਤੋਂ ਛੋਟਾ ਕਾਰੋਬਾਰੀ ਆ, ਭਾਵੇਂ ਇੰਡੀਆ 'ਚ ਆ, ਭਾਵੇਂ ਆਸਟ੍ਰੇਲੀਆ 'ਚ ਆ, ਭਾਵੇਂ ਕਿਤੇ ਵੀ ਦੁਨੀਆ 'ਚ, ਮਤਲਬ ਹੁਣ ਉਹ ਚੀਜ਼ ਸਾਨੂੰ ਇਹ ਹੋ ਗਿਆ ਵੀ ਨਹੀਂ ਆ ਜ਼ਰੂਰੀ ਹੋ ਗਿਆ।
1: ਇਹ ਗੱਲ ਤਾਂ ਸਹੀ,
0: ਉਹ ਵੀ ਇੱਦਾਂ ਦਾ ਵੀ ਪਹਿਲਾਂ ਆਉਂਦੇ ਹੁੰਦੇ ਸੀ ਨਾ ਵੀ ਜਿਹੜਾ ਇੱਕ ਬੰਦੇ ਦੇ ਪ੍ਰੋਡਕਟ 'ਚ ਦਮ ਆ ਨਾ ਉਹਨੇ ਚੱਲ ਹੀ ਜਾਣਾ।
1: ਹੁਣ ਉਹ ਗੱਲ ਨਹੀਂ ਰਹੀ,
0: ਹੁਣ ਉਹ ਗੱਲ ਨਹੀਂ ਆ, ਹੁਣ ਤੋਂ ਹੀ ਮਤਲਬ ਭਾਵੇਂ ਨਕੰਮਾਂ ਵੀ ਆ ਐਡ ਠੋਕ ਕੇ ਹੋਈ ਆ ਤੇ ਲੋਕੀ ਲਾਈਨਾਂ ਲਾ ਦਿੰਦੇ ਨੇ ਉੱਥੇ। ਤੇ ਦੂਸਰੀ ਇੱਕ ਚੀਜ਼ ਇਹ ਵੀ ਆ ਹੋਰ ਮੈਂ ਵੇਖਣਾ ਕ੍ਰਿਸ਼ਨਾ ਜੀ, ਜਿਹੜੀ ਤਰਾਸਦੀ ਇਹ ਵੀ ਆ ਵੀ ਜਿਹੜੇ ਐਡਾਂ ਕਰਨ ਵਾਲੇ ਆ ਉਹਨਾਂ ਨੂੰ ਵੀ ਆਪਣੀ ਐਡ ਕਰਨੀ ਪੈਂਦੀ ਆ ਇੱਥੋਂ ਤੱਕ ਪਹੁੰਚ ਜਾਣ।
1: ਇਹ ਗੱਲ ਵੀ ਆ, ਬਿਲਕੁਲ ਸਹੀ ਗੱਲ ਕਿ ਜਿਹੜਾ ਆਪਣੇ ਆਪ 'ਤੇ ਵੀ ਇੱਕ ਏਜੰਸੀ ਲੈਵਲ 'ਤੇ ਕੋਈ ਅਦਾਰਾ ਉਹਨੂੰ ਵੀ ਦੱਸਣਾ ਪੈਂਦਾ। ਇਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਕਿਉਂਕਿ ਥੈਂਕਸ ਟੂ ਆਂਟਰਪ੍ਰਨੋਰਸ਼ਿਪ ਇੰਨੇ ਲੋਕ ਹੁਣ ਸਮਾਲ ਬਿਜ਼ਨਸ ਖੋਲ੍ਹ ਕੇ ਬੈਠ ਗਏ ਜਾਂ ਸ਼ੁਰੂ ਕਰ ਲਿੱਤਾ ਕੰਮ ਕਰਨਾ, ਵਿਚ ਇਜ਼ ਗ੍ਰੇਟ, ਕਿ ਹੁਣ ਕੰਪਟੀਸ਼ਨ ਬਹੁਤ ਵੱਧ ਗਿਆ ਅਤੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੱਸਣਾ ਪਏਗਾ ਹੀ। ਆਪਾਂ ਛੋਟੀ ਐਗਜ਼ਾਮਪਲ ਆਪਣੇ ਲਾਗੇ ਹੀ ਲੈ ਲੈਂਦੇ ਹਾਂ ਕਿ ਆਹ ਸਾਡੇ ਲਾਗੇ ਜਿਹੜਾ ਸ਼ੋਪਿੰਗ ਸੈਂਟਰ ਆ ਉੱਥੇ ਕਿ 4 ਜਾਂ 5 ਥਾਵਾਂ ਨੇ ਜਿੱਥੇ ਕੌਫੀ ਮਿਲਦੀ ਆ, 2 ਲੈਗੇਸੀ ਨੇ ਗਲੋਰੀਆ ਜੀਨਸ ਤੇ ਜੌਲੀ ਮਿਲਰ ਵੀ, ਹਨਾ। ਪਰ ਸਭ ਤੋਂ ਜ਼ਿਆਦਾ ਲਾਈਨ ਕਿੱਥੇ ਲੱਗੀ ਹੁੰਦੀ ਆ? ਜਿਨ੍ਹਾਂ ਦੇ ਉਹ
0: ਜਿਨ੍ਹਾਂ ਨੇ ਐਡ ਪੂਰੀ ਚਲਾਈ,
1: ਹਾਂ, ਜਿਨ੍ਹਾਂ ਦੀ ਰੀਲ ਮਿਲੀਅਨਸ ਦੇ ਅੰਦਰ ਗਈ ਸੀ,
0: ਪੂਰੀਆਂ ਚਲਾਈਆਂ,
1: ਇੱਕ ਰੀਲ ਮਿਲੀਅਨ ਦੇ ਅੰਦਰ ਗਈ ਹੈ, ਤਾਂ ਪੂਰੀ ਲਾਈਨ ਬਾਹਰ, ਮਤਲਬ ਲੋਕੀ ਬਾਹਰ ਫੁੱਟਪਾਥ ਤੇ ਖੜੇ ਹੋ ਕੇ ਵੇਟ ਕਰ ਰਹੇ ਆ, ਉਹੀ ਲਾਟੇ ਆ, ਉਹੀ ਕੈਪੇਚੀਨੋ ਆ, ਪਰ ਕਿਉਂਕਿ 3.25 ਮਿਲੀਅਨ ਵਿਊ ਤੇ ਉਹਨਾਂ ਦੀ ਰੀਲ ਚਲੇ ਗਈ ਤੇ ਉਹ ਅੱਜ ਵੀ ਇੰਨੇ ਮਸ਼ਹੂਰ ਨੇ।
0: ਹਾਲਾਂਕਿ ਵੇਖਿਆ ਜਾਵੇ ਤੇ ਪ੍ਰੋਡਕਟ ਵਾਈਜ਼ ਉਹ ਐਡੀ ਨਹੀਂ ਆ ਗੱਲ ਵੀ ਉਹ ਬਹੁਤ ਕੋਈ ਵਧੀਆ,
1: ਕੋਈ ਇੰਨਾ ਮੇਜਰ ਨਹੀਂ।
0: ਹਾਂ ਆਪਾਂ ਇੰਟੀਰੀਅਰ ਵਾਈਜ਼ ਥੋੜਾ ਜਿਹਾ ਕਹਿ ਸਕਦੇ ਹਾਂ ਵੀ ਹਾਂ ਇੱਕ ਬੜਾ ਮਤਲਬ ਛੋਟਾ ਜਿਹਾ ਨੀਟ ਕਲੀਨ ਜਿਹਾ ਸੈਟਅਪ, ਇੱਕ ਮਤਲਬ ਕੋਈ ਵੀ ਹੋ ਸਕਦਾ ABCD, ਤੇ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਉਹ ਬਹੁਤ ਵਧੀਆ ਪ੍ਰੋਡਕਟ ਆ, ਬੜੀ ਗੱਲ ਆ,
1: ਆਊਟ ਆਫ ਦਾ ਵੇ ਆ, ਨਾਲੇ ਕਾਫੀ
0: ਪਰ ਲੋਕੀ ਕਹੀ ਜਾਂਦੇ ਬਹੁਤ ਵਧੀਆ ਬਹੁਤ।
1: ਹਾਂ ਕਾਫੀ ਦੇ ਅੰਦਰ ਹੁੰਦਾ ਵੀ ਇਹੀ ਹੈ ਕਿ ਬਹੁਤੀ ਜੇ ਖਰਾਬ ਆਪਾਂ ਨਾ ਕਹੀਏ ਤਾਂ ਕਾਫੀ ਯੂਜੁਅਲੀ 19 ਹੀ ਰਹਿੰਦੀ, ਖਾਸ ਕਰ ਇੱਥੇ ਤਾਂ, ਹਨਾ। ਕਿ
0: ਪਰ ਮੈਂ ਵੀ, ਮੈਂ ਜਿੱਦਾਂ ਮੈਂ ਕਾਫੀ ਚੱਲੇ ਜਾਂਦਾ ਮੈਂ ਇਹ ਚੀਜ਼ਾਂ ਵੇਖਣ ਚੱਖਣਾ ਨਾ ਕੋਈ ਇਸ ਕੰਮ 'ਚ ਰਿਹਾ ਵੀ ਆ, ਤੇ ਉੱਤੋਂ ਮਤਲਬ ਵਾਕਿੰਗ ਡਿਸਟੈਂਸ ਦੇ ਉੱਤੇ ਹੀ, ਜਿਹੜੇ ਬਿਜ਼ਨਸ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਉਹਦੇ ਵਾਕਿੰਗ ਡਿਸਟੈਂਸ ਦੇ ਉੱਤੇ ਹੀ ਇੱਕ ਹੋਰ ਕੈਫੇ ਆ, ਉਹਦੀ ਕੌਫੀ ਮਤਲਬ ਉਹਦੇ ਤੋਂ ਬੈਟਰ ਕੀ, ਮਤਲਬ ਮੈਂ ਕਹੂੰਗਾ ਵੀ ਉਸ ਇਲਾਕੇ 'ਚ ਸਭ ਤੋਂ ਬੈਟਰ ਹੋ
1: ਗਿਆ, ਤੁਸੀਂ ਮੈਨੂੰ ਪਿਲਾਈ ਹੋਈ ਹੈ ਨਾ,
0: ਹੈਗੀ ਆ
1: ਵਾਕਈ ਫਰਕ ਸੀ,
0: ਤੇ ਪਰ ਉਹਦਾ ਕਿਤੇ ਕੋਈ ਐਡ ਨਹੀਂ ਆ ਖਾਸ, ਹਾਂ ਤੇ ਉਨੀ ਭੀੜ ਨਹੀਂ ਆ,
1: ਇਹ ਵੀ ਨਹੀਂ ਕਿ ਉਹ ਵਿਹਲਾ ਬੈਠਾ, ਉਹਦੇ ਵੀ ਮਤਲਬ ਹਾਂ ਟੇਬਲ ਉਹਦੇ ਵੀ ਲੱਗੇ ਹੁੰਦੇ, ਪਰ ਉਹ ਵਾਲੇ ਹਜੂਮ ਆਇਆ ਪਿਆ ਕਿ ਬਈ
0: ਅੱਛਾ ਇੱਕ ਫਰਕ ਹੈਗਾ
1: ਕਾਫੀ ਕੀ,
0: ਉੱਥੇ ਬੜੀ ਸ਼ਾਂਤ ਜੀ ਕਰਾਊਡ ਹੁੰਦੀ ਆ ਜਿਹੜੇ ਚੁੱਪ ਕਰਕੇ ਆਪਣਾ ਲੈਪਟਾਪ ਜਿਹਾ ਲੈ ਕੇ ਬੈਠੇ ਆ, ਹਨਾ ਅਖਬਾਰ,
1: ਏਜ ਗਰੁੱਪ ਦਾ ਵੀ ਡਿਫਰੈਂਸ ਹਲਕਾ ਜਿਹਾ,
0: ਉਹ ਵੀ ਹੋ ਸਕਦਾ, ਪਰ ਉਧਰ ਪਰਲੇ ਪਾਸੇ ਘੜੁੱਚ ਘੜੁੱਚ ਮਤਲਬ ਕਾਂ ਕਾਂ ਚੀ ਚੀ, ਉੱਥੇ ਮਤਲਬ ਹੋਰ ਤਰ੍ਹਾਂ ਦੀ ਚੀਜ਼ ਹੈ, ਮੈਨੂੰ ਲੱਗਦਾ ਇੱਕ ਨਾ ਹੋਰ ਵੀ ਇਸ ਪੱਖੋਂ ਚਲੋ ਇੱਕ ਅਲੱਗ ਇਹ ਵੀ ਹੋ ਗਿਆ ਵਾ ਕਿ ਲੋਕ ਬਹੁਤੀ ਵਾਰੀ ਖਾਣ ਪੀਣ ਘੁੰਮਣ ਫਿਰਨ ਘੱਟ ਤੇ ਰੀਲ ਪਾਉਣ ਜ਼ਿਆਦਾ ਜਾਂਦੇ ਹਨ,
1: ਹਾਂ ਉਹ ਤੇ ਹੈ, ਐਡਵਰਟਾਈਜ਼ਿੰਗ ਨੇ ਹੁਣ ਜਿਹੜੀ ਦਿਸ਼ਾ ਲਿੱਤੀ ਆਹੀ ਵਾਲੀ ਲਿੱਤੀ ਹੈ ਨਾ, ਕਿਉਂਕਿ ਹੁਣ ਟੀਵੀ ਤੋਂ ਹਟ ਗਈ ਆ, ਹੁਣ ਇਹ ਕੈਲੀਫੋਰਨੀਆ ਸਕੂਲ ਆਫ ਕੈਲੀਫੋਰਨੀਆ ਦੀ ਹੈਗੀ ਇਹ ਰਿਪੋਰਟ ਰਿਸਰਚ ਕਿ 10,000 ਤੋਂ ਉੱਪਰ ਅਸੀਂ ਐਡਸ ਦੇਖਦੇ ਹਾਂ ਹਰ ਰੋਜ਼ ਔਨ ਐਨ ਐਵਰੇਜ, ਸਾਨੂੰ ਪਤਾ ਨਹੀਂ ਲੱਗਦਾ
0: 10,000 ਤੋਂ ਉੱਪਰ
1: ਕਿਸੇ ਇਨਫਲੂਐਂਸਰ ਦੇ ਥਰੂ ਟੀਵੀ ਤੇ ਯੂਟਿਊਬ ਚ ਸਪੋਟੀਫਾਈ ਚ ਤੁਹਾਡੇ ਨੈਟਫਲਿਕਸ ਤੇ, ਅੱਜ ਕੱਲ ਆਪਾਂ ਵੀਡੀਓਜ਼ ਵੇਖਦੇ ਹਾਂ ਤਾਂ ਉਹਨਾਂ ਦੇ ਨੀਚੇ ਵੀ ਟਿੱਕਰ ਚੱਲਦਾ, 6-6, 7-7 ਐਡਸ ਉਹਦੇ ਅੰਦਰ ਚੱਲਦੀਆਂ, ਰੀਲ ਦੇ ਅੰਦਰ ਵੀ ਕੋਈ ਨੋਰਮਲ ਮੀਡੀਆ ਹਾਊਸ ਵੀ ਹੋਵੇ ਤਾਂ ਉਹਨੇ ਵੀ ਸਾਈਡ ਤੇ ਵੀ ਛਾਪਿਆ, ਇੱਥੇ ਨੀਚੇ ਵੀ ਛਾਪਿਆ ਕਿ ਔਨ ਐਨ ਐਵਰੇਜ ਜੇ ਤੁਹਾਡਾ ਸਕਰੀਨ ਟਾਈਮ ਟੀਵੀ ਤੇ ਫੋਨ ਰਲਾ ਕੇ 6-7 ਘੰਟੇ ਤੱਕ ਚਲਾ ਜਾਂਦਾ, ਜੋ ਕਿ ਟੀਵੀ ਫੋਨ ਰਲ ਕੇ ਹੋ ਜਾਂਦਾ ਆਰਾਮ ਨਾਲ, ਤੁਸੀਂ 8-10,000 ਐਡ ਔਨ ਐਨ ਐਵਰੇਜ ਵੇਖ
0: ਲੈਂਦੇ,
1: ਤੁਸੀਂ ਸਮਝੋ ਜੇ ਐਵਰੇਜ 10,000 ਤੇ ਹੋਏਗਾ ਕਿ ਅਸੀਂ ਤਾਂ 2,500-3,000 ਵੇਖ ਹੀ ਲੈਂਦੇ ਹੋਵਾਂਗੇ, ਜੇ ਸਮਝੋ ਤੁਸੀਂ ਕਹਿੰਦੇ ਮੈਂ ਬਹੁਤਾ ਯੂਜ਼ ਨਹੀਂ ਕਰਦਾ, ਪਰ ਕਿਸੇ ਨਾ ਕਿਸੇ ਤਰੀਕੇ ਸਾਨੂੰ ਕੋਈ ਕਲਚਰ, ਕਿਸੇ ਨਾ ਕਿਸੇ ਤਰੀਕੇ ਦਾ ਕੋਈ ਪ੍ਰੋਡਕਟ, ਕਿਸੇ ਨਾ ਕਿਸੇ ਦੀ ਕੋਈ ਸਰਵਿਸ, ਉਹ ਸਾਨੂੰ ਸਬਕੋਨਸ਼ੀਅਸਲੀ ਮਿਲਦੀ ਰਹਿੰਦੀ ਆ ਉਹਦੀ ਐਡ ਕਿ ਹਾਂ ਬਈ ਆਹ ਟਰਾਈ ਕਰਨਾ ਚਾਹੀਦਾ, ਦਿਸ ਇਜ਼ ਗੁੱਡ, ਦਿਸ ਇਜ਼ ਬੈਡ, ਇਹਨਾਂ ਦਾ ਰਿਵਿਊ ਬਹੁਤ ਵਧੀਆ, ਹੈ ਨਾ। ਫਿਲਮਾਂ ਦੇਖ ਲਓ, ਮੈਂ ਹੁਣ ਪਿਛਲੇ ਦਿਨ ਇੱਕ ਫਿਲਮ ਵੇਖਿਆ, ਨਾ ਮੈਨੂੰ ਉਹਦਾ ਟ੍ਰੇਲਰ ਵੇਖਿਆ, ਨਾ ਮੇਰੇ ਪਸੰਦ ਦਾ ਜੋਨਰ ਹੋਰਰ, ਹੋਰਰ ਜੋਨਰ ਮੈਂ ਦੇਖਦਾ ਵੀ ਨਹੀਂ ਕਦੀ, ਮੇਰੇ ਖਿਆਲ ਪਹਿਲੀ ਵਾਰੀ ਮੈਂ ਥੀਏਟਰ 'ਚ ਹੋਰਰ ਮੂਵੀ ਦੇਖੀ ਹੁੰਦੀ ਆ। ਦ ਓਨਲੀ ਰੀਜ਼ਨ ਵਾਜ ਕਿ ਉਹਦਾ ਵਰਡ ਆਫ ਮਾਊਥ ਇੰਨਾ ਜ਼ਿਆਦਾ ਸੀਗਾ, ਉਹਦੇ ਰਿਵਿਊ ਇਸ ਤਰ੍ਹਾਂ ਦੇ ਆਏ ਹੋਏ, ਜਿਹੜੀ ਮਰਜ਼ੀ ਰੀਲ ਵੇਖੋ ਹਰ ਕੋਈ ਗੱਲ ਕਰਦਾ, ਬੰਦਾ ਕਹਿੰਦਾ ਦੇਖ ਕੇ ਇਹ ਕੀ ਸ਼ੈ ਯਾਰ,
0: ਪ੍ਰਮੋਸ਼ਨ ਕਹਿ ਲਓ ਇੰਨੀ ਜ਼ਿਆਦਾ,
1: ਹਾਂ ਕਿ ਇੰਨੀ ਵਧੀਆ, ਅਤੇ ਕਿਉਂਕਿ ਉਹਦੀ ਔਰਗੈਨਿਕ ਪ੍ਰਮੋਸ਼ਨ ਸੀ, ਮੈਨੂੰ ਹੋਰ ਹੋਇਆ ਕਿ ਬਾਈ ਵਾਕਈ ਜੇ ਔਰਗੈਨਿਕਲੀ ਲੋਕ ਕਹਿ ਰਹੇ ਵੇਖ ਕੇ ਆਉਂਦੇ ਕਿ ਕਿਆ ਚੀਜ਼ ਹੈ ਨਾ। ਸੋ ਐਡਵਰਟਾਈਜ਼ਿੰਗ ਹਰ ਤਰੀਕੇ ਤੋਂ ਸਟੋਰੀ, ਕਿਉਂਕਿ ਜਦ ਦਾ ਉਹ ਸਟੋਰੀ ਟੈਲਿੰਗ 'ਚ ਆ ਗਿਆ 1960s ਦੇ ਅੰਦਰ, ਸਟੋਰੀ ਟੈਲਿੰਗ ਦਾ ਇਸਨੇ ਰੂਪ ਲਿੱਤਾ, ਨਹੀਂ ਤਾਂ ਪਹਿਲੇ ਹੀ ਹੁੰਦਾ ਸੀਗਾ ਕਿ ਹੈ ਨਾ ਸਮਝੋ ਆਹ ਸਟੀਲ ਦੀ ਬੋਤਲ ਸਾਡੇ ਸਾਹਮਣੇ ਪਈ ਹੈ ਤਾਂ ਨਾ ਸਟੀਲ ਬੋਟਲ ਇਸ ਗ੍ਰੇਡ ਦੇ ਸਟੀਲ ਦੀ ਬਣੀ ਹੈ, ਇੰਨੇ ਲੀਟਰ ਇਹਦੇ ਅੰਦਰ ਕਪੈਸਿਟੀ, ਇਹ ਗੱਲ ਖਤਮ, ਆਓ ਲੈ ਜਾਓ, ਹੈ ਨਾ। ਫਿਰ ਆ ਗਈ ਸਟੋਰੀ ਟੈਲਿੰਗ, ਤੇ 1984 ਚ ਐਪਲ ਨੇ 1984 ਨਾਮ ਦੀ ਐਡ ਕੱਢੀ ਸੁਪਰਬੋਲ ਚ,
0: ਓਕੇ,
1: ਤੇ ਉਹ ਐਪਲ ਦਾ ਨਵਾਂ ਕੰਪਿਊਟਰ ਆਇਆ ਸੀਗਾ ਮੈਕਿੰਟੋਸ਼, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਸਕਰੀਨ ਇੰਨੀ ਵੱਡੀ ਜੀ, ਇੰਨੀ ਰੈਮ, ਔਰ ਕੁਛ ਨਥਿੰਗ। ਜਾਰਜ ਔਰਵੈਲ ਦੀ ਇੱਕ ਸੀਗੀ ਨੋਵਲ 1984 ਨਾਮ ਦੀ, ਉਹਦੇ ਅੰਦਰ ਹੁੰਦਾ ਸਮਾਜ ਦੇ ਖਿਲਾਫ ਬੰਦਾ ਖੜਾ ਪਿਆ, ਸਮਥਿੰਗ ਲਾਈਕ ਦੈਟ, ਹੈ ਨਾ। ਉਹਦਾ ਦੀ ਸਟੋਰੀ ਲਾਈਨ ਦਿਖਾਈ, ਕੋਈ ਉਹਦੇ ਅੰਦਰ ਕੰਪਿਊਟਰ ਦੀ ਗੱਲ ਨਹੀਂ, ਕੁਛ ਨਹੀਂ। ਤੇ ਐਪਲ ਨੇ ਇੱਕ ਸਟੋਰੀ ਟੈਲਿੰਗ ਦੇ ਥਰੂ ਲੋਕਾਂ ਨੂੰ ਕਿਹਾ ਕਿ ਬਈ ਜੇ ਤੁਸੀਂ ਕੰਪਿਊਟਰ ਇਹ ਵੇਲਾ ਖਰੀਦੋਗੇ ਤਾਂ ਤੁਸੀਂ ਸਮਾਜ ਤੋਂ, ਆਮ ਬੰਦੇ ਤੋਂ ਵੱਖਰੇ ਹੋ, ਤੁਸੀਂ ਇੱਕ ਰੈਵੋਲਿਊਸ਼ਨਰ ਨੂੰ ਲੈ ਕੇ ਆ ਰਹੇ ਹੋ, ਲੋਕਾਂ ਨੂੰ ਆਪਣੇ ਵੱਲ ਕਰ ਲਿੱਤਾ, ਹੈ ਨਾ, ਸਾਈਕੋਲੋਜੀ ਇਸ ਤਰ੍ਹਾਂ ਦੀ ਕੀਤੀ। ਐਂਡ ਉਹਨਾਂ ਦੇ ਸਿਰ 'ਤੇ ਸਹਿਰਾ ਸਜਾਇਆ ਜਾਂਦਾ ਕਿ ਉਹਨਾਂ ਦੀ ਇਹ ਮਾਰਕੀਟਿੰਗ ਟੈਕਟਿਕਸ ਨੂੰ ਵੇਖ ਕੇ ਹੋਰ ਬਹੁਤ ਲੋਕਾਂ ਨੇ ਸਟੋਰੀ ਟੈਲਿੰਗ ਵੱਲ, ਜਾਂ ਫਿਰ ਕਹਿ ਲਓ ਜਿਹਨੂੰ ਆਪਾਂ ਸਰੋਗੇਟ ਐਡਵਰਟਾਈਜ਼ਿੰਗ ਕਹਿ ਦਿੰਦੇ ਕਿ ਸਿੱਧੇ ਸਿੱਧੇ ਪ੍ਰੋਡਕਟ ਬਾਰੇ ਕੋਈ ਗੱਲ ਨਹੀਂ ਕੀਤੀ, ਪ੍ਰੋਡਕਟ ਦੀ ਫੀਲ ਬਾਰੇ ਗੱਲ ਕੀਤੀ ਹੈ, ਤੁਸੀਂ ਕਿੱਦਾਂ ਫੀਲ ਕਰੋਗੇ ਉਹਦੇ ਬਾਰੇ ਗੱਲ ਕੀਤੀ ਹੈ, ਐਂਡ ਜੇ ਤੁਸੀਂ ਉਹਦੇ ਓਨਰ ਹੋ ਤਾਂ ਤੁਸੀਂ ਸਮਾਜ 'ਚ ਕਿਸ ਤਰ੍ਹਾਂ ਦੇ ਹੋ ਉਹਦੇ ਬਾਰੇ ਗੱਲ ਕੀਤੀ ਹੈ। ਸੋ ਇਹ ਉੱਥੋਂ, ਹਾਂ, 1984 ਦੀ ਉਸ ਐਡ ਤੋਂ, ਮਤਲਬ ਇਹ, ਮਤਲਬ ਇਹ ਉਸ ਤਰ੍ਹਾਂ ਕਿ ਵਿਦ ਇਨ ਦਾ ਇੰਟਰਨਲ ਇੰਡਸਟਰੀ ਜਿਹੜੇ ਐਡਵਰਟਾਈਜ਼ਮੈਂਟਸ ਬਣਾਉਣ ਵਾਲੀ ਏਜੰਸੀਜ਼ ਆ ਉਹ ਇਹਨੂੰ ਸਭ ਤੋਂ ਉੱਪਰ ਮੰਨਦੇ ਆ ਕਿ ਉਹ ਲੀਕ ਤੋਂ ਪਰੇ ਹੋ ਗਈ ਕਿ ਸਾਨੂੰ ਸਾਰਿਆਂ ਨੂੰ ਹੁਣ ਦੂਸਰੇ ਪਾਸੇ ਕਰਨਾ ਸ਼ੁਰੂ ਕਰਤਾ। ਆਮ ਬੰਦੇ ਨੂੰ ਸ਼ਾਇਦ ਇੰਨਾ ਧਿਆਨ ਪਿਆ ਨਹੀਂ ਪਿਆ, ਪਰ ਉਹ ਇੱਕ ਚੇਂਜਿੰਗ ਪੁਆਇੰਟ ਸੀਗਾ,
0: ਕੁਛ ਨਵਾਂ। ਸੋ ਇਹ ਚੀਜ਼ਾਂ ਆਪਾਂ ਅਕਸਰ ਹੀ ਇਹਨਾਂ ਦੇ ਉੱਤੇ ਡਿਸਕਸ ਕਰਦੇ ਹਾਂ ਵੀ ਵਿੱਚ ਕੁਛ ਹੋਰ ਹੀ ਯਾਰ ਗੱਲ ਕੋਈ ਹੋਰ ਕੀਤੀ ਗਈ, ਪਰ ਫਿਰ ਵੀ ਆਪਾਂ ਉਹ ਤੋਂ ਇੰਪ੍ਰੈਸ ਹੋ ਚੁੱਕੇ ਹੁੰਦੇ ਹਾਂ, ਆਪਾਂ ਉਹਦੇ ਬਾਏ ਕਰਨ ਨੂੰ ਜਾ ਚੁੱਕੇ ਹੁੰਦੇ ਹਾਂ। ਆਖਿਰ ਜਿੱਦਾਂ ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਤਾਂ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਨਿਕਲ ਜਾਈਏ, ਇੱਕ ਫਿਲਮ ਜਿਹੜੀ ਰੀਸੈਂਟ ਮੈਂ ਵੇਖੀ ਆਪਣੇ ਕਈ ਹੁੰਦੀਆਂ ਚੀਜ਼ਾਂ ਜਿਹੜੀਆਂ ਆਪਾਂ ਰਿਕਮੈਂਡ ਕਰਦੇ ਹਾਂ ਸਾਨੂੰ ਉਹਨਾਂ ਚੀਜ਼ਾਂ ਦੇ ਪੈਸੇ ਮਿਲਦੇ ਆ, ਇਹ ਅਦਾਰਾ ਚੱਲਦਾ ਵਾ, ਆਪਾਂ ਪੇਡ ਪ੍ਰਮੋਸ਼ਨ ਕਰਦੇ ਹਾਂ। ਖੈਰ ਇਸ ਫਿਲਮ ਦੀ ਪੇਡ ਪ੍ਰਮੋਸ਼ਨ ਵੀ ਆਪਾਂ ਕੀਤੀ, ਪਰ ਇੱਕ ਜਦੋਂ ਤੁਸੀਂ ਫਿਲਮ ਵੇਖ ਲੈਂਦੇ ਹੋ ਤਾਂ ਉਸ ਤੋਂ ਬਾਅਦ ਵਾਲੀ ਰੈਕਮੈਂਡੇਸ਼ਨ ਹੁੰਦੀ ਹੈ। ਫਿਲਮ ਚਾਹੇ ਬਹੁਤ ਜ਼ਿਆਦਾ ਤੁਸੀਂ ਤਵੱਜੋ ਨਹੀਂ ਦਿੱਤੀ ਹੋਊਗੀ ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ ਤੁਹਾਡੇ ਤੱਕ ਐਡਵਰਟਾਈਜ਼ਮੈਂਟ ਘੱਟ ਪਹੁੰਚੀ ਹੋਊਗੀ, ਕਿਉਂਕਿ ਅੱਜ ਆਪਾਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹਾਂ। ਅਤੇ ਕਿਉਂਕਿ ਜਦੋਂ ਇੱਕ ਮੇਕਰ ਫਿਲਮ ਬਣਾ ਲੈਂਦਾ ਅਤੇ ਜੇ ਉਹਦੇ ਮਨ ਦੇ ਵਿੱਚ ਇਹ ਹੋਵੇ ਨਾ ਵੀ ਮੈਂ ਬਹੁਤ ਯਾਰ ਮਿਹਨਤ ਕੀਤੀ ਇਹਦੇ ਉੱਤੇ ਅਤੇ ਬਾਕੀ ਹੁਣ ਲੋਕਾਂ ਦੇ ਹੱਥ, ਅਤੇ ਪਰ ਸਾਡੇ ਦਿਮਾਗ ਦੇ ਵਿੱਚ ਸਾਈਕੀ ਉਹ ਚੱਲ ਰਹੀ ਹੁੰਦੀ ਆ ਵੀ ਯਾਰ ਇੰਨੀ ਜ਼ਿਆਦਾ ਨਹੀਂ ਐਡ ਹੋਈ ਇਹਦਾ ਮਤਲਬ ਫਿਲਮ ਨਹੀਂ ਚੰਗੀ ਬਣੀ ਹੋਣੀ, ਜਦਕਿ ਹੈਗਾ ਉਲਟਿਆ। ਜਿਹੜੀ ਫਿਲਮ ਦੀ ਬਹੁਤ ਜ਼ਿਆਦਾ ਐਡ ਹੋ ਰਹੀ ਹੋਵੇ ਕਈ ਵਾਰੀ ਉਹਦੇ 'ਚੋਂ ਕੁਛ ਨਹੀਂ ਨਿਕਲਦਾ, ਉਹਦਾ ਮਤਲਬ ਇਹ ਹੁੰਦਾ ਵਾ ਵੀ ਫਿਲਮ 'ਤੇ ਯਾਰ ਠੀਕ ਠਾਕ ਯਾਰ ਰੌਲਾ ਰੱਪਾ ਪਾ ਕੇ ਪੈਸੇ ਪੂਰੇ ਕਰੀਏ
1: ਜਿੰਨੇ ਕੁ ਪੈਸੇ।
0: ਸੋ ਇਹ ਹਾਂ, ਸੋ ਇਹ ਵੀ ਇਹ ਦੋ ਤਰੀਕੇ ਦੀ ਫਿਲਮ ਮੈਂ ਗੱਲ ਕਰ ਰਿਹਾ, ਮੈਂ ਵਾਪਸ ਆਊਂਗਾ ਉਹਦੀ। ਕਿਆ ਕਮਾਲ ਦੀ ਫਿਲਮ ਬਣਾਈ ਹੈ ਕ੍ਰਿਸ਼ਨਾ ਜੀ ਨੇ। ਹਾਂ ਮਤਲਬ ਤੁਸੀਂ ਕਹਿ ਲਓ ਤੁਸੀਂ ਵੀ ਆਪਾਂ ਜਿਹੜਾ ਇੱਕ ਸਿਨੇਮੇ ਦਾ ਮੈਂ ਕਹੂੰਗਾ ਧਰਮ ਹੁੰਦਾ ਜਾਂ ਫਿਰ ਕਹਿ ਲਓ ਵੀ ਇੱਕ ਕਲਾਕਾਰ ਦਾ, ਇੱਕ ਕ੍ਰੀਏਟਰ ਦਾ, ਇੱਕ ਡਾਇਰੈਕਟਰ ਦਾ ਫਰਜ਼ ਹੁੰਦਾ ਵਾ ਆਪਣੇ ਕਿੱਤੇ ਨੂੰ ਲੈ ਕੇ। ਤੁਹਾਨੂੰ ਵੇਖ ਕੇ ਫਿਲਮ ਤੁਹਾਨੂੰ ਲੱਗੂਗਾ ਕਿ ਵਾਕਈ ਇਹਨਾਂ ਬੰਦਿਆਂ ਨੇ ਆਪਣਾ ਫਰਜ਼ ਨਿਭਾਇਆ। ਸੋ ਕਹਾਣੀ ਉਹੀ ਪਾਰਟੀਸ਼ਨ ਦੀ ਕਹਾਣੀ ਹੈ, ਪਰ ਉਹਨੂੰ ਜਿਹੜੇ ਤਰੀਕੇ ਦੇ ਨਾਲ ਲਵ ਸਟੋਰੀ ਦਾ ਤੜਕਾ ਲਾ ਕੇ ਅਤੇ ਜਿਹੜੇ ਤਰੀਕੇ ਦੇ ਨਾਲ ਉਹਦੀਆਂ ਚੀਜ਼ਾਂ ਵਿਖਾਈਆਂ ਗਈਆਂ ਉਹ ਟਿਪੀਕਲ ਇੰਤਾਜ਼ ਅਲੀ ਫਿਲਮ ਹੈ ਨਾ, ਉਹਦੇ ਵਿੱਚ ਜੋ ਮਿਊਜ਼ੀਕਲ ਤੜਕਾ ਹੁੰਦਾ ਵਾ,
1: ਮਿਊਜ਼ਿਕ ਆਫ ਸਪਿਰਚੁਅਲਿਟੀ ਕਹਿ ਲਓ, ਹੈ ਨਾ।
0: ਹਾਂ ਉਹ ਸਾਰੀਆਂ ਚੀਜ਼ਾਂ ਅਤੇ ਮਤਲਬ ਫਿਲਮ ਇੱਕ ਫਿਲਮ ਦੇ ਨਾਲ ਨਾਲ ਤੁਸੀਂ ਉਦੋਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਇਤਿਹਾਸ ਦੇ ਵਿੱਚੋਂ ਵੀ ਜਾਣਦੇ ਹੋ, ਤੁਸੀਂ ਕੀ ਹੋਇਆ ਬੀਤਿਆਂ ਸਮਿਆਂ ਦੇ ਵਿੱਚ ਕਿੱਦਾਂ ਦੇ ਉਹ ਹਾਲਾਤ ਹੋਣਗੇ। ਮਤਲਬ ਤੁਸੀਂ ਉਹ ਚੀਜ਼ ਬਹੁਤ ਵਾਰੀ ਸੁਣੀ ਹੋਊਗੀ ਵੀ 47 ਦੇ ਵਿੱਚ ਬਹੁਤ ਕਤਲੇਆਮ ਹੋਇਆ, 47 ਦੇ ਵਿੱਚ ਕਈ ਪਰਿਵਾਰ ਇੱਧਰ ਰਹਿ ਗਏ ਉੱਧਰ ਚਲੇ ਗਏ, ਟ੍ਰੇਨਾਂ ਭਰ ਭਰ ਕੇ ਗਈਆਂ ਆਈਆਂ, ਪਰ ਉਹਨੂੰ ਅੰਦਰੋਂ ਕਿੱਦਾਂ ਫੀਲ ਕਰਨਾ,
1: ਹਿਊਮਨ ਲੈਵਲ ਤੇ ਕੀ ਫੀਲ ਹੁੰਦਾ ਉਸ,
0: ਮਤਲਬ ਉਸ ਟਾਈਮ ਦੇ ਉੱਤੇ ਤੁਸੀਂ ਫਿਲਮ ਵੇਖ ਕੇ ਉਹ ਫੀਲ ਕਰੋਗੇ ਵੀ ਹਾਂ ਵਾਕਈ ਬੰਦਾ ਉਸ ਜੋਨਰ 'ਚ ਲੈ ਜਾਂਦੇ ਆ ਉਹ, ਵੀ ਤੁਸੀਂ ਵਾਕਈ ਮਹਿਸੂਸ ਕਰੋ ਵੀ ਇਹ ਸਿਰਫ ਕਵਿਤਾਵਾਂ 'ਚ ਜਾਂ ਫਿਰ ਗੱਲਾਂ 'ਚ ਪੜ੍ਹਨ ਵਾਲੀ ਜਾਂ ਸੁਣਨ ਵਾਲੀ ਚੀਜ਼ ਨਹੀਂ, ਮਤਲਬ ਇਹਨੂੰ ਜੇ ਤੁਸੀਂ ਫੀਲ ਕਰੋ ਤਾਂ ਕੋਈ ਨਿੱਕੀ ਗੱਲ ਨਹੀਂ ਹੋਈ।
1: ਬਿਲਕੁਲ ਸਹੀ ਗੱਲ,
0: ਅਤੇ ਪਰ ਉਹਨੂੰ ਵੀ ਬੜੇ ਮਤਲਬ ਸਹਿਜੇ ਢੰਗ ਦੇ ਨਾਲ ਵਿਖਾਉਣਾ, ਖਾਸ ਤੌਰ ਦੇ ਉੱਤੇ ਉਹ ਵਾਲੇ ਪਰਿਵਾਰ ਜਿਹੜੇ ਬਾਰਡਰ ਬੈਲਟ ਦੇ ਨੇ ਜਾਂ ਫਿਰ ਜਿਹੜੇ ਉੱਧਰੋਂ ਉੱਜੜ ਕੇ ਆਏ ਸੀ, ਜਿਹੜੇ ਰਿਫਿਊਜੀ ਸੀ ਜਾਂ ਇੱਧਰੋਂ ਉੱਜੜ ਕੇ ਗਏ ਸੀ ਜਾਂ ਜਿਹਨਾਂ ਨੇ ਆਪਣੇ ਬਜ਼ੁਰਗਾਂ ਕੋਲ ਕਹਾਣੀਆਂ ਸੁਣੀਆਂ ਵੀ ਆਪਾਂ ਉੱਧਰ ਰਹਿੰਦੇ ਹੁੰਦੇ ਹਾਂ, ਇੱਦਾਂ ਆਪਾਂ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਨਿਕਲੇ, ਅਤੇ ਇੱਕ ਵਾਰੀ ਜ਼ਰੂਰ ਫਿਲਮ ਵੇਖਿਓ ਜੇ ਤੁਸੀਂ ਮੰਨ ਲਓ ਤੁਸੀਂ ਵੈਸੇ ਵੀ ਤਾਂ ਜਾਂਦੇ ਹੀ ਹੋ ਤੁਸੀਂ ਸਿਨੇਮੇ, ਉੱਦਾਂ ਵੀ ਆਪਾਂ ਕਿੰਨਾ ਟਾਈਮ ਖਰਾਬ ਕਰਦੇ ਹਾਂ।
1: ਨਹੀਂ ਨਾਲੇ ਜੇ ਚੱਜ ਦਾ ਸਿਨੇਮਾ ਹੋਵੇ ਤਾਂ ਜ਼ਰੂਰ ਵੇਖਣਾ ਚਾਹੀਦਾ।
0: ਜੇ ਆਪਾਂ ਇਹ ਕਹਿੰਦੇ ਨਾ ਵੀ ਫਲਾਣੇ ਥਾਂ ਯਾਰ ਵਧੀਆ ਰੈਸਟੋਰੈਂਟ ਖੁੱਲ੍ਹਾ ਵਾ ਅਤੇ ਜਾਓ ਰੋਟੀ ਖਾਓ, ਅਤੇ ਜੇ ਤੁਸੀਂ ਸਿਨੇਮਾ ਚਾਹੁੰਦੇ ਹੋ ਵੀ ਕੋਈ ਮੈਸੇਜ ਵਾਲਾ ਜਾਂ ਫਿਰ ਤੁਹਾਨੂੰ ਕੁਛ ਚੀਜ਼ ਜਾਣਨ ਕਰਨ ਨੂੰ ਮਿਲੇ, ਤੁਹਾਨੂੰ ਦਲਜੀਤ ਨੇ ਕਿਹਾ ਅਦਾਕਾਰੀ ਕੀਤੀ ਆ, ਦਲਜੀਤ ਨਸੀਰੂਦੀਨ ਸ਼ਾਹ ਜਿਹੜੇ ਉਹ ਨਵੇਂ ਮੁੰਡਾ ਕੁੜੀ ਜਿਹਨਾਂ ਦੇ ਇਕੱਲੇ ਇਕੱਲੇ ਬੰਦੇ ਨੇ ਕਿਹਾ ਕਮਾਲ ਦੀ ਅਦਾਕਾਰੀ ਕੀਤੀ ਆ, ਉਹ ਤਾਂ ਚਲੋ ਡਾਇਰੈਕਟਰ ਦਾ ਸੁਭਾਅ ਹੈ ਉਹਨੇ ਕਰਵਾ ਹੀ ਲੈਣੀ ਸੀ।
1: ਹਾਂ ਇਹ ਗੱਲ ਵੀ ਆ, ਪਰ ਫਿਰ ਵੀ ਉਹ ਉਸ ਤਰ੍ਹਾਂ ਦਾ ਅਦਾਇਗੀ ਕਰ ਪਾਉਣਾ ਔਖਾ।
0: ਦਲਜੀਤ ਵੀ ਦਲਜੀਤ ਨਹੀਂ ਜਾਪਦਾ ਤੁਹਾਨੂੰ ਇਸ ਫਿਲਮ 'ਚ, ਮਤਲਬ ਲੱਗਦਾ ਵਾ ਵੀ ਇਹ ਹੁਣ ਕਈ ਦਰਜੇ ਅੱਗੇ ਦਾ ਜਾਂ ਫਿਰ ਉਸ ਹਾਣ ਦਾ ਅਦਾਕਾਰ ਬਣ ਚੁੱਕਾ।
1: ਹਾਂ ਮਤਲਬ ਇਮਤਿਆਜ਼ ਅਲੀ ਵਨ ਆਫ ਦਾ ਗ੍ਰੇਟੈਸਟ ਹੈ ਅੱਜ ਦੇ ਕੰਟੈਂਪਰੇਰੀ ਟਾਈਮਸ ਦੇ ਅੰਦਰ, ਅਤੇ ਦਲਜੀਤ ਨਾਲ ਸੈਕਿੰਡ ਫਿਲਮ ਕੀਤੀ ਲਗਾਤਾਰ, ਅਤੇ ਉਸ ਤੋਂ ਇਲਾਵਾ ਸਿਰਫ ਰਣਬੀਰ ਕਪੂਰ ਨਾਲ ਕੀਤੀ ਹੈ, ਦੈਟ ਸਪੀਕਸ, ਕਾਫੀ ਵੋਲਿਊਮਸ 'ਚ ਇਹ ਗੱਲ ਕਰਦਾ ਕਿ ਉੱਥੋਂ ਮੈਂ ਉਹਦੀ ਅਦਾਕਾਰੀ ਦਾ ਬਹੁਤ ਸ਼ਾਇਦ ਉਹ ਆਪ ਹੀ ਮੁਰੀਦ ਹੋਏਗਾ।
0: ਉੱਥੋਂ ਮੈਂ ਇਹ ਚੀਜ਼ ਵੇਖ ਲੈਂਦਾ ਵੀ ਉਹਦਾ ਨਾਂ ਆ ਦੁਨੀਆ ਭਰ ਦੇ ਵਿੱਚ, ਤੇ ਨਾਂ ਨੂੰ ਕੈਸ਼ ਕਰਨ ਦੇ ਲਈ ਵੀ ਸ਼ਾਇਦ ਲੈ ਲਿਆ ਜਾਂਦਾ, ਅੱਜ ਕੱਲ੍ਹ ਬੜਿਆਂ ਨੂੰ ਲੈ ਲਿਆ ਜਾਂਦਾ।
1: ਹਾਂ ਇਹ ਤਾਂ ਹੈ,
0: ਹੈ ਨਾ, ਪਰ ਤੁਹਾਨੂੰ ਲੈ ਲਿਆ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਆਪਣੀ ਅਦਾਕਾਰੀ ਨਿਖਾਰ ਕੇ ਉਸ ਲੈਵਲ 'ਤੇ ਲੈ ਗਏ ਕਿ ਤੁਸੀਂ ਨਸੀਰੂਦੀਨ ਸ਼ਾਹ ਵਰਗੇ ਕਲਾਕਾਰਾਂ ਦੇ ਨਾਲ ਤੁਸੀਂ ਪੈਰਲਰ ਨਿਭ ਰਹੇ ਹੋ।
1: ਹਾਂ ਬਹੁਤ ਵੱਡੀ ਗੱਲ,
0: ਇਹ ਵੱਡੀ ਗੱਲ ਹੈ, ਮਤਲਬ ਕਿਆ ਨਸੀਰੂਦੀਨ ਸ਼ਾਹ ਨੇ ਕਿਆ ਕਮਾਲ ਦੀ ਅਦਾਕਾਰੀ ਕੀਤੀ ਹੈ, ਮਤਲਬ ਤੁਸੀਂ ਫੈਨ ਹੋ ਜਾਓਗੇ ਉਸ ਬੰਦੇ ਦੇ। ਕਈ ਚੀਜ਼ਾਂ ਜਿਹੜੀਆਂ ਸਿਰਫ ਉਹਨੇ ਆਪਣੇ ਹਾਵ ਭਾਵ ਦੇ ਨਾਲ ਮਤਲਬ ਤੁਸੀਂ ਮਤਲਬ ਇੱਥੋਂ ਤੱਕ ਵੀ ਹੋ ਸਕਦਾ ਬੰਦੇ ਦੀ ਸਾਈਕੀ ਦੇ ਵਿੱਚ ਜੇ ਕੋਈ ਮਤਲਬ ਇਸ ਤਰੀਕੇ ਦੇ ਨਾਲ ਜੇ ਕੋਈ ਘਰੋਂ ਉੱਜੜ ਕੇ ਆਇਆ ਤਾਂ ਕੀ ਉਹਦੀ ਸਾਈਕੀ ਇਸ ਤਰੀਕੇ ਦੇ ਨਾਲ ਵੀ ਹੋ ਸਕਦੀ ਹੈ, ਮਤਲਬ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਕਹਿ ਲਓ ਤੁਸੀਂ ਵੀ ਇੱਕ ਨਹੀਂ ਕਈ ਕਿਤਾਬਾਂ ਪੜ੍ਹਨ ਦੇ ਬਰਾਬਰ ਹੋਊਗੇ। ਬਾਕੀ ਡਿਪੈਂਡ ਕਰਦਾ ਤੁਸੀਂ ਕੀ ਵੇਖਣਾ ਚਾਹੁੰਦੇ ਹੋ, ਤੁਸੀਂ ਮਾਰ ਧਾੜ ਵੇਖਣਾ ਚਾਹੁੰਦੇ ਹੋ, ਕਤਲੋ ਗਾਰਤ ਵੇਖਣਾ ਚਾਹੁੰਦੇ ਹੋ, ਤੁਸੀਂ ਨਾਚ ਗਾਣਾ ਵੇਖਣਾ ਚਾਹੁੰਦੇ ਹੋ, ਕੌਮੇਡੀ ਵੇਖਣਾ ਚਾਹੁੰਦੇ ਹੋ, ਉਹ ਬੰਦੇ ਦੇ ਅੰਦਰ ਸਾਰੇ ਰੰਗ ਹੁੰਦੇ ਆ
1: ਜੀ,
0: ਪਰ ਉਹ ਸਾਰੇ ਰੰਗ ਇੱਕ ਪਾਸੇ ਰੱਖ ਕੇ ਅਤੇ ਫਿਰ ਜਾਇਓ
1: ਕਹਾਣੀ ਨੂੰ, ਕਹਾਣੀ ਤਰ੍ਹਾਂ
0: ਫਿਲਮ ਤੁਹਾਨੂੰ, ਮਤਲਬ ਇੱਕ ਚੀਜ਼ ਪੱਕੀ ਹੈ ਵੀ ਫਿਲਮ ਤੁਹਾਨੂੰ ਬੋਰ ਨਹੀਂ ਹੋਣ ਦਊਗੀ, ਫਿਲਮ ਤੁਹਾਨੂੰ ਬੰਨ ਕੇ ਰੱਖਦੀ ਹੈ ਆਪਣੇ ਨਾਲ, ਅੱਗੇ ਤੋਂ ਅੱਗੇ ਤੋਰੀ ਰੱਖਦੀ ਹੈ, ਫਿਲਮ ਤੁਹਾਨੂੰ ਪਿਆਰ ਵੀ ਕਰਦੀ ਹੈ ਫਿਲਮ ਤੁਹਾਡੇ ਨਾਲ, ਫਿਲਮ ਤੁਹਾਨੂੰ ਜਜ਼ਬਾਤੀ ਵੀ ਕਰਦੀ ਆ, ਫਿਲਮ ਤੁਹਾਨੂੰ ਰਵਾਉਂਦੀ ਵੀ ਆ, ਅਤੇ ਸਿਨੇਮੇ ਦੇ ਵਿੱਚ ਜੇ ਇਹ ਰੰਗ ਹੋਣ ਅਤੇ ਹੋਰ ਕੀ ਕੀ ਭਾਲਦੇ ਕੀ ਆਪਾਂ, ਪਰ ਇਹ ਆ ਵੀ ਬਹੁਤ ਛੇਤੀ ਇਹੋ ਜਿਹੀਆਂ ਫਿਲਮਾਂ ਲੱਥ ਜਾਂਦੀਆਂ ਕਿਉਂਕਿ ਰੈਵਨਿਊ ਨਹੀਂ ਆਉਂਦਾ। ਸਿਨੇਮੇ ਨੂੰ ਸਿਰਫ ਇੰਨਾ ਪਤਾ ਵੀ ਆਹ ਫਿਲਮ ਮੈਨੂੰ ਇੰਨਾ ਕਮਾ ਕੇ ਦੇ ਰਹੀ ਆ,
1: ਕਮਾਈ ਆ ਰਹੀ ਆ,
0: ਇਹਨੂੰ ਮੈਂ ਅਗਲੇ ਹਫ਼ਤੇ ਸਕਰੀਨਾਂ ਦੇਣੀਆਂ, ਆਹ ਫਿਲਮ ਹੁਣ ਮੈਂ ਹਾਲੇ ਫਿਲਮ ਕਦੋਂ ਰਿਲੀਜ਼ ਹੋਈ, ਸ਼ੁੱਕਰਵਾਰ ਰਿਲੀਜ਼ ਹੋਈ ਅਤੇ ਆਪਾਂ ਚਲੋ ਲੇਟ ਹੋ ਗਏ ਸ਼ੁੱਕਰਵਾਰ, ਅਤੇ ਮੈਂ ਕੱਲ੍ਹ ਫਿਲਮ ਵੇਖੀ ਆ ਅਤੇ ਕੱਲ੍ਹ ਚਲੋ ਹੈ ਵੀ ਵੀਕਡੇ ਸੀ ਅਤੇ ਹਾਰਡਲੀ ਕੋਈ 4-5 ਲੋਕ ਹੋਣਗੇ, ਪਰ ਮੈਂ ਕਈ ਵਾਰੀ ਨਾ ਇੱਦਾਂ ਹੁੰਦਾ ਵਾ ਫਿਲਮਾਂ ਦਾ ਵੀ ਜਦੋਂ 4-5 ਲੋਕ ਹੋਣ ਅਤੇ ਉਹ ਫਿਲਮ ਨਾ ਤੁਹਾਨੂੰ ਵੈਸੇ ਹੀ ਰੰਗ ਜਿਹਾ ਨਹੀਂ ਵੱਜਦਾ।
1: ਹਾਂ ਇਹ ਜ਼ਰੂਰ ਸਹੀ ਗੱਲ।
0: ਹਾਂ ਪਰ ਇਹ ਉਹਨਾਂ ਫਿਲਮਾਂ 'ਚੋਂ ਆ ਵੀ ਤੁਸੀਂ ਕਹੋਗੇ ਵੀ ਇਹ 4-5 ਵੀ ਕਹੋ, ਜੇ ਮੈਂ ਇਕੱਲਾ ਹੀ ਹੁੰਦਾ ਤਾਂ ਹੋਰ ਵਧੀਆ ਸੀ, ਇਕੱਲੇ ਬਹਿ ਕੇ ਵੇਖਣ ਵਾਲੀ ਚੀਜ਼ਾਂ ਹੁੰਦੀਆਂ।
1: ਉਹਦੇ ਅੰਦਰ ਇਹ ਚੀਜ਼ ਆ ਜਾਂਦੀ ਨਾ ਕਿ ਕਈ ਫਿਲਮਾਂ ਬਣੀ ਹੀ ਸੰਗਤ ਵਾਸਤੇ ਹੁੰਦੀ ਆ, ਉਹ ਰਾਈਟਰ ਨੇ ਸੀਨ ਇਸ ਤਰ੍ਹਾਂ ਲਿਖਿਆ ਹੁੰਦਾ ਕਿ ਇੱਥੇ ਸਿਟੀ ਇੱਥੇ ਤਾਲੀਆਂ ਵੱਜਣਗੀਆਂ, ਹੈ ਨਾ, ਕਿ ਉਸ ਹਿਸਾਬ ਨਾਲ ਰੋਹਿਤ ਸ਼ੈੱਟੀ ਸਿਨੇਮਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ, ਕਿ ਰੋਹਿਤ ਸ਼ੈੱਟੀ ਕਹਿੰਦੇ ਜਦੋਂ ਆਪਣਾ ਸਕਰੀਨ ਪਲੇ ਸੈੱਟ ਕਰਦਾ ਤਾਂ ਉਹ ਲਿਖਦਾ ਹੈ ਕਿ ਇਹਦੇ ਇੱਥੇ ਕਲੈਪਿੰਗ ਹੋਣੀ ਹੈ, ਮੈਂ ਪੌਜ਼ ਦੇਣਾ ਕਿ ਮੈਂ ਇੱਥੇ ਡਾਇਲੋਗ ਨਹੀਂ ਪਾਉਣਾ, ਮਤਲਬ ਇਸ ਲੈਵਲ ਦਾ ਲਿਖਦਾ ਰੋਹਿਤ ਸ਼ੈੱਟੀ ਸੀ। ਬਾਕੀ ਨਸੀਰੁਦੀਨ ਸ਼ਾਹ ਜਿੱਥੇ ਹੋਣ ਤਾਂ ਕੰਮ ਵਧੀਆ ਨਾ ਹੋਵੇ ਇੰਪੋਸੀਬਲ।
0: ਜੇ ਤੁਸੀਂ ਮਤਲਬ ਸਿਨੇਮਾ ਵਧੀਆ ਫਿਲਮਾਂ ਪਸੰਦ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅਦਾਕਾਰੀ ਪਸੰਦ ਕਰਦੇ ਹੋ, ਡਾਇਰੈਕਸ਼ਨ ਤੁਸੀਂ ਵੇਖਣਾ ਚਾਹੁੰਦੇ ਵੀ ਡਾਇਰੈਕਸ਼ਨ 'ਚ ਪਾਵਰ ਕੀ ਹੁੰਦੀ ਹੈ, ਇੱਕ ਚੀਜ਼ ਨੂੰ ਇਹਨਾਂ ਐਂਗਲਾਂ ਦੇ ਨਾਲ ਵੀ ਦਿਖਾਇਆ ਜਾ ਸਕਦਾ। ਤਾਂ ਮੈਨੂੰ ਤਾਂ ਇਹ ਵੀ ਚੀਜ਼ ਕਾਫੀ ਸਮਾਂ ਸੋਚਣ ਦੇ ਉੱਤੇ ਲੱਗਾ ਵੀ ਯਾਰ ਕਿੰਨਾ ਕੁ ਸਮਾਂ ਇਸ ਬੰਦੇ ਨੇ ਸੋਚਿਆ ਹੋਊਗਾ ਵੀ ਮੈਂ ਆਹ ਚੀਜ਼ ਨੂੰ ਇਸ ਤਰੀਕੇ ਦੇ ਨਾਲ ਪ੍ਰਜੈਂਟ ਕਰੂੰਗਾ।
1: ਮੈਂ ਇਹ ਵੀ ਸੋਚਦਾ ਕਿ ਉਹ ਮਤਲਬ ਕੋਈ ਪੋਲੀਟੀਕਲ ਗੱਲ ਨਹੀਂ ਮੈਂ ਕਰਦਾ ਪਿਆ, ਪਰ ਇਮਤਿਆਜ਼ ਅਲੀ ਤਾਂ ਕੋਈ ਭਾਰ ਨਹੀਂ ਆ ਕਿ ਉਹ ਪੰਜਾਬ ਤੋਂ ਰਿਲੇਟਡ ਕੋਈ ਸਟੋਰੀ ਲਿਖੇ, ਹੈ ਨਾ, ਪਰ ਮੈਂ ਵੇਖਿਆ ਕਿ ਜਿਸ ਹੁਣ ਆਹ ਵਾਲੀ ਫਿਲਮ ਜਿਸ ਤੁਸੀਂ ਦੱਸਦੇ ਪਏ ਹੋ ਹੋਣੀ ਤਾਂ ਪ੍ਰੀਡੋਮੀਨੈਂਟਲੀ ਇੱਕ ਪ੍ਰੋਪਰ ਮੇਨ ਸਟ੍ਰੀਮ ਪੰਜਾਬੀ ਫਿਲਮ ਦੀ ਸਟੋਰੀ ਵੀ ਹੋ ਸਕਦੀ ਸੀ ਇਹ ਜੇ ਬਣਦੀ। ਉਹੀ ਹੈ ਕਿ ਆਪਾਂ ਸਿਨੇਮਾ ਭਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਰਹਿੰਦਾ ਕਿ ਯਾਰ ਫਿਲਮ 2 ਹਫ਼ਤੇ ਚੱਲੇ, ਇੰਨੇ ਲੱਖਾਂ ਦਾ ਇੰਨੇ ਕਰੋੜ ਦਾ ਕਲੈਕਸ਼ਨ ਹੋਵੇ, ਅਤੇ ਨੋਬਡੀ ਟ੍ਰਾਈਜ਼ ਟੂ ਐਕਸਪੈਰੀਮੈਂਟ। ਪਰ ਇਫ ਸਮਵਨ ਫਰੋਮ ਬੋਲੀਵੁੱਡ ਜ਼ਿਆਦਾ ਪੈਸੇ ਲਾ ਕੇ ਜ਼ਿਆਦਾ ਅੱਛੀ ਪ੍ਰੋਡਕਸ਼ਨ ਵੈਲਿਊ ਦੇ ਨਾਲ ਵੀ ਫਿਲਮ ਬਣਾ ਰਿਹਾ, ਜੇ ਸਾਡੀ ਹੀ ਕਹਾਣੀਆਂ ਦੱਸ ਰਿਹਾ ਤਾਂ ਸਾਨੂੰ ਤਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ।
0: ਸਾਡੀ ਨਹੀਂ, ਉਹਦੀ ਆਪਣੀ ਕਹਾਣੀ ਆ, ਬੈਕਗਰਾਊਂਡ ਪੰਜਾਬੀ ਆ ਉਹਦੀ।
1: ਹਾਂ ਇਹ, ਹਾਂ ਇਹ ਵੀ ਗੱਲ ਸਹੀ।
0: ਤੁਹਾਡਾ ਜਿਹੜਾ ਉਹ ਹੁੰਦਾ ਨਾ ਤੁਹਾਡੇ ਜੀਨਸ ਜੋ ਤੁਸੀਂ ਬਚਪਨ ਦੇ ਵਿੱਚ ਸੁਣਿਆ,
1: ਕਦੀ ਹਾਂ ਰਿਹਾ ਨਹੀਂ ਇੱਥੇ, ਪਰ ਹਾਂ
0: ਨਹੀਂ ਰਹੇ ਪੰਜਾਬ ਨਹੀਂ ਰਹੇ, ਪਰ ਤੁਹਾਡੇ ਜਿਹੜੇ ਪਿਓ ਦਾਦੇ ਨੇ ਉਹਨਾਂ ਕੋਲੋਂ ਤੁਸੀਂ ਜਿਹੜੀ ਮਿੱਟੀ ਦੀਆਂ ਕਹਾਣੀਆਂ ਸੁਣੀਆਂ, ਮੈਨੂੰ ਲੱਗਦਾ ਉਹ ਹੋਰ ਮਜ਼ਬੂਤ ਸਾਂਝ ਬਣਾ ਦਿੰਦੀਆਂ। ਤੁਸੀਂ ਵੇਖੋ ਨਾ ਜਿੰਨੀ ਆਪਾਂ ਜਿੱਦਾਂ ਜਿੱਦਾਂ ਪੰਜਾਬ ਤੋਂ ਆਪਾਂ ਹਟਵੇਂ ਜਾਈ ਜਾਂਦੇ ਹਾਂ, ਉਦੋਂ ਉਦਾਂ ਉਹਨਾਂ ਲੋਕਾਂ ਦੇ ਵਿੱਚ ਸਗੋਂ ਪੰਜਾਬੀਅਤ ਜ਼ਿਆਦਾ ਵੱਧਦੀ ਜਾਂਦੀ ਹੈ। ਜਿਹੜੀਆਂ ਗੱਲਾਂ ਇੱਥੇ ਬਹਿ ਕੇ NRI ਕਰ ਰਹੇ ਨੇ ਉੱਥੇ ਕਿਹੜੇ ਪੰਜਾਬੀ ਕਰ ਰਹੇ ਹੋਣਗੇ,
1: ਕਿਉਂਕਿ
0: ਕੌਣ ਵਾਤਾਵਰਣ ਨੂੰ ਲੈ ਕੇ ਚਿੰਤਿਤ ਹੋਊਗਾ, ਕੌਣ ਪੰਜਾਬ ਨੂੰ ਲੈ ਕੇ ਚਿੰਤਿਤ ਹੋਊਗਾ, ਪਾਣੀਆਂ ਨੂੰ ਲੈ ਕੇ ਚਿੰਤਿਤ, ਉਹ ਕਹਿੰਦੇ ਇੱਧਰ ਆ ਕੁਲਚਾ ਖਾ ਵੱਡਾ ਵੱਡਾ ਤੂੰ ਪੰਜਾਬੀ ਹੈ। ਸੋ ਜਿੱਦਾਂ ਜਿੱਦਾਂ ਬੰਦਾ ਦੂਰ ਜਾਂਦਾ ਨਾ ਮਿੱਟੀ ਤੋਂ,
1: ਬਿਰਹਾ ਨੇੜਤਾ ਲਿਆਉਂਦੀ ਹੈ।
0: ਹਾਂ ਉਦਾਂ ਉਦਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਬਚਪਨ 'ਚ ਸੁਣੀਆਂ ਹੁੰਦੀਆਂ ਵਾ ਉਹ ਕਿਤੇ ਨਾ ਕਿਤੇ ਤੁਹਾਡੇ ਹੁਣ ਤੁਸੀਂ ਜਿਹੜੀ ਰੋਜ਼ਮਰਾ ਦੀ ਜਿਹੜੀ ਆਪਾਂ ਜ਼ਿੰਦਗੀ ਆਪਾਂ ਬਤੀਤ ਕਰਦੇ ਹਾਂ ਨਾ, ਜਾਂ ਜੋ ਸਾਡਾ ਸਟਾਈਲ ਆ ਉਹਦੇ ਵਿੱਚ ਰਹਿ ਕੇ ਤੁਹਾਨੂੰ ਕੁਛ

0: ਤੋਂ ਉਹ ਚੀਜ਼ ਵੱਖਰੀ ਹੁੰਦੀ ਆ,
1: ਕਿਉਂਕਿ ਇਹੀ ਉਹ ਸਾਨੂੰ ਲੱਗ ਰਿਹਾ ਹੁੰਦਾ ਵੀ ਆਹ ਚੀਜ਼ 'ਚ ਆਪਾਂ ਰਹਿ ਰਹੇ ਹਾਂ, ਇਹ ਤਾਂ ਇੱਦਾਂ ਹੀ ਆ, ਇਹ ਮੁੱਢ ਕਦੀਮ ਇੱਦਾਂ ਹੀ ਚੱਲਦੀ ਆਈ ਹੈ, ਪਰ ਹੁੰਦੀ ਨਹੀਂ ਹੈ। ਸੋ ਜਦੋਂ ਆਪਾਂ ਜਿਹੜੀ ਚੀਜ਼ ਤੋਂ ਮੈਨੂੰ ਲੱਗਦਾ ਦੂਰ ਚਲੇ ਜਾਂਦੇ ਹਾਂ, ਉਹ ਚੀਜ਼ ਹੋਰ ਜ਼ਿਆਦਾ ਤੁਸੀਂ ਸ਼ਿੱਦਤ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ, ਅਤੇ ਜਦੋਂ ਤੁਸੀਂ ਜਿਹੜੀ ਚੀਜ਼ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹੋ, ਅਤੇ ਜੇ ਤੁਹਾਡੇ ਅੰਦਰ ਕ੍ਰੀਏਟਿਵਿਟੀ ਆ ਕਿਸੇ ਵੀ ਤਰ੍ਹਾਂ ਦੀ, ਉਹਨੂੰ ਉਸ ਸ਼ਿੱਦਤ ਨੂੰ ਜਦੋਂ ਤੁਸੀਂ ਵਿਖਾਓਗੇ, ਕੈਲੀਬਰ ਦੇ ਨਾਲ ਵਿਖਾਓਗੇ, ਅਤੇ ਵਾਕਈ ਤੁਸੀਂ ਮਤਲਬ ਕਰੀ ਲੋਕਾਂ ਨੂੰ ਮਜਬੂਰ ਕਰ ਦਿਓਗੇ ਸੋਚਣ ਦੇ ਲਈ। ਸੋ ਮੇਰੇ ਵੱਲੋਂ ਤੇ ਮੈਂ ਕਹੂੰਗਾ ਫੁੱਲੀ ਰਿਕਮੈਂਡਡ,
0: ਤੇ 5 ਸਟਾਰਸ,
1: ਹਾਂ ਕੋਈ ਆਪਣਾ ਉਹ ਨਹੀਂ ਆ। ਆਪਾਂ ਚਲੋ ਜੇਕਰ ਉਸ ਲਿਹਾਜ਼ ਦੇ ਨਾਲ ਆਪਾਂ ਜੇ ਵੇਖਣਾ ਸਟਾਰ ਸਟੂਰ ਦੇਣ ਵਾਲੇ ਦੇ ਨਾਲ, ਤੇ ਫਿਰ ਤੇ ਬਹੁਤ ਕੁਝ ਕੋਈ ਕਹਿ ਸਕਦਾ ਵੀ ਆਹ ਚੀਜ਼ ਇੱਦਾਂ ਹੋਣੀ ਚਾਹੀਦੀ ਹੈ, ਉਹ ਇੱਦਾਂ ਹੋਣੀ ਚਾਹੀਦੀ,
2: ਦਿਲ ਨੂੰ 5 ਸਟਾਰ ਲੱਗੀ ਨਾ, 5 ਸਟਾਰ,
1: ਉਹ ਸਾਰੀਆਂ ਚੀਜ਼ਾਂ ਇੱਕ ਪਾਸੇ। ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਵਾਹਵਾ ਹੀ ਚਿਰ ਬਾਅਦ ਕੁਝ ਅੱਜ ਦੀ ਫਿਲਮ ਵੇਖੀ, ਕਾਫੀ ਚਿਰ ਬਾਅਦ, ਤੇ ਇਹ ਉਹਨਾਂ ਫਿਲਮਾਂ ਚੋਂ ਆ ਜਿਹੜੀ ਸ਼ਾਇਦ ਆਪਾਂ 10 ਸਾਲ ਬਾਅਦ ਵੀ ਵੇਖ ਰਹੇ ਹੋਵਾਂਗੇ, ਤੇ ਆਪਾਂ ਕਹਾਂਗੇ ਥੈਂਕ ਯੂ,
0: ਰੈਲੇਵੈਂਟ ਲੱਗਿਆ ਸੀ।
1: ਹਾਂ, ਸਾਨੂੰ 20 ਸਾਲ ਬਾਅਦ, 30 ਸਾਲ ਬਾਅਦ ਵੀ ਸਾਨੂੰ ਲੱਗੂਗੀ, ਜਿੱਦਾਂ ਹੁਣ ਆਪਾਂ ਉਹ ਵੇਖ ਲੈਂਦੇ ਹਾਂ, ਆਪਾਂ ਕਿਹੜੀ ਸੀ ਇਹਨਾਂ ਦੀ, ਉਹ
0: ਰੌਕ ਸਟਾਰ ਜੱਵੀ ਮੈਟ,
1: ਨਹੀਂ ਨਹੀਂ ਉਹ ਤੇ ਹੈ ਹੀ ਆ, ਉਹ ਜਾਂ ਦੂਸਰੀ ਹੀ ਜਿਹ 'ਚ ਉਹ
0: ਤਮਾਸ਼ਾ,
1: ਤਮਾਸ਼ਾ,
0: ਹਾਂ ਤਮਾਸ਼ਾ ਬੜੀ ਖਤਰਨਾਕ ਫਿਲਮ ਆ।
1: ਸੋ ਉਹ ਅੱਜ ਵੀ ਉਦੋਂ ਭਾਵੇਂ ਨਹੀਂ ਲੋਕਾਂ ਨੇ ਬਹੁਤੇ ਸਮਝੀ ਜਾਂ ਪ੍ਰਵਾਨ ਕੀਤੀ, ਪਰ ਉਹਦੀ ਜਿਹੜੀ ਅੰਦਰ ਦੀ ਜਿਹੜੀ ਉਹ ਸੀ ਨਾ, ਜਿਹੜਾ ਉਹਦਾ ਰਸ ਹੀ
0: ਜਿਹੜੇ
1: ਉਹਦੇ ਅੰਦਰ ਹੀ, ਹਾਂ ਕਿਉਂਕਿ ਉਹ ਆਪਾਂ ਮਤਲਬ ਮੰਨ ਲਓ ਇੱਕ ਉੱਤੋਂ ਉੱਤੋਂ ਖਾਣ ਗਿੱਜੇ ਹਾਂ, ਪਰ ਉਹਦਾ ਜਿਹੜਾ ਅੰਦਰ ਜੋ ਉਹਦੇ ਰਸ ਹੀ, ਅੱਛਾ ਬਾਅਦ ਚ ਸਮਝ ਆਇਆ ਲੋਕਾਂ ਨੂੰ।
0: ਐਕਚੁਅਲੀ ਇਮਤਿਆਜ਼ ਦੀ ਫਿਲਮਾਂ ਦੇ ਅੰਦਰ ਇੱਕ ਪੈਟਰਨ ਬੇਸਿਕ ਹੈ ਨਾ, ਜੋ ਸਾਡੇ ਹਿਊਮਨ ਸਾਈਕੋਲੋਜੀ ਦਾ ਬਹੁਤ ਮੇਜਰ ਪੁਆਇੰਟ ਆ, ਪਰ ਆਪਾਂ ਛੇੜ ਕੇ ਰਾਜੀ ਨਹੀਂ।
1: ਐਗਜੈਕਟਲੀ
0: ਉਹ ਹੈ ਕਿ ਸਾਨੂੰ ਪਤਾ ਚੀਜ਼ਾਂ ਛੁੱਟਦੀਆਂ ਪਈਆਂ ਸਾਡੇ ਹੱਥੋਂ, ਤੇ ਹਾਊ ਟੂ ਡੀਲ ਵਿਦ ਦਮ। ਬਹੁਤ ਲੋਕੀ ਇਸ ਲੈਂਸ ਨਾਲ ਦੇਖ ਨਹੀਂ ਪਾਉਂਦੇ ਕਿ ਹਮੇਸ਼ਾ ਕੁਛ ਨਾ ਕੁਛ ਤੁਹਾਡੇ ਤੋਂ, ਤੁਸੀਂ ਹਮੇਸ਼ਾ ਕਿਸੇ ਚੀਜ਼ ਦੇ ਵਿਛੋੜੇ 'ਚ ਹੋ। ਦੇਰ ਇਜ਼ ਐਵਰੀ ਟਾਈਮ ਦੇਰ ਇਜ਼ ਸਮਥਿੰਗ ਚੇਂਜਿੰਗ, ਭਾਵੇਂ ਜਿਸ ਤਮਾਸ਼ਾ ਦੇ ਅੰਦਰ ਉਹ ਆਪਣਾ ਖੁਦ ਦਾ ਹੀ ਜੋ ਉਹਦੇ ਆਪਣਾ ਬਚਪਨ ਸੀਗਾ ਉਹਦੇ ਅੰਦਰ ਦਾ ਸਟੋਰੀ ਟੈਲਰ ਸੀਗਾ, ਜਦੋਂ ਉਹਦੇ ਹੱਥੋਂ ਬਿਲਕੁਲ ਉਹਨੂੰ ਦਿਸ ਗਿਆ ਕਿ ਇਹ ਜਾਂਦਾ ਪਿਆ, ਤਾਂ ਦੀਪਿਕਾ ਕਾਲ ਆਊਟ ਕਰ ਦਿੰਦੀ ਆ ਕਿ ਤੂੰ ਤਾਂ ਉਹ ਨਹੀਂ ਹੈ। ਅਚਾਨਕ ਉਹਦੇ ਅੰਦਰ ਉੱਭਰ ਕੇ ਆਉਂਦਾ ਅਤੇ ਉਹ ਕਹਿੰਦਾ ਕਿ ਹਾਂ, ਮਤਲਬ ਅਲਟੀਮੇਟਲੀ ਉਹਦਾ ਸ਼ੈਲ ਟੁੱਟਦਾ। ਸਿਮਿਲਰਲੀ ਹੈ ਨਾ, ਆਪਾਂ ਰੌਕ ਸਟਾਰ ਦੇ ਅੰਦਰ ਜੋ ਉਹਦੀ ਹੀਰੋਇਨ ਦਿਖਾਈ ਹੈ ਹੀਰ, ਉਹਦੇ ਥਰੂ ਆਪਾਂ ਦੇਖਦੇ ਹਾਂ ਕਿ ਉਹਦੇ ਅੰਦਰ ਦੀ ਜਿਹੜੀ ਨਦਾਨੀ ਆ, ਜੋ ਇੱਕ ਟਾਈਮ 'ਤੇ ਕਹਿੰਦੀ ਮੇਰਾ ਦਿਲ ਟੁੱਟੇ ਦਿਲ ਟੁੱਟੇ ਕਿ ਮੈਂ ਰੌਕ ਸਟਾਰ ਬਣਾਂਗਾ, ਉਹ ਐਂਡ 'ਚ ਫਿਰ ਰੋਂਦੀ ਕੁਰਲਾਉਂਦੀ ਕਿ ਮੇਰਾ ਦਿਲ ਨਹੀਂ ਟੁੱਟਣਾ ਚਾਹੀਦਾ, ਹੈ ਨਾ। ਅਤੇ ਇਹ ਵਾਲੀ ਫਿਲਮ ਵੇਖਾਂਗੇ, ਇਹਦੇ ਅੰਦਰ ਵੀ ਫਿਰ ਡਾਇਸੈਕਟ ਕਰਾਂਗੇ। ਇਹਦੇ ਅੰਦਰ ਤਾਂ ਫਿਰ ਹੈ ਹੀ ਆ
1: ਪਾਰਟੀਸ਼ਨ ਦੀ, ਉਹ ਚੀਜ਼ ਤਾਂ ਮੈਂ ਕਹੂੰਗਾ ਵੀ ਇਮਤਿਆਜ਼ ਦੀ ਹਰ ਇੱਕ ਫਿਲਮ 'ਚ ਤੁਸੀਂ ਫੀਲ ਕਰ ਸਕਦੇ ਹੋ, ਜਿਹੜੀ ਆਪਾਂ ਇੱਕ ਕਹਿੰਦੇ ਨਾ ਕਿ ਇੱਕ ਸਾਈਕੋਲੋਜੀਕਲੀ ਫਿਲੋਸਫੀਕਲੀ ਜਿਹੜੀ ਆਪਾਂ ਚੀਜ਼ਾਂ ਮਹਿਸੂਸ ਕਰਦੇ ਹਾਂ ਪਰ ਤੁਸੀਂ ਕਹਿ ਨਹੀਂ ਪਾਉਂਦੇ, ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ, ਪਰ ਜਦੋਂ ਕੋਈ ਕਹਿੰਦਾ ਵਾ ਤੁਹਾਨੂੰ ਵਿਖਾਉਂਦਾ ਤਾਂ ਤੁਸੀਂ ਹਾਮੀ ਭਰ ਦਿਓ। ਸੋ ਉਹ ਜਿਹੜੀ ਸਾਈਕੀ ਫੜਨੀ, ਮੈਨੂੰ ਲੱਗਦਾ ਉਹ ਕ੍ਰੀਏਟਿਵਿਟੀ ਆ
0: ਮੇਨ, ਉਹੀ
1: ਤਰਦਾ ਤਰਦਾ ਜਾਂ ਤੁਸੀਂ ਤੁਰੇ ਤੁਰੇ ਜਾਂਦੇ ਤੁਸੀਂ ਕਰੀ ਜਾਂਦੇ,
0: ਨੋਰਮਲ ਜਿਹਾ ਗਾਣਾ ਲਿਖ ਲਿਆ, ਨੋਰਮਲ ਜੀ ਕਹਾਣੀ ਤਾਂ
1: ਉਹ ਤਾਂ ਸਾਰਾ ਕੋਈ ਕਰੀ ਜਾਂਦਾ
0: ਬੈਠੇ ਬੈਠੇ,
1: ਕੋਈ ਵੀ ਕਰ ਲਓ,
0: ਉਹੀ ਮਤਲਬ AI ਦੇ ਲੈਵਲ ਦਾ ਸਮਝੋ ਕੁਛ ਪਾ ਲਓ, ਜੇ AI ਵੀ ਸੇਮ ਉਹਦਾ ਹੀ ਚੀਜ਼ ਦੱਸ ਦੇਵੇ ਜੋ ਤੁਹਾਡੇ ਮਾਇੰਡ 'ਚ ਹੈ, ਮਤਲਬ ਕਿ ਤੁਸੀਂ ਉਹੀ ਹੈ ਨਾ ਸਰਫੇਸ ਲੈਵਲ 'ਤੇ ਹੀ ਹੋ। ਡੀਪ ਇਮੋਸ਼ਨ, ਡੀਪਲੀ ਰੂਟਡ ਚੀਜ਼ਾਂ ਜਿਹੜੀਆਂ ਸਾਡੇ ਮਨ ਦੇ ਅੰਦਰ ਫਸੀਆਂ ਹੁੰਦੀਆਂ, ਉਹ ਪਰਦੇ 'ਤੇ ਲੈ ਆ ਪਾਉਣਾ ਜਾਂ ਫਿਰ ਕਾਗਜ਼ ਦੇ ਉੱਤੇ ਲੈ ਕੇ ਆ ਪਾਉਣਾ, ਉਹੀ ਹਿਊਮਨ ਆ, ਉਹੀ ਮੇਨ ਕ੍ਰੀਏਟਿਵਿਟੀ ਆ। ਗੱਲ ਤਾਂ ਠੀਕ ਹੈ ਸਰਦਾਰ ਜੀ ਤੁਹਾਡੀ।
1: ਸੋ ਬਹੁਤ ਸਾਰਾ ਕੁਛ, ਅਤੇ ਬਾਕੀ ਤੁਸੀਂ ਹੁਣ ਫਿਲਮ ਦੇ ਵਿੱਚ ਵੇਖਿਓ, ਸੋ ਜ਼ਰੂਰ ਵੇਖਿਓ ਲੱਥਣ ਤੋਂ ਪਹਿਲਾਂ ਪਹਿਲਾਂ ਵੇਖਿਓ, ਕਿਉਂਕਿ ਮੇਕਰ ਨੂੰ ਵੀ ਕੁਛ ਨਾ ਕੁਛ ਉਸ ਚੀਜ਼ ਦਾ
0: ਫਾਇਦਾ। ਇਮਤਿਆਜ਼ ਦਾ ਤਾਂ ਉਹ ਪੱਕਾ ਹੈ ਨਾ ਵਿਚਾਰਾ, ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਬਾਅਦ ਚੋਂ ਆ ਕੇ ਥਿਊਰੀਆਂ ਦਿੰਦੇ ਰਹਿੰਦੇ, ਕਦੇ ਫਿਲਮ ਵੀ ਦੇਖਣ ਚਲ ਜਾਇਆ ਕਰੋ। ਉਹਨੇ ਥੀਏਟਰ 'ਚ ਗਿਆ ਸੀਗਾ, ਕਹਿੰਦਾ ਬਾਈ ਪੈਸੇ ਵੀ ਕਮਾ ਦਿਆ ਕਰੋ ਮੇਰੇ ਕੋਲ।
1: ਮੈਂ ਨਾ ਫਿਲਮ ਜਦੋਂ ਆਪਾਂ ਵੇਖ ਕੇ ਵਾਪਸ ਆ ਰਹੇ, ਸੋਰੀ ਆਪਾਂ ਥੋੜਾ ਜਿਹਾ ਜ਼ਿਆਦਾ ਲੈ ਰਹੇ ਹਾਂ ਫਿਲਮ ਦੇ ਉੱਤੇ, ਪਰ ਜਦੋਂ ਮੈਂ ਵਾਪਸ ਆ ਰਿਹਾ ਤਾਂ ਮੈਂ ਇਹੋ ਹੀ ਸੋਚ ਰਿਹਾ ਹਾਂ ਵੀ ਯਾਰ ਇਹਨੇ ਕੀ ਸੋਚ ਕੇ ਬਣਾਤੀ ਹੋਊਗੀ ਫਿਲਮ। ਇਹਨੂੰ ਪਤਾ ਵਾ ਵੀ ਅੱਜ ਕੱਲ੍ਹ ਲੋਕ ਆਹ ਚੀਜ਼ਾਂ ਪਸੰਦ ਨਹੀਂ ਕਰਦੇ, ਫਿਰ ਵੀ ਇੰਨੇ ਬੰਦੇ ਨੇ ਲਾ ਜਾਂ ਜਿੰਨੇ ਪੈਸੇ ਲਾਏ ਹੋਣਗੇ ਫਿਰ ਵੀ ਇੰਨੇ ਪੈਸੇ ਲਾਤੇ ਕਿਉਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਰੇਡੀਓ
6: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ Varibee Toyota,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ Varibee Toyota ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। Varibee Toyota, the smart choice.
11: ਕੂਡੋਸ ਤੋਂ ਪ੍ਰੋਡਿਊਸਰ ਵੀ ਹੈ ਬਈ ਕਿ ਜਿਹਨੇ ਪੈਸੇ ਲਾਤੇ।
12: ਹਾਂ, ਕਿਉਂ ਲਾਏ ਹੋਣਗੇ? ਮਤਲਬ ਮੈਨੂੰ ਇਹ ਮੈਂ ਇਹੋ ਜਿਹਾ ਪਤਾ ਹੋਵੇ ਤੁਹਾਡੇ ਸਾਹਮਣੇ ਪ੍ਰੋਜੈਕਟ ਆ, ਤੁਹਾਡੇ ਕੋਲ ਪੈਸੇ ਹੋਣ ਤੇ ਤੁਸੀਂ ਐਜ਼ ਏ ਬਿਜ਼ਨਸਮੈਨ ਤਾਂ ਵੀ ਨਹੀਂ ਇਨਵੈਸਟ ਕਰੋ ਯਾਰ, ਮੈਂ ਕਿਉਂ? ਮੈਨੂੰ ਪਤਾ ਵਾ ਵੀ ਨਹੀਂ ਲੋਕਾਂ ਨੇ ਜਾਣਾ,
11: ਖਾਸ ਕਰ ਪੈਸ਼ਨੇਟ ਲੋਕਾਂ ਦੀ ਇਸ ਗੱਲੋਂ ਇੱਜ਼ਤ ਹੋਣੀ ਚਾਹੀਦੀ ਆ ਜਿੰਨੀ ਹੋ ਸਕੇ। ਉਹ ਜਾਂਦੇ ਜਾਂਦੇ ਲਾਸਟ ਗੱਲ ਹਨਾ, ਜਿਹੜੀ ਆਪਾਂ ਨਸੀਰੁਦੀਨ ਸ਼ਾਹ ਸਾਹਿਬ ਬਾਰੇ ਆਪਾਂ ਹਨਾ ਕਰਦੇ ਪਏ ਸੀਗੇ ਕਿ ਲੋਕੀ ਬਹੁਤ ਜ਼ਿਆਦਾ ਉਹ ਕਹਿੰਦੇ ਕਿ ਥੋੜੇ ਬੇਬਾਕ ਆ ਗੱਲ ਕਰਨ 'ਚ, ਹਨਾ, ਹੀ ਗੈਟਸ ਵੈਰੀ ਰੂਡ, ਵੈਰੀ ਐਂਗਰੀ। ਪਰ ਉਹ ਓਮਪੁਰੀ ਸਾਹਿਬ ਦੇ ਹਵਾਲੇ ਤੋਂ ਖਬਰ ਹੈ ਕਿ ਉਹਨਾਂ ਨੇ ਇੱਕ ਕਿੱਸਾ ਦੱਸਿਆ ਸੀ ਕਿ 1 ਸਾਲ ਲਗਾਤਾਰ ਉਹ ਇੰਗਲੈਂਡ ਰਹੇ ਆਪਣਾ ਚੱਲਦਾ ਕਰੀਅਰ ਛੱਡ ਕੇ ਨਸੀਰੁਦੀਨ ਸ਼ਾਹ ਸਾਹਿਬ, ਕਿਉਂਕਿ ਉਹਨਾਂ ਨੇ ਇੱਕ ਛੋਟਾ ਰੋਲ ਮਿਲਿਆ ਮੈਕਬੈਥ ਦੇ ਅੰਦਰ, ਸਿਰਫ ਇੱਕੋ ਡਾਇਲੋਗ ਦਾ। ਉਹਨਾਂ ਨੇ ਪੂਰਾ ਸਾਲ ਵੱਖੋ ਵੱਖਰੀ ਥਾਵਾਂ ਤੇ ਟੂਰ ਕੀਤਾ, ਕੋਈ ਸਟਾਰ ਪਾਵਰ ਕੁਛ ਨਹੀਂ ਸੀ ਦਿਖਾਇਆ ਕਿ ਮੈਂ ਬਾਲੀਵੁੱਡ ਤੋਂ ਨਥਿੰਗ, ਐਂਡ ਆ ਕੇ ਦੱਸਦੇ ਕਿ ਮੈਂ ਕੰਮ ਕਰਨਾ ਚਾਹੁੰਦਾ ਸੀਗਾ ਕਿ ਜੇ ਮੈਂ ਲਾਈਫ 'ਚ ਕਦੇ ਇੱਕੋ ਹੀ ਡਾਇਲੋਗ ਬੋਲਣਾ ਹੋਵੇ ਵੱਖਰੇ ਵੱਖਰੇ ਐਕਸਪ੍ਰੈਸ਼ਨ ਦੇ ਨਾਲ, ਤੇ ਇਹੀ ਮੇਰੀ ਵਰਕਸ਼ਾਪ ਹੈ ਕਿ ਮੇਰਾ ਕੰਮ ਹੈ। ਮੈਂ ਤਾਂ ਐਕਟਰ ਹਾਂ ਨਾ, ਸਟਾਰ ਥੋੜ੍ਹੀ ਹਾਂ, ਮੈਂ ਐਕਟਰ ਹਾਂ, ਮੈਂ ਨਿਖਾਰਨਾ ਚਾਹੁੰਦਾ ਕੱਲ੍ਹ ਨੂੰ ਕੋਈ ਇੱਦਾਂ ਦਾ ਮੈਨੂੰ ਰੋਲ ਮਿਲ ਜਾਏ ਕਿ ਸਿਰਫ ਚਿਹਰੇ ਨੇ ਦੱਸਣਾ ਜੋ ਦੱਸਣਾ।
12: ਮੈਂ ਨਾ ਇਹ ਵੀ ਸੋਚ ਰਿਹਾ ਸੀ ਵੀ ਉਸ ਬੰਦੇ ਤੋਂ ਇਲਾਵਾ ਇਹ ਰੋਲ ਕੌਣ ਕਰ ਸਕਦਾ ਹੈ, ਬੜਾ ਔਖਾ ਇਹ ਵੀ ਚੀਜ਼ ਲੱਭਣੀ। ਮਤਲਬ ਇੱਕ ਮੈਂ ਹਲਕਾ ਜਿਹਾ ਦੱਸਦੇ ਨਾ ਵੀ ਉਹ ਇੱਕ ਬਜ਼ੁਰਗ ਆ, 90+ ਸਾਲ ਉਮਰ ਆ, ਤੇ ਉਹਦੀ ਜਾਨ ਇਸੇ ਕਰਕੇ ਅਟਕੀ ਆ ਵੀ ਉਹਦਾ ਇੱਕ ਕੰਮ ਡਿਊ ਆ, ਉਹ ਪੂਰਾ ਹੋਣਾ। ਉਹਨੇ ਜਿੱਦਾਂ ਮਤਲਬ ਆਪਣੇ ਆਪ ਨੂੰ ਰੋਕ ਕੇ ਰੱਖਿਆ ਵੀ ਮੈਂ ਨਹੀਂ ਮਰਨਾ ਹਲੇ, ਮੈਂ ਆਹ ਕੰਮ ਕਰਕੇ ਮਰਨਾ। ਉਹ ਵਾਲੀ ਐਕਟਿੰਗ, ਉਹ ਵਾਲੇ ਹਾਵ ਭਾਵ, ਉਹ ਕਿਹੜਾ ਹੋਰ ਕਿਹੜਾ ਸਾਡੇ ਕੋਲ ਐਕਟਰ ਹੈ ਜਿਹੜਾ
11: ਹਨਾ, ਉਹ ਵੀ ਦਿਖਾਇਆ ਕਿ ਬੈੱਡ ਰਿਡਨ, ਹਲਕੀ ਜਿਹੀ ਹਨਾ ਡਿਮੈਂਸ਼ੀਆ ਆ ਗਿਆ ਹਲਕਾ
12: ਜਿਹਾ, ਹਨਾ ਉਹਨੂੰ ਚੇਤਾ ਵੀ ਭੁੱਲ ਜਾਂਦਾ ਵਾ, ਕਦੇ ਉਹ ਕਿਸੇ ਜੋਨਰ 'ਚ ਚੱਲ ਜਾਂਦਾ ਕਿਸੇ 'ਚ, ਈਜ਼ੀ ਨਹੀਂ ਆ। ਮਤਲਬ ਜੇ ਤੁਸੀਂ ਉਹ ਇਹਨਾਂ ਅਲੱਗ ਅਲੱਗ ਐਂਗਲਾਂ ਤੋਂ ਸੋਚੋਗੇ ਤੇ ਮਤਲਬ ਕਿੰਨਾ ਉਹਦੇ ਉੱਤੇ ਮਤਲਬ ਸਲੂਟ ਆ ਉਹਨਾਂ ਐਕਟਰਾਂ ਨੂੰ ਜਿਨ੍ਹਾਂ ਨੇ ਉਹ ਚੀਜ਼ਾਂ ਨਿਭਾਈਆਂ ਤੇ ਜਿਨ੍ਹਾਂ ਬੰਦਿਆਂ ਨੇ ਉਹ ਐਫਰਟ ਕੀਤਾ। ਮਤਲਬ ਸਾਨੂੰ ਸ਼ਾਇਦ ਇਹ ਚੀਜ਼ਾਂ ਨਾ ਤਾਂ ਵੀ ਜ਼ਿਆਦਾ ਲੱਗਦੀਆਂ ਕਿਉਂਕਿ ਅਸੀਂ ਬਾਰਡਰ ਬੈਲਟ ਦੇ, ਸਾਨੂੰ ਪਤਾ ਅਸੀਂ ਆਪਣੇ ਘਰਾਂ ਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਸੁਣੀਆਂ, ਸਾਡੇ ਆਸ ਪਾਸ ਆਪਾਂ ਵੇਖੀਆਂ, ਤੇ ਜਦੋਂ ਉਹ ਚੀਜ਼ਾਂ ਆਪਾਂ ਮਤਲਬ ਉਹਨਾਂ ਦੀ ਉਹ ਤਾਂ ਸੁਣੀਆਂ ਹੀ ਹੁੰਦੀਆਂ, ਪਰ ਜਦੋਂ ਆਪਾਂ ਇਹਨਾਂ ਚੀਜ਼ਾਂ ਦੀ ਅੰਦਰੋਂ ਡੰਗਾਈ ਵੇਖ ਲੈਂਦੇ ਹਾਂ ਨਾ,
11: ਹਾਂਜੀ ਇਹ ਟਰੋਮਾਸ
12: ਇੱਥੋਂ ਤੱਕ ਇਹ ਵੀ ਹੋਇਆ ਹੋਊਗਾ ਵੀ ਚੀਜ਼ਾਂ ਹੋਈਆਂ ਹੋਣਗੀਆਂ
11: ਇਹ ਟਰੋਮਾਸ ਜਾਂਦੇ ਨਹੀਂ ਜਨਰੇਸ਼ਨ ਤੱਕ ਮਤਲਬ ਮੈਂ ਫੋਰਥ ਜਨਰੇਸ਼ਨ ਹਾਂ ਮੇਰੇ ਪਰਦਾਦਾ ਜੀ ਆਏ ਉਹਨਾਂ ਵੇਲਿਆਂ 'ਚ ਹੈ ਨਾ ਅਤੇ ਉਹ ਕਹਾਣੀਆਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗੁਜਰਾਂਵਾਲਾ ਅਸੀਂ ਇੱਦਾਂ ਰਹਿੰਦੇ ਸੀਗੇ ਇੱਦਾਂ ਦਾ ਸਾਡਾ ਘਰ ਸੀ ਇਸ ਤਰ੍ਹਾਂ ਦਾ ਕੰਮ ਸੀਗਾ ਹੈ ਨਾ ਉਹ ਦੋ ਜਨਰੇਸ਼ਨਸ ਨੂੰ ਤਾਂ ਇਹ ਸਮਝਣ 'ਚ ਨਿਕਲ ਜਾਂਦਾ ਕਿ ਅਸੀਂ ਹੁਣ ਇੱਥੇ ਆ ਗਏ ਹਾਂ ਵਿਸਥਾਪਿਤ ਹੋ ਗਏ ਅਤੇ ਆਪਾਂ ਹੁਣ ਕਰਨਾ ਕੀ ਆ ਕਿ ਹੁਣ ਸਾਡਾ ਕਿਉਂਕਿ ਕਿੰਨੀ ਵੱਡੀ ਗੱਲ ਹੈ ਕਿਸੇ ਨੂੰ ਇੱਕ ਦਿਨ ਆ ਕੇ ਰੈਂਡਮਲੀ ਕਹਿ ਦੇਣਾ ਹੁਣ ਤੁਸੀਂ ਸਾਰੀ ਪੁਸ਼ਤਾਂ ਇੱਥੇ ਰਹੇ ਹੋ ਹੁਣ ਜਾਓ
12: ਮਾਰਨਾ ਵਾ ਤੁਹਾਨੂੰ ਜਾਣ ਵੀ ਨੀ ਦੇਣਾ ਆਪਣੀ ਹਿੰਮਤ ਨਾਲ ਤੁਸੀਂ
11: ਭੱਜ
12: ਕੇ ਤੁਸੀਂ ਨਿਕਲ ਗਏ ਜਾਂ ਤੁਸੀਂ ਛੱਡਤਾ ਮਤਲਬ ਇੱਕ ਤੁਸੀਂ ਮੰਨ ਲਓ ਭਰੇ ਭਰਾਏ ਘਰਾਂ ਦੇ ਵਿੱਚੋਂ ਤੁਸੀਂ ਇੱਕ ਇੱਕ ਟੂਮ ਨੀ ਚੁੱਕ ਸਕਦੇ ਤੁਸੀਂ ਹਨਾ ਇੱਕ ਦਾਣਾ ਨੀ ਚੁੱਕ ਸਕਦੇ ਤੁਸੀਂ ਜਿੱਥੇ ਲੋਕ ਪਹਿਲਾਂ ਇਹ ਸੋਚਦੇ ਆ ਵੀ ਇਹ ਸਾਡਾ ਵਾ ਇੱਥੇ ਆਲੇ ਦੁਆਲੇ ਸਾਰੇ ਸਾਡੇ ਹੀ ਲੋਕ ਰਹਿੰਦੇ ਕਿਹੜਾ ਸਾਡੇ ਖਿਲਾਫ਼ ਖਲੋਜੂਗਾ ਕਿਹੜਾ ਸਾਡੇ ਖਿਲਾਫ਼ ਕਿਰਪਾਨ ਚੁੱਕ ਲੂਗਾ ਮਤਲਬ ਕੀ ਉਹ ਹਾਲਾਤ ਹੋਣਗੇ ਕੀ ਬੰਦੇ ਦੀ ਸਾਈਕੀ ਹੋਊਗੀ ਕਿੱਦਾਂ ਇਨਸਾਨ ਹੈਵਾਨ ਬਣ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਫਿਰ ਸਮਝ ਸਕਦੇ ਹੋ ਵੀ ਸੀਰੀਆ ਚ ਕੀ ਹੋ ਰਿਹਾ ਸਮਝ ਸਕਦੇ ਹੋ ਤੁਸੀਂ ਵੀ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਜਿੱਥੇ ਜਿੱਥੇ ਵੀ ਚੱਲ ਰਹੀਆਂ ਨੇ ਅਫਰੀਕਾ 'ਚ ਚੱਲ ਰਹੀਆਂ ਨੇ ਰਸ਼ੀਆ ਯੂਕਰੇਨ 'ਚ ਚੱਲ ਰਹੀਆਂ ਨੇ ਇੱਧਰ ਇਰਾਨ 'ਚ ਚੱਲ ਰਹੀਆਂ ਨੇ ਉੱਧਰ ਲਬਨਾਨ 'ਚ ਚੱਲ ਰਹੀਆਂ ਨੇ ਆਪਾਂ ਸਮਝ ਸਕਦੇ ਹਾਂ ਵੀ ਇਨਸਾਨ ਵੇਖ ਲਓ ਹਰ ਥਾਂ 'ਤੇ ਸੇਮ ਹੈ ਜਿੱਥੇ
11: ਸਾਡੇ ਲਈ ਸਿਰਫ ਨੰਬਰਸ ਨੇ ਪਰ ਜੋ ਹੰਡਾਰੇ ਆ ਉਹਨਾਂ ਦਾ ਟਰੋਮਾ
12: ਉਸ ਤੋਂ ਬਾਅਦ ਆਪਾਂ ਲਾ ਲਈਏ 84 ਦੇ ਵਿੱਚ ਫੇਰ ਕੀ ਹੋਇਆ
11: ਸਹੀ ਗੱਲ
12: ਤੇ ਸਾਡੀ ਤਰਾਸਦੀ ਹੈ ਵੀ ਤੁਸੀਂ ਦੱਸ ਵੀ ਨਹੀਂ ਸਕਦੇ ਜੋ ਤੁਹਾਡੇ ਨਾਲ ਹੋਇਆ ਬੜਿਆਂ ਨੇ ਵੇਖੋ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਗਾਂਹ ਬੱਚਿਆਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਨਾਲ ਉਹ ਗੱਲਾਂ ਸ਼ੇਅਰ ਵੀ ਨਹੀਂ ਕੀਤੀਆਂ ਉਹਦੇ ਪਿੱਛੇ ਵੀ ਬੜੇ ਬੜੇ ਰੀਜ਼ਨ ਸੀ ਸ਼ਾਇਦ ਉਹਦਾ ਵੀ ਇੱਕ ਝਲਕ ਤੁਸੀਂ ਫਿਲਮ 'ਚ ਵੇਖ ਲਓਗੇ ਵੀ ਉਹ ਚਾਹੁੰਦੇ ਵੀ ਬਸ ਹੋ ਗਿਆ ਜੋ ਹੋਣਾ ਸੀ ਹੁਣ ਅੱਗੇ ਨਹੀਂ ਆਪਾਂ ਪਾਸ ਔਨ ਕਰਨਾ ਪਰ ਉਹ 'ਚ ਇੱਕ ਬੜਾ ਪਿਆਰਾ ਡਾਇਲੋਗ ਹੈ ਇੱਕ ਜਗ੍ਹਾ 'ਤੇ ਦਿਲਜੀਤ ਦਾ ਅਤੇ ਉਹ ਕਹਿੰਦੇ ਵੀ ਬਾਕੀ ਉਹਨੂੰ ਕਹਿੰਦੇ ਵੀ ਇਹਨੂੰ ਜਾਣ ਦੇ ਵੀ ਉਹ ਜਿਹੜਾ ਅਟਕਿਆ ਵੀ ਚੁੱਕ ਉਹਨਾਂ ਨੂੰ ਉਹਨੂੰ ਨਹੀਂ ਨਾ ਸਮਝ ਆ ਰਹੀ ਕਈਆਂ ਨੂੰ ਵੀ ਉਹ ਕੀ ਚਾਹ ਰਿਹਾ ਵਾ ਹੁਣ ਦਲਜੀਤ ਸਮਝ ਰਿਹਾ ਉਹ ਚੀਜ਼ ਅਤੇ ਉਹ ਕਹਿੰਦੇ ਵੀ ਜਾਣਦੇ ਇਹਨੂੰ ਵੀ ਇਹਦੇ ਇਹ ਵੀ ਆਖਰੀ ਉਮਰ ਏ ਉੱਦਾਂ ਹੀ ਆਪਾਂ ਕਹਿ ਦਿੰਦੇ ਬੁੱਢਾ ਸਿੱਠਿਆ ਗਿਆ ਐਵੇਂ ਮਤਲਬ ਬੋਲੀ ਜਾਂਦਾ ਪਰ ਉਹ ਚੀਜ਼ਾਂ ਕਨੈਕਟ ਕਰਕੇ ਵੇਖ ਰਿਹਾ ਸੀ ਹਿਸਟੋਰੀਕਲੀ ਵੀ ਜਿਹੜੀਆਂ ਗੱਲਾਂ ਕਰ ਰਿਹਾ ਵਾ ਉਹ ਤਾਂ ਮੈਟਰ ਕਰਦੀਆਂ ਨੇ ਉਹ ਐਗਜ਼ਿਸਟ ਕਰਦੀਆਂ ਨੇ ਇਹਦਾ ਮਤਲਬ ਇਹਦਾ ਕੋਈ ਲੌਜਿਕ ਬਣਦਾ ਤੂੰ ਇੱਕ ਜਗ੍ਹਾ 'ਤੇ ਉਹ ਕਹਿੰਦੇ ਵੀ ਜਾਣਦੇ ਇਹਨੂੰ ਉਹ ਆਪਣੇ ਉਹ ਕਹਿੰਦਾ ਸੀ ਵੀ ਇਹ ਸਾਡੇ ਨਾਲ ਹੀ ਇਹ ਰਾਜ ਜਿਹੜੇ ਦਫ਼ਨ ਹੋਣੇ ਆ ਜਾਣਦੇ ਅਤੇ ਉਹ ਕਹਿੰਦਾ ਦਲਜੀਤ ਕਹਿੰਦਾ ਵੀ ਤੁਹਾਡੇ ਨਾਲ ਨਹੀਂ ਇਹ ਦਫ਼ਨ ਹੋਣੇ ਜਦੋਂ ਤੁਸੀਂ ਗੱਲ ਕੀਤੀ ਨਾ ਵੀ ਅਸੀਂ ਵੀ ਉਹ ਚੀਜ਼ਾਂ ਮਹਿਸੂਸ ਕਰਦੇ ਹਾਂ ਉਹ ਕਹਿੰਦਾ ਤੁਹਾਡੇ ਨਾਲ ਨਹੀਂ ਇਹ ਦਫ਼ਨ ਹੋਣੇ ਇਹਨਾਂ ਨੇ ਗਾਂਹ ਸਾਨੂੰ ਤੰਗ ਕਰਨਾ ਉਹ ਕਹਿੰਦੇ ਨਾ ਵੀ ਹਿਸਟਰੀ 'ਤੇ ਕਦੀ ਤੁਸੀਂ ਮਿੱਟੀ ਪਾ ਕੇ ਨਹੀਂ ਗਾਹ ਲੰਘ ਸਕਦੇ ਉਹ ਅੱਗੇ ਤੋਂ ਅੱਗੇ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਉਹ ਚੀਜ਼ ਤੰਗ ਕਰੂਗੀ
11: ਜਨਰੇਸ਼ਨਲ ਟਰੋਮਾ ਰਿਐਲਿਟੀ ਆ ਤੇ ਆਹ ਸਮਿਆਂ 'ਚ ਆ ਕੇ ਸਾਨੂੰ ਪਤਾ ਲੱਗਦਾ ਪਏ ਇਹ ਵਰਡਸ ਸਮਝ ਆਉਂਦੇ ਪਏ ਆ ਸਾਨੂੰ ਪਤਾ ਲੱਗਦਾ ਇਰੀਟੇਬਿਲਿਟੀ ਕਿਉਂ ਹੈ ਅਨਇੰਟਰਸਟਿੰਗ ਲੋਕ ਕਿਉਂ ਹੁੰਦੇ ਹਾਂ ਆਪਾਂ ਜ਼ਿਆਦਾਤਰ ਹੈ ਨਾ ਜ਼ਿਆਦਾ ਗੁੱਸਾ ਕਿਉਂ ਟੈਂਪਰਾਮੈਂਟ ਇਹ ਸਾਰੀਆਂ ਚੀਜ਼ਾਂ ਕਿਉਂਕਿ ਲੋਕਾਂ ਨੇ ਹੰਢਾਈਆਂ ਸਾਡੇ ਤੋਂ ਪਹਿਲਾਂ ਸਾਡੇ ਹੀ ਖੂਨ ਨੇ ਸਾਡੇ ਪੁਰਖਿਆਂ ਨੇ ਉਹ ਆਉਣਗੀਆਂ ਹੀ ਆਉਣਗੀਆਂ ਤੁਸੀਂ ਜੋ ਮਰਜ਼ੀ ਕਰ ਲਓ ਮੇਰਾ ਤਾਂ ਹੁਣ ਮਨ ਕਰਦਾ ਪਿਆ ਬਾਈ ਸ਼ੋ ਖਤਮ ਕਰੀਏ
12: ਤਾਂ ਮਾੜੀ ਜੀ ਆਪਾਂ ਮਾੜੀ ਜੀ ਗੱਲ ਕਰਕੇ ਨਾ ਗਾਹ ਲੰਘ ਜਾਂਦੇ ਹਾਂ ਪੰਜਾਬ ਵੰਡਿਆ ਗਿਆ ਬਸ ਇੰਨੀ ਕੁ ਮਤਲਬ ਕਈਆਂ ਨੂੰ ਉਹਦੀ ਮਤਲਬ ਮੈਂ ਐਵੇਂ ਕਹਾਂ ਵੀ ਸਾਨੂੰ ਵੀ ਇੰਨਾ ਕੁ ਲੱਗਦਾ ਹੁੰਦਾ ਸੀ ਅੱਛਾ ਵੰਡਿਆ ਗਿਆ ਹੈ ਨਾ ਬੰਗਾਲ ਵੰਡਿਆ ਗਿਆ ਕਿਸੇ ਖਿੱਤੇ ਦਾ ਵੰਡਿਆ ਜਾਣਾ ਕਿਸੇ ਘਰ ਦਾ ਵੰਡਿਆ ਜਾਣਾ ਨਿੱਕੀ ਗੱਲ ਨਹੀਂ ਆ ਕਿਸੇ ਦਾ ਉੱਜੜ ਜਾਣਾ ਨਿੱਕੀ ਗੱਲ ਨਹੀਂ ਆ ਅਤੇ ਉਹ ਬੜੀ ਇਸ ਚੀਜ਼ ਨੂੰ ਤੁਹਾਨੂੰ ਸਮਾਂ ਲੱਗੂਗਾ ਸਮਝਣ ਦੇ ਲਈ ਵੀ ਇਸ ਚੀਜ਼ ਨੂੰ ਸ਼ਾਇਦ 100% ਫਿਲਮਾਂ ਦੇ ਵਿੱਚ ਕਹਾਣੀਆਂ ਦੇ ਵਿੱਚ ਵਿਖਾਇਆ ਹੀ ਨਹੀਂ ਜਾ ਸਕਦਾ ਜੋ ਜੋ ਲੋਕਾਂ ਦੇ ਨਾਲ ਹੋਇਆ ਜਿੱਦਾਂ ਜਿੱਦਾਂ ਹੋਇਆ ਕਿੱਡੇ ਕਿੱਡੇ ਰਾਜ ਕਿੱਦਾਂ ਕਿੱਦਾਂ ਉਹ ਆਪਣੇ ਸੀਨਿਆਂ 'ਚ ਲੈ ਕੇ ਕਿੱਡੇ ਕਿੱਡੇ ਹੈਵਾਨ ਸਾਡੇ ਆਸ ਪਾਸ ਤੁਰੇ ਫਿਰਦੇ ਹੋਣਗੇ ਸਾਨੂੰ ਪਤਾ ਹੀ ਨਹੀਂ
11: ਸਾਨੂੰ ਪਤਾ ਹੀ ਨਹੀਂ ਸਹੀ ਗੱਲ ਬਹੁਤ ਸੱਚੀ ਗੱਲ
12: ਸੋ ਉੱਥੇ ਕੋਈ ਕਿਸੇ ਧਰਮ ਦਾ ਠੱਪਾ ਨਹੀਂ ਆ ਉਹ ਹੈਵਾਨ ਇੱਧਰੋਂ ਵੀ ਨੇ ਉਹ ਹੈਵਾਨ ਉੱਧਰੋਂ ਵੀ ਨੇ ਉਹ ਧਰਤੀ ਦੇ ਜਿਹੜੇ ਆਪਣੇ ਆਪਣੀ ਕਹਿਣ ਵਾਲੇ ਇੱਧਰ ਵੀ ਨੇ ਉੱਧਰ ਵੀ ਨੇ ਸਮਾਂ ਪੈਣ ਦੇ ਉੱਤੇ ਕਿੱਦਾਂ ਉਹ ਬਦਲ ਜਾਂਦੇ ਨੇ ਕਿੱਦਾਂ ਆਪਾਂ ਉਹਨਾਂ ਦੇ ਹੋਰ ਰੂਪ ਮੁੜ ਕੇ ਆਪਾਂ ਜਾਣਨੇ ਸ਼ੁਰੂ ਕਰ ਦਿੰਦੇ ਯੂ ਨੈਵਰ ਨੋ ਆਪਾਂ ਕਹਿ ਦਿੰਦੇ ਫਲਾਣਾ ਇੰਨਾ ਫਲਾਣਾ ਇੱਦਾਂ ਫਲਾਣਾ ਉਹਦਾ ਕੀਤਾ ਪਿੱਛੇ ਉਹਨੇ ਕੀ ਕੀਤਾ ਕਿੱਦਾਂ ਕੀਤਾ ਉਹਦਾ ਅੰਦਰ ਕਿੱਦਾਂ ਉਹਨੂੰ ਤੰਗ
11: ਬੰਦੇ ਦਾ ਇੰਟਰਨਲ ਤਾਂ ਉਹਦੇ ਨਾਲ ਹੀ ਰਹਿੰਦਾ ਨਾ ਤੁਸੀਂ ਜੱਜ ਨਹੀਂ ਕਰ ਸਕਦੇ ਉਹਨੂੰ ਕਿਸ ਚੀਜ਼ ਨੇ ਉਹਦਾ ਬ੍ਰੇਨ ਵਾਸ਼ ਕਰ ਦੇਣਾ ਜਾਂ ਫਿਰ ਉਹਦਾ ਮਾਇੰਡ ਚੇਂਜ ਕਰ ਦੇਣਾ ਯੂ ਨੈਵਰ ਨੋ ਬੰਦੇ ਨੂੰ ਆਪਣਾ ਨਹੀਂ ਪਤਾ ਹੁੰਦਾ ਇਹ ਕਿਸ ਚੀਜ਼ ਨੇ ਟੈਂਪਰਾਮੈਂਟ ਉੱਪਰ ਥੱਲੇ ਕਰ ਦੇਣਾ
12: ਪਰ ਉਸ ਤੋਂ ਹਟ ਕੇ ਇੱਕ ਚੀਜ਼ ਆ ਕਿ ਜਿੱਦਾਂ ਇੱਕ ਬੰਦਾ ਮੰਨ ਲਓ ਜੇ ਮੈਂ ਇਹਦੀ ਐਗਜ਼ਾਮਪਲ ਲਵਾਂ ਤੇ ਇੱਕ ਬੰਦਾ ਜਿਹੜੀ ਚੀਜ਼ ਅਧੂਰੀ ਮੰਨ ਲਓ ਛੱਡ ਕੇ ਆਇਆ ਵਾ ਜੇ ਉਹ ਪੂਰੀ ਕਰਨ ਕਰਕੇ ਉਹ ਅਟਕਿਆ ਪਿਆ ਵਾ ਜਿਹੜੇ ਬੰਦੇ ਨੇ ਪਾਪ ਕੀਤਾ ਵਾ ਉਹ ਪਾਪ ਵੀ ਤੇ ਕਿਤੇ ਨਾ ਕਿਤੇ ਉਹਨੂੰ ਕਿਸੇ ਮੋੜ ਤੇ ਜਾ ਕੇ ਸਤਾਉਂਦਾ ਹੋਊਗਾ ਉਹਨੂੰ ਉਹਦੇ ਅਟਕਿਆ ਉਹਦੀ ਇਹ ਮਤਲਬ ਇਹ ਬੰਦਾ ਤੇ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਕੁਛ ਨਾ ਕੁਛ ਅੱਗੇ ਜੇ ਸ਼ਾਇਦ ਸਹੀ ਅੱਗੇ ਪਾਸ ਕਰਕੇ ਜਾ ਰਿਹਾ ਪਰ ਜਿਹਦੇ ਦਿਮਾਗ ਦੇ ਵਿੱਚ ਪਾਪ ਉਹਨੂੰ ਤੰਗ ਕਰ ਰਿਹਾ
11: ਉਹ ਕੁਛ ਵੀ ਨਹੀਂ ਕਰ ਸਕਦਾ
12: ਹਨਾ ਉਹਦਾ ਕਿੱਥੇ ਕੱਟ ਆਫ ਹੋਣਾ
11: ਉਹ ਕਹਿਣੋਂ ਵੀ ਗਿਆ ਦੱਸਣੋਂ ਵੀ ਗਿਆ
12: ਦੱਸਣੋਂ ਕਹਿਣੋਂ ਉਹ ਤੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਇੱਦਾਂ ਹੀ ਨਾਲ ਲੈ ਕੇ ਜਾਊ ਨਾ ਉਹ ਅੰਦਰ ਜਿਹੜਾ ਨਾ ਬੰਦੇ ਦਾ ਜਿਹੜਾ ਕਹਿ ਦਿੰਦੇ ਆਪਾਂ ਅੰਦਰ ਹੀ ਰੱਬ ਆ ਉਸੇ ਨੇ ਤੁਹਾਨੂੰ ਕਿਸੇ ਪਾਸੇ ਲਾਉਣਾ ਵੀ ਆ ਤੇ ਉਸੇ ਨੇ ਤੁਹਾਨੂੰ ਪਿੱਛੇ ਖਿੱਚ ਕੇ ਰੱਖਣਾ ਸੋ ਖੈਰ ਜੇ ਤੁਸੀਂ ਹਾਲੇ ਤੱਕ ਨਹੀਂ ਗਏ ਜੇ ਗਏ ਹੋ ਤੇ ਜ਼ਰੂਰ ਦੱਸਿਓ ਤੇ ਪਰ ਇਹ ਆ ਕਿ ਸਮਾਂ ਕੱਢ ਕੇ ਜ਼ਰੂਰ ਪਰਿਵਾਰ ਦੇ ਨਾਲ ਫਿਲਮ ਵੇਖਿਆ ਖਾਸ ਤੌਰ ਦੇ ਉੱਤੇ ਉਹ ਜਿਨ੍ਹਾਂ ਦੇ ਪਰਿਵਾਰ ਜਾਂ ਤੁਸੀਂ ਜੇ ਇਸ ਵਿਸ਼ੇ ਦੇ ਵਿੱਚ
11: ਹਲਕਾ ਜਿਹਾ ਵੀ ਇੰਟਰਸਟ ਰੱਖਦੇ ਹੋ
12: ਤੁਸੀਂ ਵੀ ਹੋਇਆ ਕੀ ਸੀ ਅਸਲ ਦੇ ਵਿੱਚ ਜਦੋਂ ਦੋ ਦੇਸ਼ ਬਣੇ ਤੇ ਆਪਾਂ ਸਿਰਫ ਇੰਨਾ ਕੀ ਜਾਣਦੇ ਹਾਂ ਵੀ ਹਾਂ ਪਾਰਟੀਸ਼ਨ ਹੋ ਗਈ ਦੋ ਦੇਸ਼ ਬਣ ਗਏ ਪਰ ਉਹ ਚੀਜ਼ਾਂ ਜਿਹੜੀਆਂ ਨੇ ਬਾਅਦ ਵਿੱਚ ਕੀ ਆਮ ਲੋਕਾਂ ਦੇ ਨਾਲ ਕਿਸੇ ਇੱਕ ਦੇ ਨਾਲ ਕੀ ਵਾਪਰਿਆ ਸਾਰਿਆਂ ਦੀ ਤੇ ਛੱਡੋ ਸਾਰਿਆਂ ਦਾ ਪਤਾ ਨਹੀਂ ਕੀ ਹੋਇਆ ਹੋਊਗਾ ਤੇ
11: ਨਾਲੇ ਕਰਾਊਡ ਦੀ ਗੱਲ ਹੋਵੇ ਤਾਂ ਥੋੜਾ ਡੀਸੈਂਟਿਸਾਈਜ਼ ਹੋ ਜਾਂਦਾ ਸਭ ਕੁਝ ਉਹ ਵੈਲਿਊ ਨਹੀਂ ਰਹਿੰਦੀ
12: ਬਾਕੀ ਅਗੇਨ ਮੈਂ ਦੱਸਦਾ ਵੀ ਸਾਡਾ ਜਿਹੜਾ ਜ਼ਰੂਰ ਇੱਕ ਪੱਖ ਸਾਡਾ ਜਿਹੜਾ ਉਹ ਹੁੰਦਾ ਵਾ ਪੇਡ ਪ੍ਰਮੋਸ਼ਨ ਦਾ ਇਸ ਫਿਲਮ ਨੂੰ ਲੈ ਕੇ ਵੀ ਸੀ ਉਹ 'ਚ ਤੁਸੀਂ ਇੰਟਰਵਿਊ ਵਗੈਰਾ ਸੁਣੀ ਹੋਊਗੀ ਤੁਸੀਂ ਇਮਤਾਜ਼ ਅਲੀ ਉਹਨਾਂ ਦੀ ਸਟਾਰ ਕਾਸਟ ਦੇ ਨਾਲ ਕ੍ਰਿਸ਼ਨਾ ਦੇ ਨਾਲ ਅਤੇ ਪਰ ਉਹ ਸਾਡਾ ਪੀਰੀਅਡ ਇਹ ਆਹ ਜਿਹੜੀਆਂ ਗੱਲਾਂ ਨੇ ਉਸ ਤੋਂ ਅਲੱਗ ਨੇ ਕਿਸੇ ਕਿਸੇ ਫਿਲਮ ਬਾਰੇ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਸਾਡੇ ਅਰਗੇ ਨੇ ਜੇ ਅਸੀਂ ਕੁਛ ਲਾਈਕ ਕਰਦੇ ਹਾਂ ਤੁਸੀਂ ਵੀ ਹੋ ਸਕਦਾ ਕਿ ਤੁਹਾਨੂੰ ਵੀ ਵਧੀਆ ਲੱਗੇ ਅਤੇ ਜ਼ਰੂਰ ਇੱਕ ਵਾਰੀ ਵੇਖਿਓ ਇਹ ਇੰਤਜ਼ਾਰ ਕਰੋਗੇ ਵੀ ਹਾਂ ਚਲੋ ਡੱਬੇ 'ਤੇ ਵੇਖ ਲਾਂਗੇ ਉਹ ਵੀ ਨਾ ਇਨਸਾਫ਼ੀ ਹੋਊਗੀ ਸ਼ਾਇਦ ਮੇਕਰਸ ਦੇ ਨਾਲ
11: ਹਾਂ ਫਿਰ ਫਿਲਮ ਨਹੀਂ ਬਣਦੀ ਦੁਬਾਰਾ ਉਸ ਤਰ੍ਹਾਂ ਦੀ ਗੱਲ ਉਹੀ ਹੈ
12: ਉਹੀ ਪ੍ਰੋਬਲਮ ਹੈ ਥੈਂਕ ਯੂ ਜੀ ਕਹਿੰਦੇ ਕਿ ਭਾਅ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਤਿਹਾਸ ਸੁਣਾਇਆ ਅੱਛਾ ਦੀਦਾਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਨੇ ਧੰਨਵਾਦ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ ਚਿੱਲੀ ਚਿਕਨ ਵਿਦ ਰਾਈਸ ਅਤੇ ਚਿੱਲੀ ਚਿਕਨ ਵਾਜ ਵਨ ਆਫ ਮਾਈ ਫਾਈਨੈਸਟ ਕਰੇਸ਼ਨ ਵਾਹ ਜੀ ਵਾਹ
11: ਬੱਲੇ
12: ਚਲੋ ਜੀ ਅਤੇ ਜਸਕੀਰੇ ਜੀ ਕਹਿੰਦੇ ਨੇ ਇਹਨਾਂ ਨੇ ਸ਼ਾਇਦ ਵੇਖੀ ਫਿਲਮ ਕਹਿੰਦੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰੇ ਸੁਣਨ ਵਾਲਿਆਂ ਨੂੰ ਅਤੇ ਭਾਅ ਜੀ ਆਈ ਐਗਰੀ ਮੈਂ ਵਾਪਸ ਆਊਂਗਾ ਇਜ਼ ਡੀਪਲੀ ਇਮੋਸ਼ਨਲ ਐਂਡ ਬਿਊਟੀਫੁਲ ਕਰਾਫਟਿਡ ਫਿਲਮ ਦੈਟ ਐਕਸਪਲੋਰਸ ਲਵ ਲੋਸ ਐਂਡ ਦਾ ਲਾਸਟਿੰਗ ਇੰਪੈਕਟ ਆਫ ਪਾਰਟੀਸ਼ਨ ਦੀ ਪਰਫੋਰਮੈਂਸ ਆਫ ਪਾਵਰਫੁਲ ਸਪੈਸ਼ਲੀ ਬਾਏ ਦਲਜੀਤ ਦੁਸਾਂਝ ਐਂਡ ਨਸੀਰੁਦੀਨ ਸ਼ਾਹ ਦਾ ਮਿਊਜ਼ਿਕ ਐਡਸ ਸੋਲ ਟੂ ਐਵਰੀ ਸੀਨ ਕਿਉਂਕਿ ਉਹ ਤਾਂ ਸਪੈਸ਼ਲਿਟੀ ਹੈ ਹੀ ਆ
11: ਰਹਿਮਾਨ ਸਾਹਿਬ ਦਾ
12: ਅਤੇ ਇਮਤਿਆਜ਼ ਅਲੀ ਸਟੋਰੀ ਟੈਲਿੰਗ ਇਜ਼ ਪੋਇਟਿਕ ਐਂਡ ਹਾਰਟ ਫੈਲਟ ਅਤੇ ਮੇਕਿੰਗ ਹਿਸ ਮੂਵੀ ਏ ਮੈਮਰੇਬਲ ਐਕਸਪੀਰੀਅੰਸ ਦੈਟ ਵਿਲ ਸਟੇ ਵਿਦ ਮੀ ਫੋਰ ਲੋਂਗ ਅਤੇ ਹਾਈਲੀ ਰਿਕਮੈਂਡਡ ਥੈਂਕ ਯੂ ਜੀ ਥੈਂਕ ਯੂ ਇਸ ਕਰਕੇ ਵੀ ਕਿਉਂਕਿ ਤੁਸੀਂ ਚੰਗਾ ਸਿਨੇਮਾ ਵੇਖਦੇ ਹੋ ਸ਼ਾਬਾਸ਼ੀ ਇਸ ਚੀਜ਼ ਦੇ ਲਈ ਤੁਸੀਂ ਚੰਗੀਆਂ ਚੀਜ਼ਾਂ ਵੇਖਦੇ ਹੋ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਪਲੀਜ਼ ਵਟ ਨੇਮ ਆਫ ਅ ਮੂਵੀ ਲਵ ਯੂਅਰ ਸ਼ੋ ਮੈਂ ਵਾਪਸ ਆਊਂਗਾ ਜੀ ਫਿਲਮ ਦਾ ਨਾਂ ਆ ਮੈਂ ਵਾਪਸ ਆਊਂਗਾ ਦਲਜੀਤ ਦੀ ਇਮਤਾਜ਼ ਅਲੀ ਦੀ ਡਾਇਰੈਕਟ ਕੀਤੀ ਫਿਲਮ ਨਸੀਰੁਦੀਨ ਸ਼ਾਹ ਵੀ ਆ ਵਿੱਚ ਬਾਕੀ
11: ਵੇਦਾਂਗ ਅਤੇ ਸ਼ਰਵਰੀ
12: ਕਹਿੰਦੇ ਮੇਰੇ ਦਾਦਾ ਜੀ 32 ਸਾਲਾਂ ਦੇ ਸਨ ਜਦੋਂ ਗੁਜਰਾਂਵਾਲਾ ਤੋਂ ਮਾਈਗ੍ਰੇਟ ਹੋ ਕੇ ਆਏ ਸਨ ਅਤੇ ਹਰ ਸਾਲ 15 ਅਗਸਤ ਨੂੰ ਮੈਂ ਉਹਨਾਂ ਨੂੰ ਹਮੇਸ਼ਾ ਉਦਾਸ ਹੀ ਵੇਖਦਾ ਜਦੋਂ ਵੀ ਉਹ ਆਪਣੀ ਕਹਾਣੀ ਸੁਣਾਉਂਦੇ ਨੇ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਪਿੰਡ ਆਪਣੇ ਘਰ ਆਪਣੇ ਛੱਡੇ ਹੋਏ ਲੋਕਾਂ ਦੀਆਂ ਯਾਦਾਂ ਅੱਜ ਵੀ ਵਸਦੀਆਂ ਨੇ ਵੰਡ ਦਾ ਦਰਦ ਸਿਰਫ ਜ਼ਮੀਨ ਦਾ ਨਹੀਂ ਸੀ ਸਗੋਂ ਉਹਨਾਂ ਰਿਸ਼ਤਿਆਂ ਅਤੇ ਯਾਦਾਂ ਦਾ ਵੀ ਸੀ ਜੋ ਸਦਾ ਦੇ ਲਈ ਪਿੱਛੇ ਰਹਿ ਗਈਆਂ ਬਿਲਕੁਲ ਅਤੇ ਤਰਾਸਦੀ ਇਹ ਵੀ ਹੈ ਕਿ ਹੁਣ ਸ਼ਾਇਦ ਆਪਾਂ ਨਾ ਉਸ ਪੀੜ੍ਹੀ ਦੇ ਕੁਛ ਆਖਰੀ ਲੋਕਾਂ ਦੇ ਨਾਲ ਵਿਚਰ ਰਹੇ ਹਾਂ
11: ਹਾਂ ਮਤਲਬ ਇਹ ਹੁਣ ਗੱਲ ਹਾਂ ਹੁਣ ਇਸ ਤੋਂ ਬਾਅਦ ਜੋ ਤੁਸੀਂ ਗੱਲ ਕੀਤੀ ਨਾ ਇਹ ਸ਼ਾਇਦ ਅੱਜ ਤੋਂ 4-5-7 ਸਾਲ ਬਾਅਦ ਇਹ ਹੁਣ ਸਟੈਟਸ ਰਹਿ ਜਾਣਗੇ ਇਹ ਸਿਰਫ ਨੰਬਰ ਰਹਿ ਜਾਣਗੇ ਕਿਉਂਕਿ ਉਹ ਜਨਰੇਸ਼ਨ ਇੱਕ ਟਾਈਮ ਤੇ ਹਨਾ
12: ਜਿਨ੍ਹਾਂ ਨੇ ਅੱਖੀ ਵੇਖਿਆ ਉਹ ਦੱਸਣ ਵਾਲੇ ਨਹੀਂ ਹੋਣਗੇ ਜਿਨ੍ਹਾਂ ਨੇ ਹੰਡਾਇਆ। ਮੈਂ ਵਾਪਸ ਆਊਂਗਾ। ਜਤਿੰਦਰ ਜੀ ਕਹਿੰਦੇ ਨੇ ਕਿ ਕੱਲ੍ਹ ਦੇਖੀ ਮੈਂ ਅਤੇ ਅਮੇਜ਼ਿੰਗ ਮੂਵੀ, ਨਸੀਰੁਦੀਨ ਸ਼ਾਹ ਦੀ ਐਕਟਿੰਗ ਇਜ਼ ਅਮੇਜ਼ਿੰਗ ਐਂਡ ਫੀਲਡ ਆਫ ਲੁਕਿੰਗ ਵੈਰੀ ਡਿਫਰੈਂਟ ਦੈਨ ਅਦਰ ਮੂਵੀਜ਼।
11: ਹਾਂ ਹਾਂ, ਲੁੱਕ ਵੱਖਰੀ ਹੈ ਨਾ ਸਰਦਾਰ, ਮੈਂ ਕਿਹਾ ਪਹਿਲੀ ਵਾਰੀ ਸਰਦਾਰ ਬਣੇ ਆ।
12: ਪਰ ਇੱਕ ਚੀਜ਼ ਮੈਂ ਇੱਕ ਹੋਰ ਚੀਜ਼ 'ਤੇ ਬਹੁਤ ਇੰਪ੍ਰੈਸ ਹੈ ਯਾਰ, ਭਾਵੇਂ ਉਹ ਨਸੀਰੁਦੀਨ ਸ਼ਾਹ ਹੈ, ਭਾਵੇਂ ਉਹ ਜਿਹੜਾ ਮੁੰਡਾ ਵਾ
11: ਵੇਦਾਂਗ
12: ਹੈ ਨਾ, ਉਹ ਕਲੀਨ ਸ਼ੇਵ ਹੈ ਵੈਸੇ ਅਤੇ, ਪਰ ਉਹਨਾਂ ਦੀਆਂ ਜਿਹੜੀਆਂ ਦਾੜੀਆਂ ਨੇ, ਉਹਨਾਂ ਦੇ ਜਿਹੜੇ ਜੂੜੇ ਨੇ ਹੈ ਨਾ, ਮਤਲਬ ਮੈਨੂੰ ਹੈਰਾਨੀ ਆ ਵੀ ਆਪਣੇ ਪੰਜਾਬੀ ਫਿਲਮਾਂ ਵਾਲੇ ਹਾਲਾਂਕਿ ਪੰਜਾਬ ਤੋਂ ਨੇ, ਇਹਨਾਂ ਨੂੰ ਪਤਾ ਆ ਵੀ ਅਸਲੀ ਦਾੜੀ ਕਿੱਦਾਂ ਦੀ ਹੁੰਦੀ ਆ, ਪਤਾ ਨਾ ਇਹਨਾਂ ਨੂੰ।
11: ਬਿਲਕੁਲ ਸਹੀ ਗੱਲ ਹੈ।
12: ਪਰ ਇਹਦੀ ਇਹਦੀ ਤੁਸੀਂ ਫਿਲਮ 'ਚ ਵੇਖਿਓ ਜਾ ਕੇ, ਨਸੀਰੁਦੀਨ ਸ਼ਾਹ ਦੇ ਦਾੜੀ ਕਿੱਡੀ ਰੀਅਲ ਰੱਖਦੀ ਹੈ, ਹਾਲਾਂਕਿ ਉਹਨੇ ਵਧਾਈ ਨਹੀਂ ਹੋਊਗੀ ਅਤੇ ਆਪਣੇ ਵਧਾ ਕੇ ਵੀ ਉੱਦਾਂ ਦੀ ਲੁੱਕ ਨਹੀਂ ਦੇ ਪਾਉਂਦੇ ਹੈ ਨਾ ਉਹ ਮੁੰਡੇ ਦਾ, ਜਿਹੜਾ ਈਵਨ ਮਤਲਬ ਉਹਨਾਂ ਇਸ ਚੀਜ਼ ਤੋਂ ਵੀ ਸੰਕੋਚ ਨਹੀਂ ਕੀਤਾ ਵੀ ਆਪਾਂ ਨੰਗੇ ਸਿਰ ਨਹੀਂ ਵਿਖਾਉਣਾ, ਕਿਉਂਕਿ ਨੰਗੇ ਸਿਰ ਇਸ ਕਰਕੇ ਨਹੀਂ ਵਿਖਾਉਂਦੇ ਕਿਉਂਕਿ ਉਹਨਾਂ ਨੂੰ ਸਿਰ ਦੇ ਉੱਤੇ ਵੀ ਜੂੜੇ ਬਣਾਉਣੇ ਪੈਂਦੇ ਆ। ਸੋ ਟੈਕਨੀਕਲੀ ਜਦੋਂ ਡਾਇਰੈਕਸ਼ਨ ਪੱਖ ਤੋਂ ਤੁਸੀਂ ਮੂਵੀ ਵੇਖਦੇ ਹੋ ਤਾਂ ਉੱਥੇ ਬੜੀਆਂ ਚੀਜ਼ਾਂ ਇਸ ਕਰਕੇ ਵੀ ਲਕਾਸ਼ ਪਾ ਲਈਆਂ ਜਾਂਦੀਆਂ। ਤੁਸੀਂ ਵੇਖੋਗੇ ਵੀ ਬਹੁਤੀ ਵਾਰੀ ਨੰਗੇ ਸਿਰ ਨੇਤਾ ਨੂੰ ਨਹੀਂ ਵਿਖਾਉਣਗੇ, ਜਦਕਿ ਆਮ ਘਰਾਂ ਦੇ ਵਿੱਚ ਆਪਾਂ ਨੰਗੇ ਸਿਰ ਹੁੰਦੇ ਹਾਂ, ਪਰ ਇਹਨੇ ਬੇਬਾਕੀ ਦੇ ਨਾਲ ਉਹ ਚੀਜ਼ਾਂ ਸਾਰੀਆਂ ਕੀਤੀਆਂ, ਨੰਗੇ ਸਿਰ ਜੂੜੇ ਵੀ ਵਿਖਾਏ ਆ, ਪਰ ਉਹ ਵੀ ਪਰਫੈਕਟ
11: ਮਸ਼ਹੂਰ ਤੇ ਸੀਗਾ ਨੀ, ਤੂੰ ਥੋੜਾ ਗੁੱਸੇ ਨਾਲ ਬੋਲਿਆ ਕਿ ਤੁਸੀਂ ਤਾਂ ਤਮਾਸ਼ਾ ਬਣਾਇਆ ਹੋਇਆ ਕਿ ਸਾਡੀ ਬੇਇੱਜ਼ਤੀਆਂ ਕਰਦੇ ਹੋ, ਕਿ ਉਹਦੇ ਅੰਦਰ ਕਰੀਨਾ ਕਪੂਰ ਦਾ ਸਾਰਾ ਪਰਿਵਾਰ ਸਿੱਖ ਫੈਮਿਲੀ ਦਿਖਾਈ ਸੀ ਤੇ ਬਾਲੀਵੁੱਡ ਦੇ ਅੰਦਰ ਕਹਿ ਲਓ ਉਹ ਜੌਨੀ ਲੇਵਰ ਐਰਾ ਤੋਂ ਬਣੀਆਂ ਬਣਾਈਆਂ ਪੱਗਾਂ ਹੈ ਨਾ ਆਉਣੀਆਂ, ਤੇ ਉਹ ਜਿਸ ਤਰ੍ਹਾਂ ਫਿੱਟ ਹੁੰਦੀ ਉਸ ਤਰ੍ਹਾਂ ਕਰਦੇ ਨੇ। ਫਿਰ ਉਹਨੇ ਕਿਹਾ ਕਿ ਮੈਂ ਇਹ ਪ੍ਰੋਡਕਸ਼ਨ ਨੂੰ ਰਿਕੁਐਸਟ ਕੀਤੀ ਕਿ ਵਾਕਈ ਕੋਈ ਮੈਨੂੰ ਦੋ ਤਿੰਨ ਹੈ ਨਾ ਇੱਥੇ ਬੰਦੇ ਪੱਕੇ ਚਾਹੀਦੇ ਆ ਜਿਹੜੇ ਪਗੜੀ ਬਣ ਸਕਣ ਹਰ ਬੰਦੇ ਦੀ ਸ਼ੇਪ ਹੈ ਨਾ ਹੈਡ ਦੇ ਸ਼ੇਪ ਦੇ ਹਿਸਾਬ ਨਾਲ। ਤੇ ਕਹਿੰਦੇ ਫਿਰ ਜਿੰਨੇ ਐਕਟਰ ਸੀਗੇ ਜਿਹੜੇ ਨੌਨ ਸਿੱਖ ਸੀਗੇ ਤੇ ਉਹਨਾਂ ਨੇ ਵੀ ਫਿਰ ਪ੍ਰੋਪਰ ਦਾੜੀ ਗਰੋ ਕੀਤੀ, ਉਹਨਾਂ ਦੇਖਿਆ ਕਿ ਜੇ ਮੈਂ ਇਸ ਲੈਵਲ ਦਾ ਹੈ ਨਾ ਉਪਰਾਲਾ ਕਰਦਾ ਪਿਆ, ਮੈਂ ਇਸ ਲੈਵਲ ਦੀ ਡਿਟੇਲ ਓਰਿਜਨੈਲਿਟੀ ਲੈ ਕੇ ਆਉਣਾ ਚਾਹੁੰਦਾ ਤਾਂ ਉਹ ਵੀ ਕਰਨ। ਤੇ ਕਹਿੰਦੇ ਆਪਾਂ 5-6-7 ਦਿਨ ਤੋਂ ਬਾਅਦ ਦੁਬਾਰਾ ਜਦੋਂ ਸ਼ੂਟ ਕੀਤਾ ਤੇ ਸ਼ਾਇਦ ਉਹ ਬਹੁਤ ਹੀ ਪਹਿਲੀਆਂ ਫਿਲਮਾਂ 'ਚ ਹੀ ਕਹਿੰਦੇ ਕਿ ਨੋਰਮਲ ਸਿੱਖ ਫੈਮਿਲੀ ਜਿਸ ਤਰ੍ਹਾਂ ਦੀ ਹੋਏਗੀ ਬਠਿੰਡਾ ਦੇ ਅੰਦਰ, ਉੱਦਾਂ ਦਾ ਕੱਪੜਾ, ਉੱਦਾਂ ਦਾ ਗੱਲਬਾਤ ਕਰਨ ਦਾ ਤਰੀਕਾ, ਉਸ ਉੱਦਾਂ ਦੀਆਂ ਪੱਗਾਂ। ਸੋ ਇਹ ਸ਼ੁਰੂ ਤੋਂ ਹੀ ਹੁਣ ਵੀ ਮਤਲਬ ਸੈਫ ਅਲੀ ਖਾਨ ਵੀ ਸਿੱਖ ਕਰੈਕਟਰ ਪਲੇ ਕਰ ਚੁੱਕਾ, ਰਿਸ਼ੀ ਕਪੂਰ ਸਿੱਖ ਕਰੈਕਟਰ ਪਲੇ ਕਰ ਚੁੱਕਾ, ਦਿਲਜੀਤ ਬਾਰੇ ਤਾਂ ਆਪਾਂ ਚਲੋ ਓਬਵੀਅਸਲੀ ਨਹੀਂ ਗੱਲ ਕਰਾਂਗੇ, ਉਹ ਹੈ ਹੀ ਹੈ ਨਾ
12: ਸਿੱਖ,
11: ਪਰ ਇਹ ਹੀ ਮੇਕ ਸ਼ੋਰ ਕਿ ਜੋ ਜਿਸ ਤਰੀਕੇ ਦੀ ਡਿਪਿਕਸ਼ਨ ਹੁੰਦੀ ਹੈ ਇੱਕ ਆਮ ਬੰਦੇ ਦੀ ਉੱਦਾਂ ਦੀ ਹੋਵੇ, ਭਾਵੇਂ ਉਹ ਸਰਦਾਰ ਆ ਭਾਵੇਂ ਨਹੀਂ ਹੈ,
12: ਪਰ ਇਹ ਬਹੁਤ ਮੈਟਰ ਕਰਦੀ
11: ਸੀ, ਬਹੁਤ ਮੈਟਰ,
12: ਕਿਉਂਕਿ ਤੁਸੀਂ ਉਹਨਾਂ ਚਿਰ ਆਪਣਾਪਣ ਮਹਿਸੂਸ ਨਹੀਂ ਕਰਦੇ,
11: ਬਿਲਕੁਲ
12: ਬਿਲਕੁਲ, ਤੁਹਾਨੂੰ ਉਹਨਾਂ ਚਿਰ ਉਹ ਚੀਜ਼ ਜਿਹੜੀ ਉਹ ਲੱਗੂਗੀ ਨਹੀਂ ਵੀ ਇਹ ਮੇਰਾ ਆਪਣਾ ਵਾ।
11: ਹਾਂ, ਇੰਟਰਵਿਊ 'ਚ ਆਹੀ ਮੈਂ ਗੱਲ ਕੀਤੀ, ਮੈਂ ਕਿਹਾ ਸ਼ੁਰੂ ਤੋਂ ਦੋ ਹੀ ਤਰ੍ਹਾਂ ਦੇ ਹੈ ਨਾ ਸਰਦਾਰ ਦਿਖਾਏ ਗਏ, ਜਾਂ ਤਾਂ ਬਿਲਕੁਲ ਹੀ ਜੋਕ ਕਿ ਬਸ ਮਜ਼ਾਕ ਹਾਹਾ, ਜਾਂ ਫਿਰ ਮੈਂ ਸਾਰਿਆਂ ਨੂੰ ਮੈਂ ਹੀ ਬਚਾਉਣਾ, ਮੇਰੇ ਤੋਂ ਉੱਪਰ ਕੋਈ ਬੰਦਾ ਨਹੀਂ, ਮੈਂ ਵਾਰੀਅਰ ਹਾਂ, ਕਿ ਮਿਡਲ ਦਾ ਇੱਕ ਆਮ ਬੰਦਾ ਜਿਹਨੂੰ ਮੈਂ ਬਚਪਨ ਤੋਂ ਜਾਣਦਾ, ਯਾਰ ਦੋਸਤ ਅੰਕਲ ਸਾਰੇ, ਉਹ ਕਦੀ ਨਹੀਂ ਦਿਖਾਏ ਹੈ ਨਾ। ਅਤੇ ਉਹ ਕਹਿੰਦੇ ਕਹਿੰਦੇ ਨਹੀਂ, ਕਹਿੰਦੇ ਮੈਨੂੰ ਇਹ ਟੀਜ਼ ਸੀਗੀ ਸਗੋਂ ਕਿ ਬਹੁਤ ਜ਼ਿਆਦਾ ਸਟੀਰੋਟਾਈਪ ਕੀਤਾ ਗਿਆ, ਅਤੇ ਕਹਿੰਦਾ ਕਿ ਮਤਲਬ ਅਲਟੀਮੇਟਲੀ ਹਰ ਚੀਜ਼ ਦੇ ਅੰਦਰ ਕੋਸ਼ਿਸ਼ ਕਰਦਾ ਮੈਂ ਕਿ ਇਕੱਲਾ ਨਾ ਸਰਦਾਰਾਂ ਤੱਕ ਹੀ ਨਹੀਂ, ਪਰ ਕਿਸੇ ਵੀ ਕਮਿਊਨਿਟੀ ਨੂੰ ਇੱਕ ਸਟੀਰੋਟਾਈਪ ਦੀ ਜੇ ਨਜ਼ਰ ਨਾਲ ਦਿਖਾਇਆ ਜਾਂਦਾ ਤਾਂ ਕੋਸ਼ਿਸ਼ ਕਰੀ ਦੀ ਕਿ ਆਮ ਬੰਦੇ ਨੂੰ ਦਿਖਾਇਆ ਜਾਵੇ, ਅਤੇ ਉਹਦਾ ਜੋ ਮਜ਼ਹਬ ਹੈ ਉਹਨੂੰ ਉਸ ਹੀ ਆਮ ਸੂਰਤ 'ਚ ਦਿਖਾਇਆ ਜਾਵੇ, ਤਾਂ ਹੀ ਤੁਹਾਨੂੰ ਤੁਹਾਡਾ ਦਿਲ ਰਲੇਗਾ ਉਹਦੇ
12: ਨਾਲ, ਉਹ ਉਹਨਾਂ ਚਿਰ ਉਹ ਬਣਦੀ ਨਹੀਂ ਟਿਊਨਿੰਗ। ਅਤੇ ਨਹੀਂ, ਚਲੋ ਥੈਂਕ ਯੂ ਤੁਹਾਡਾ, ਅਤੇ ਵੈਸੇ ਥੈਂਕ ਯੂ ਸਾਰਿਆਂ ਦਾ ਜਿੰਨਾ ਗੁੱਜੇ ਗੁੱਜੀ ਜੀ ਵਾਹਵਾ ਜਾਣੇ ਨੇ ਵੇਖੀ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬੋਥ ਆਫ ਯੂ, ਆਈ ਵਾਚ ਦਿਸ ਮੂਵੀ, ਇਟਸ ਰੀਅਲੀ ਗ੍ਰੇਟ ਐਂਡ ਇਟਸ ਟਰੂ ਸਟੋਰੀ, ਸੇਮ ਹੈਪਨਡ ਵਿਦ ਮਾਈ ਡੈਡ ਐਟ ਲਾਸਟ ਟਾਈਮ ਆਫ ਇਜ ਲਾਈਫ, ਲਾਸਟ ਈਅਰ ਇਨ ਅਕਤੂਬਰ ਹੀ ਵਾਜ ਇਨ ਡਿਮੈਂਸ਼ੀਆ, ਅਤੇ ਹੀ ਲੋਸਟ ਹਿਜ ਮੈਮਰੀ ਐਂਡ ਹੀ ਰਿਮੈਂਬਰਡ ਐਵਰੀਥਿੰਗ 25 ਈਅਰਸ ਅਗੋ, ਗ੍ਰੇਟ ਫਿਲਮ। ਇਹ ਪਤਾ ਨਹੀਂ ਕਿੰਨਿਆਂ ਕੁ ਦੀ ਕਹਾਣੀ, ਮੈਂ ਵੀ ਕਿੰਨਿਆਂ ਕੁ ਬਜ਼ੁਰਗਾਂ ਦੇ ਬਾਰੇ ਸੁਣੀ ਆ ਵੀ ਉਹ ਨਾ, ਪਰ ਆਪਣੇ ਲੋਕਾਂ ਨੂੰ ਨਾ ਸਮਝ ਨਹੀਂ ਆ, ਉਹ ਕਹਿੰਦੇ ਵੀ ਉਹ ਨਾ ਅਪਲ ਟੱਪਲੀਆਂ ਮਾਰੀ ਜਾਂਦਾ ਬਜ਼ੁਰਗ, ਉਹ ਪਤਾ ਨਹੀਂ ਕੀ ਹੋ ਗਿਆ, ਹੁਣ ਨਾ ਉਹ ਆਖਰੀ ਸਾਹ ਜਦੋਂ ਕਹਿੰਦੇ ਬੰਦਾ ਲੈਂਦਾ ਅਤੇ ਉਹਨੂੰ ਉਹ ਨਾ ਅਪਲ ਟੱਪਲੀਆਂ ਮਾਰੀ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ ਉਹ ਕੀ ਕਹਿ ਰਿਹਾ, ਅਸਲ 'ਚ ਉਹ ਅਪਲ ਟੱਪਲੀਆਂ ਨਹੀਂ ਮਾਰ ਰਿਹਾ ਹੁੰਦਾ, ਉਹ ਆਪਣੇ ਜਿਹੜੀ ਲਾਸਟ ਟਾਈਮ 'ਤੇ ਕਹਿੰਦੇ ਨੇ ਕਿ ਬੰਦਾ ਉਸ ਜੋਨਰ ਦੇ ਵਿੱਚ ਚਲੇ ਜਾਂਦਾ ਵਾ ਜਿਹੜੇ ਉਹਦੇ ਸਭ ਤੋਂ ਕਹਿ ਲਓ ਵੀ ਸੀਕ੍ਰੇਟ ਪਾਰਟ ਨੇ, ਜਿਹੜੇ ਜਿਹੜੇ ਉਹ ਕਦੀ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਇਆ, ਜਿਹੜੇ ਉਹਦੇ ਅਨਸੁਲਝੇ ਜਿਹੜੀ ਉਹਨੂੰ ਤੰਗ ਕਰਦੇ ਮਤਲਬ ਕਈ ਹੁੰਦੇ ਨਾ ਜਿੱਦਾਂ ਸਾਡਾ ਇੱਕ ਕੰਮ ਹੁੰਦਾ ਵਾ ਜਿਹੜਾ ਨਾਮ ਹੀ ਹੋਵੇ ਤੇ ਸਰ ਜਾਂਦਾ ਪਰ ਇੱਕ ਹੁੰਦਾ ਵਾ ਵੀ ਜਿਹੜਾ ਅਸੀਂ ਕਹਿੰਦੇ ਵੀ ਇਹ ਕਿਤੇ ਤੋਂ ਬਿਨਾਂ ਜੇ ਮੈਂ ਚੱਲ ਗਿਆ ਹਨਾ ਮੰਨ ਲਓ ਮੈਂ ਅੱਜ ਕੰਪਿਊਟਰ ਰੀਸਟਾਰਟ ਕਰਨਾ ਕੰਪਿਊਟਰ ਮੰਨ ਲਓ ਰੀਸਟਾਰਟ ਕਰਨ ਬਿਨਾਂ ਤੋਂ ਚੱਲ ਗਿਆ ਉਹ ਚੀਜ਼ ਸ਼ਾਇਦ ਤੁਹਾਨੂੰ ਤੰਗ ਕਰਦੀ ਜਾਵੇ ਪਤਾ ਨਹੀਂ ਕਿਹੜੇ ਵੇਲੇ ਬੰਦ ਹੋ ਜਾਣਾ ਇਹ ਤਾਂ ਇੱਕ ਮਤਲਬ ਐਵੇਂ ਕੰਮਾਂ ਕਾਰਾਂ ਵਾਲੀ ਐਗਜ਼ਾਮਪਲ ਆ ਪਰ ਜ਼ਿੰਦਗੀ ਦੇ ਵਿੱਚ ਮੰਨ ਲਓ ਕਿਸੇ ਵੀ ਪਾਰਟ ਦੇ ਵਿੱਚ ਤੁਹਾਡੇ ਬਚਪਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੁਛ ਇੱਦਾਂ ਦਾ ਟਰੋਮਾ ਹੋਇਆ ਇਸੇ ਕਰਕੇ ਅੱਜ ਕੱਲ੍ਹ ਜਿਹੜੇ ਡਾਕਟਰ ਨੇ ਮੈਂਟਲ ਹੈਲਥ ਦੇ ਮਾਹਰ ਨੇ ਸਾਈਕੋਲੋਜਿਸਟ ਨੇ ਉਹ ਤੁਹਾਡੇ ਅੰਦਰੋਂ ਉਹ ਗੱਲਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਵੀ ਕਿਸੇ ਤਰ੍ਹਾਂ ਦੇ ਨਾਲ ਪਹਿਲਾਂ ਪਹਿਲਾਂ ਨਿਕਲ ਜਾਣ ਇਹ ਬਹੁਤ ਜਾਣਿਆਂ ਦੀ ਇਹ ਕਹਾਣੀ ਆ ਵੀ ਐਂਡ ਮੂਮੈਂਟ ਤੇ
11: ਆਪਾਂ ਥੋੜਾ ਗੁਰੇਜ਼ ਕਰਦੇ ਆ ਥੈਰੇਪੀ ਵਗੈਰਾ ਤੋਂ ਪਰ ਜੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਹੈ ਤੇ ਯੂ ਸ਼ੁਡ ਗੋ ਫਾਰ
12: ਇਹ ਚੀਜ਼ਾਂ
11: ਜ਼ਰੂਰੀ ਚੀਜ਼ਾਂ ਨੇ
12: ਹਾਂ ਕਿਉਂਕਿ ਵੇਖੋ ਅੱਜ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਮੈਂ ਮਾਫੀ ਚਾਹੁੰਦਾ ਵੈਸੇ ਤੁਹਾਡਾ ਜਿਹੜਾ ਇੱਕ ਮੈਂ ਕਹੂੰਗਾ ਟੌਪਿਕ ਆ ਉਹ ਇੱਕ ਤਰ੍ਹਾਂ ਦੇ ਨਾਲ ਇਸ ਗੱਲਬਾਤ ਦੇ ਨਾਲ ਡੀਰੇਲ ਹੋ ਗਿਆ ਗੱਲਬਾਤ ਆਪਾਂ ਕੁਛ ਹੋਰ ਕਰਨੀ ਪਰ ਹੁਣ ਮੈਨੂੰ ਇਹ ਲੱਗ ਰਿਹਾ ਵੀ ਆਪਾਂ ਇਸ ਵਿਸ਼ੇ 'ਤੇ ਵੀ ਗੱਲ ਕਰ ਸਕਦੇ
11: ਹਾਂ
12: ਤੁਸੀਂ ਤੁਹਾਡੇ ਪਰਿਵਾਰਾਂ ਦੀਆਂ ਕਹਾਣੀਆਂ ਤੁਸੀਂ ਕੁਛ ਇੱਦਾਂ ਦਾ ਆਪਣੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਹੋਵੇ ਤੁਹਾਨੂੰ ਕੀ ਪਤਾ ਵਾ ਕਿੰਨਾ ਕੁ ਪਤਾ ਵਾ ਕਿੰਨਾ ਕੁ ਤੁਹਾਨੂੰ ਅੱਗੇ ਦੱਸ ਕੇ ਗਏ ਆ ਜਾਂ ਮੰਨ ਲਓ ਇਹ ਨਾ ਸਾਡੇ ਜਿਹੜੀ ਵੀ ਘਰ ਦੀ ਕਹਾਣੀ ਹੁੰਦੀ ਨਾ ਪੰਜਾਬ ਦੀ ਕਹਾਣੀ ਹੁੰਦੀ ਆ ਉਹ ਚੀਜ਼ ਸੁਣ ਕੇ ਤੁਸੀਂ ਵਧੋ ਵਧੀ ਤੁਹਾਡੇ ਨਾਲ ਉਹ ਆਪਣੇ ਦੇ ਨਾਲ ਹੀ ਆਪਣੇ ਪਰਿਵਾਰ ਨਾਲ ਆਪਣੇ ਕਿਸੇ ਜੀ ਦੇ ਨਾਲ ਭਾਵੇਂ ਨਾ ਵੀ ਵਾਪਰੀ ਹੋਵੇ ਪਰ ਤੁਹਾਡੇ ਲੋਕਾਂ ਨਾਲ ਜਿਹੜੀ ਚੀਜ਼ ਵਾਪਰੀ ਹੈ ਤੁਹਾਡੇ ਖਿੱਤੇ ਨਾਲ ਤੁਹਾਡੇ ਆਸ ਪਾਸ ਨਾਲ ਤੁਹਾਡੀ ਧਰਤੀ ਨਾਲ ਉਹ ਵੀ ਤੁਹਾਨੂੰ ਬਹੁਤ ਇਮੋਸ਼ਨਲ ਕਰ ਜਾਂਦੀ
11: ਟਰੂ
12: ਤੁਹਾਡੇ ਆਸ ਪਾਸ ਜੋ ਤੁਸੀਂ ਸੁਣਦੇ ਹੋ ਜੋ ਤੁਸੀਂ ਵੇਖਦੇ ਹੋ ਉਹ ਚੀਜ਼ਾਂ ਬਹੁਤ ਤੁਹਾਨੂੰ ਪ੍ਰਭਾਵਿਤ ਕਰਕੇ ਜਾਂਦੀਆਂ ਅਤੇ ਸ਼ਾਇਦ ਇਸੇ ਕਰਕੇ ਇਹ ਬੜੀ ਇੱਕ ਹੌਟ ਟੌਪਿਕ ਵੀ ਰਿਹਾ ਵਾ ਸਾਰੇ ਇੰਟਰਸਟ ਵੀ ਲੈਂਦੇ ਆਪਾਂ ਉਹਦੇ ਬਾਰੇ ਜਾਣੀਏ ਕਰੀਏ ਪਰ ਸਾਡੀ ਤ੍ਰਾਸਦੀ ਇਹ ਵੀ ਆ ਵੀ ਬਹੁਤਿਆਂ ਨੇ ਇਹਨੂੰ ਜਦੋਂ ਲੈ ਕੇ ਆਉਂਦਾ ਆਰਟ ਦੇ ਰਾਹੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਚਾਹੇ ਉਹ ਫਿਲਮਾਂ ਹੋਣ ਚਾਹੇ ਉਹ ਕਿਤਾਬਾਂ ਹੋਣ ਜਾਂ ਫਿਰ ਹੋਰ ਕੋਈ ਜ਼ਰੀਆ ਅਤੇ ਬਹੁਤ ਵਿਰਲੇ ਕਾਮਯਾਬ ਹੋਏ
11: ਜੀ ਇਹ ਗੱਲ ਸੀ
12: ਉਹਨਾਂ ਨੇ ਸ਼ਾਇਦ ਉਸ ਐਂਗਲ ਤੋਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆਪਾਂ ਇਹਦੀ ਡੈਪਥ ਵਿਖਾਉਣੀ ਆ ਉਹਨਾਂ ਨੇ ਨਾਲ ਕਮਰਸ਼ੀਅਲ ਐਂਗਲ ਕੈਰੀ ਕੀਤੇ
11: ਕਮਰਸ਼ੀਅਲ ਐਂਗਲ ਹੋ ਗਿਆ ਕਹਿ ਲਓ ਉਸ ਸਮੇਂ ਦੇ ਹਿਸਾਬ ਨਾਲ ਜੋ ਰੈਲੇਵੈਂਟ ਪੋਲੀਟੀਕਲ ਐਂਗਲ ਹੋ ਸਕਦਾ ਉਹ ਵੀ ਜੋੜਨ ਦੀ ਗੱਲ ਹੋ ਜਾਂਦੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੋਮਾ ਜੇ ਤੁਸੀਂ ਬਿਆਨ ਕਰਨਾ ਮੇਰੇ ਖਿਆਲ ਨਾਲ ਹਿਊਮਨ ਲੈਵਲ ਤੱਕ ਜਦ ਤੱਕ ਨਹੀਂ ਕਰਦਾ ਨਾ ਬਿਆਨ ਉਹਦੇ ਨਾਲ ਦੀ ਕੋਈ ਚੀਜ਼ ਨਹੀਂ ਥੋੜ੍ਹੇ ਟਾਈਮ ਪਹਿਲਾਂ ਹੀ ਨਾ ਇੱਕ ਮੈਨੂੰ ਯਾਦ ਨਹੀਂ ਕਿਸ ਕੰਪਨੀ ਨੇ ਪਰ ਇੱਕ ਕੰਪਨੀ ਨੇ ਨਾ ਛੋਟਾ ਜਿਹਾ ਸਰਵੇ ਕਰਾਇਆ ਐਂਡ ਉਹ ਵੀਡੀਓ ਸਰਵੇ ਸੀਗਾ ਬਹੁਤ ਵਧੀਆ ਉਹਦੇ ਅੰਦਰ ਨਾ ਨੋਰਮਲ ਘਰਾਂ ਦੇ ਬੱਚੇ ਹੈ ਨਾ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਪਏ ਵੱਟ ਡੂ ਯੂ ਵਾਂਟ ਪੰਜ ਪੰਜ ਛੇ ਛੇ ਸਾਲ ਦੇ ਬੱਚੇ ਕੋਈ ਕਹਿੰਦਾ ਆਈ ਵਾਂਟ ਮਿਲੀਅਨ ਡਾਲਰ ਇੱਕ ਹੈ ਨਾ ਆਈ ਵਾਂਟ ਜ਼ਿਲੀਅਨ ਡਾਲਰ ਹੈ ਨਾ ਆਈ ਵਾਂਟ ਬਿਗ ਕਾਰ ਇਹ ਸਭ ਗੱਲਾਂ ਹੋ ਰਹੀਆਂ ਹੈ ਨਾ ਫਿਰ ਦਿਖਾਏ ਸੀਰੀਆ ਦੇ ਬੱਚੇ ਅਤੇ ਉਹ ਕੋਈ ਕਹਿੰਦਾ ਪਿਆ ਮੈਂ ਖੰਡ ਖਾਣਾ ਚਾਹੁੰਦਾ
12: ਅੱਛਾ
11: ਕੋਈ ਕਹਿੰਦਾ ਮੇਰਾ ਫਾਦਰ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਉਦਾਂ ਦਾ ਹੋ ਜਾਏ ਹਨਾ ਕੋਈ ਕਹਿੰਦਾ ਕਿ ਸਾਡਾ ਘਰ ਦੁਬਾਰਾ ਕੋਈ ਬਣਾ ਦੇਵੇ ਕੋਈ ਕਹਿੰਦਾ ਕਿ ਮੇਰੀ ਸਭ ਤੋਂ ਵਧੀਆ ਸੀਗਾ ਉਹ ਰੋਈ ਪਿਆ ਵਿਚਾਰਾ ਕਹਿੰਦਾ ਹੋਇਆ ਕਿ ਮੇਰਾ ਇੱਕ ਪੈਟ ਸੀਗਾ ਡੋਗ ਉਹ ਪਤਾ ਨੀ ਸ਼ੋਰ ਸ਼ਰਾਬੇ ਚ ਨਾ ਉਹ ਟਰੋਮਾ ਖਾ ਗਿਆ ਉਹ ਪੂਰਾ ਹੋ ਗਿਆ ਮੈਂ ਉਹਨੂੰ ਬਚਾ ਨਹੀਂ ਸਕਿਆ ਬੱਚੇ ਨੂੰ ਨਹੀਂ ਪਤਾ ਆਮ ਆਦਮੀ ਨੂੰ ਵੀ ਨਹੀਂ ਪਤਾ ਕਿ ਜੀਓ ਪੋਲੀਟੀਕਲ ਲੈਵਲ 'ਤੇ ਕੀ ਹੋ ਰਿਹਾ ਜਿਹਦੇ 'ਤੇ ਬੀਤ ਰਹੀ ਹੈ ਉਹਨੂੰ ਕੀ ਲੈਣਾ ਦੇਣਾ ਬਈ ਤੇਲ ਦਾ ਕੀ ਪ੍ਰੋਬਲਮ ਹੈ ਕਿ ਆਹ ਸਰਹੱਦ ਕੱਟਣੀ ਆ ਕਿ ਉਸ ਫਿਲਮ ਦੇ ਅੰਦਰ ਵੀ ਤਾਂ ਗੱਲ ਹੁੰਦੀ ਨਾ ਕਿ ਜਿਹੜਾ ਬੰਦਾ ਆਹ ਵੰਡਨ ਆਇਆ ਸੀਗਾ ਉਹ ਪੰਜ ਹਫ਼ਤੇ ਦਾ ਟਾਈਮ ਸੀ ਲਾਰਡ ਮਾਊਂਟਬੈਟਨ ਨੇ ਪੰਜ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਉਹਨੂੰ ਅਤੇ ਉਹ ਕਦੀ ਇੰਡੀਆ ਰਿਹਾ ਵੀ ਨਹੀਂ ਉਹਨੇ ਇੰਡੀਆ ਦੇ ਦੋ ਸਭ ਤੋਂ ਜ਼ਿਆਦਾ ਕਲਚਰਲੀ ਰਿਚ ਏਰੀਆਜ਼ ਨੂੰ ਕੱਟਤਾ ਪੰਜਾਬ ਸਭ ਤੋਂ ਜ਼ਿਆਦਾ ਕਲਚਰਲੀ ਰਿਚ ਸੀਗਾ ਤੇ ਬੰਗਾਲ ਸਾਊਥ ਇੰਡੀਆ ਡੈਮੋਕ੍ਰੇਸੀ ਦਾ ਹਿੱਸਾ ਬਣਦਾ ਨਾ ਬਣਦਾ ਬਹੁਤ ਵੱਖਰੀ ਗੱਲ ਹੈ ਕਿ ਤਮਿਲੀਅਨਸ ਅੱਜ ਵੀ ਮਤਲਬ ਤਮਿਲੀਅਨਸ ਦੇ ਅੰਦਰ ਇਹ ਬੜਾ ਹੈਗਾ ਨਾ ਕਿ ਸਭ ਤੋਂ ਪੁਰਾਣੇ ਅਸੀਂ ਹਾਂ ਸਭ ਤੋਂ ਪੁਰਾਣੀ ਬੋਲੀ ਸਾਡੀ ਆ ਤਾਂ ਤੁਸੀਂ ਦੇਖ ਦਿਓ ਕਿ ਅੱਜ ਵੀ ਪੋਲੀਟੀਕਲ ਲੈਵਲ 'ਤੇ ਸਾਊਥ ਇੰਡੀਆ ਦੀਆਂ ਜਿਹੜੀਆਂ ਚਾਰ ਸਟੇਟਾਂ ਨੇ ਉੱਥੇ ਨੈਸ਼ਨਲ ਪਾਰਟੀਜ਼ ਨਹੀਂ ਦੱਸਦੀਆਂ ਨੈਸ਼ਨਲ ਸਲੋਗਨਸ ਨਹੀਂ ਦੱਸਦੇ ਕਿ ਆਪਣੇ ਆਪ 'ਚ ਪ੍ਰਾਊਡ ਲੋਕ ਨੇ ਦੇ ਆਰ ਵੈਰੀ ਵੈਲਕਮਿੰਗ ਐਂਡ ਆਲ ਬਟ ਆਪਣੇ ਆਪਣੇ ਲੈਵਲ ਦੇ ਪ੍ਰਾਊਡ ਲੋਕ ਨੇ ਸੋ ਜਿਹੜਾ ਸੈਂਟਰਲ ਅਤੇ ਨੌਰਥ ਇੰਡੀਅਨ ਰੀਜਨ ਦੇ ਅੰਦਰ ਦੋ ਸਭ ਤੋਂ ਜ਼ਿਆਦਾ ਮੇਨ ਕਲਚਰਲ ਹੱਬ ਸੀਗੇ ਉਹਨਾਂ ਨੂੰ ਹੀ ਕੱਟਿਆ ਅੱਜ ਵੀ ਜ਼ਬਾਨਾਂ ਸੇਮ ਬੋਲੀਆਂ ਜੋ ਬਾਂਗਲਾਦੇਸ਼ 'ਚ ਜ਼ਬਾਨ ਬੋਲੀ ਜਾਂਦੀ ਆ ਉਹੀ ਵੈਸਟ ਬੰਗਾਲ 'ਚ ਬੋਲੀ ਜਾਂਦੀ ਆ ਹੈ ਨਾ ਬੰਦੇ ਨੂੰ ਬੰਦੇ ਤੋਂ ਜੁਦਾ ਕਿਸ ਬੇਸ 'ਤੇ ਕੀਤਾ ਕਿਉਂਕਿ ਮਜ਼ਹਬ ਤਾਂ ਸੇਮ ਟੂ ਸੇਮ ਅੱਜ ਵੀ ਹੈ ਨਾ ਇੰਡੀਆ 'ਚ ਵੀ ਇਸਲਾਮ ਪੂਰਾ ਹੈ ਨਾ ਬੀਤੇ ਸਮੇਂ 'ਚ ਕਾਫੀ ਇਸਲਾਮੋਫੋਬੀਆ ਆਇਆ ਹਨਾ, ਪਰ ਫਿਰ ਵੀ ਜੋ ਲੋਕ ਰਹਿੰਦੇ ਉਹ ਤਾਂ ਰਹਿੰਦੇ ਹੀ ਆ, ਜੋ ਆਪਣੀ ਗਲੀ ਮਹੱਲੇ 'ਚ ਜਿਸ ਇੱਜ਼ਤ ਦਾ ਪਾਤਰ ਆ ਉਹਨੂੰ ਮਿਲਦੀ ਰਹਿੰਦੀ ਆ, ਜੋ ਮਰਜ਼ੀ ਪੋਲੀਟੀਕਲੀ ਹੋ ਜਾਵੇ ਉਹਦਾ ਕੁਛ ਰਿਲੇਸ਼ਨ ਨਹੀਂ ਹੁੰਦਾ,
12: ਉਹ ਤੇ ਸਿਰਫ ਗੱਲਾਂ ਹੀ ਨਾ ਵੇਖੋ, ਪੋਲੀਟੀਕਲੀ ਵਫਾਦ ਨੇ ਲੋਕਾਂ ਨੂੰ ਜਚਾਉਣ ਵਾਲੀਆਂ ਗੱਲਾਂ ਨੇ, ਜਿੱਥੇ ਤੁਹਾਨੂੰ ਧਰਮ ਦੇ ਆਧਾਰ ਦੇ ਉੱਤੇ ਸੂਟ ਕੀਤਾ ਉੱਥੇ ਤੁਸੀਂ ਧਰਮ ਦੇ ਆਧਾਰ ਤੇ ਵੰਡਿਆ, ਜਿੱਥੇ ਤੁਹਾਨੂੰ ਭਾਸ਼ਾ ਦੇ ਆਧਾਰ ਤੇ ਸੂਟ ਕੀਤਾ ਉੱਥੇ ਤੁਸੀਂ ਭਾਸ਼ਾ ਦੇ ਆਧਾਰ ਤੇ ਉੱਤੇ ਵੰਡਿਆ, ਜਿੱਥੇ ਜਿੱਦਾਂ ਤੁਹਾਨੂੰ ਤੁਹਾਡੀ ਸੂਟ
11: ਜਿੱਦਾਂ ਸੈੱਟ ਹੋਵੇ
12: ਹਾਂ ਉਸ ਹਿਸਾਬ ਦੇ ਨਾਲ,
11: ਪਰ ਉਹ ਸੀਰੀਆ 'ਚ ਬੈਠਾ ਬੱਚਾ ਜਿਹੜਾ ਉਹ ਇਹ ਗੱਲ ਨਹੀਂ ਸਮਝਦਾ, ਉਹਨੂੰ ਅੱਜ ਵੀ ਹਨਾ ਦੁੱਖ ਹੈ ਆਪਣੇ ਕੁੱਤੇ ਦੇ ਮਰੇ ਦਾ, ਜਾਂ ਫਿਰ ਕਿਸੇ ਨੂੰ ਦੁੱਖ ਹੈ ਕਿ ਮੇਰਾ ਬਾਪ ਪਹਿਲੇ ਬੜਾ ਹੱਸ ਖੇਡ ਕੇ ਬੋਲਦਾ ਸੀ ਹੁਣ ਉਸ ਤਰ੍ਹਾਂ ਨਹੀਂ ਬੋਲਦਾ, ਉਹ ਕਹਾਣੀ ਜਦੋਂ ਕਿਸੇ ਲਈ ਤੁਸੀਂ ਦੱਸ ਦਿਓ ਉਹ ਤੁਹਾਨੂੰ ਫਿਰ ਪਤਾ ਲੱਗਦਾ ਕਿ ਵਾਕਈ ਲੋਸ ਕੀ ਹੁੰਦਾ, ਕਿ ਵਾਕਈ ਆਪਾਂ ਕਿੰਨੇ ਪ੍ਰਿਵਿਲੇਜਡ ਆ, ਸਾਡੀ ਪ੍ਰੋਬਲਮ ਤਾਂ ਸਾਡੀਆਂ ਖੁਦ ਦੀਆਂ ਬਣਾਈਆਂ ਹੋਈਆਂ ਨਾ,
12: ਸਾਈਕੋਲੋਜੀਕਲੀ ਨਾ, ਚਾਹੇ ਇਹ ਵਿਸ਼ਾ ਵਾ ਜਾਂ ਇਸ ਤੋਂ ਆਪਾਂ ਹਟ ਕੇ ਵੀ ਗੱਲ ਕਰੀਏ, ਆਪਾਂ ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾਪਰਦਾ ਵਾ ਜਾਂ ਜਿੱਦਾਂ ਵੀ ਆਪਾਂ ਜਿਉਂਦੇ ਹਾਂ, ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਵੇਖਦੇ ਹਾਂ ਆਪਣੀ ਲਾਈਫ ਦੇ ਵਿੱਚ, ਅਤੇ ਇੱਕ ਬੰਦਾ ਇੱਕ ਕਰੈਕਟਰ ਅਸੀਂ ਤੁਸੀਂ ਕੋਈ ਵੀ ਆਪਾਂ ਵੇਖਦੇ ਹਾਂ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਆਪਣੇ ਆਪ ਦੀ ਗੱਲ ਕਰੀਏ, ਅਤੇ ਆਪਾਂ ਬੜੇ ਉਸ ਹਸਮੁੱਖ ਸੁਭਾਅ ਦੇ ਮੰਨ ਲਓ ਤੁਸੀਂ ਹੁੰਦੇ ਹੋ, ਜਾਂ ਲੋਕ ਤੁਹਾਨੂੰ ਕਹਿੰਦੇ ਆ, ਤੁਸੀਂ ਲਾਈਟ ਮੋਡ 'ਚ ਹੁੰਦੇ ਹੋ, ਤੁਸੀਂ ਆਪਣੇ ਅੰਦਰ ਵੀ ਮਹਿਸੂਸ ਕਰਦੇ ਹੋ ਵੀ ਤੁਸੀਂ ਮਤਲਬ ਚਿਲ ਬੰਦੇ ਹੋ ਤੁਸੀਂ, ਹੈ ਨਾ, ਵੀ ਤੁਹਾਨੂੰ ਕੋਈ ਬੋਝ ਨਹੀਂ, ਕੋਈ ਉਹ ਨਹੀਂ, ਕੋਈ ਭਾਰ ਨਹੀਂ, ਹੈ ਨਾ, ਵੀ ਤੁਸੀਂ ਹੱਸ ਕੇ ਬੋਲਦੇ ਹੋ ਜਾਂ ਕਿਸੇ ਦੇ ਕੰਮ ਆਉਂਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਠੀਕ ਚੰਗੇ ਇਨਸਾਨ 'ਚ ਹੁੰਦੀਆਂ, ਪਰ ਇੱਕ ਅਗਲੀ ਸਟੇਜ ਆਉਂਦੀ ਹੈ ਜਦੋਂ ਨਾ ਤੁਸੀਂ ਕਿਸੇ ਵੀ ਇੱਦਾਂ ਦੇ ਜ਼ਿੰਦਗੀ ਦੇ ਇੱਕ ਵੱਡੇ ਟਰੋਮੇ ਕਰਕੇ, ਇਹ ਤਾਂ ਬਹੁਤ ਵੱਡੀਆਂ ਚੀਜ਼ਾਂ ਨੇ, ਪਰ ਈਵਨ ਛੋਟੀਆਂ ਦੇ ਉੱਤੇ ਵੀ ਆਪਾਂ ਮਹਿਸੂਸ ਕਰਦੇ ਹਾਂ ਵੀ ਅਸੀਂ ਨਾ ਭਾਰ ਮਹਿਸੂਸ ਕਰਨ ਲੱਗ ਪਏ ਹਾਂ, ਅਸੀਂ ਮਹਿਸੂਸ ਕਰਦੇ ਹਾਂ ਵੀ ਅਸੀਂ ਹੁਣ ਬਹੁਤ ਜ਼ਿਆਦਾ, ਮੰਨ ਲਓ ਅਜੋਕੇ ਸਮੇਂ 'ਚ ਆਪਾਂ ਮਹਿਸੂਸ ਕਰਦੇ ਹਾਂ ਵੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਹਾਂ, ਆਪਾਂ ਕਿਸੇ ਦੇ ਕੰਮ ਨਹੀਂ ਆ ਪਾ ਰਹੇ, ਆਪਾਂ ਆਪਾਂ ਟਾਈਮ ਨਹੀਂ ਕੱਢ ਪਾ ਰਹੇ, ਹੈ ਨਾ, ਆਪਣੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਸੀ ਇੱਕ ਸਮੇਂ ਉਹਨਾਂ ਦੇ ਲਈ ਤੁਸੀਂ ਟਾਈਮ ਨਹੀਂ ਕੱਢ ਪਾ ਰਹੇ, ਹੁੰਦਾ ਪਤਾ ਕੀ ਆ, ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸਾਡੀਆਂ ਨਿੱਕੀਆਂ ਵੀ ਸਾਨੂੰ ਵੱਡੀਆਂ ਲੱਗਦੀਆਂ, ਵੱਡੀਆਂ ਤਾਂ ਹੈ ਹੀ ਵੱਡੀਆਂ, ਪਰ ਕਹਿੰਦੇ ਨੇ ਕਿ ਜਦੋਂ ਲੰਮਾ ਸਮਾਂ ਆਪਾਂ ਉਸ ਚੀਜ਼ 'ਚੋਂ ਬਾਹਰ ਨਹੀਂ ਨਾ ਆਉਂਦੇ, ਕਈ ਵਾਰੀ ਲੋਕ ਆਪ ਵੀ ਉਹ 'ਚ ਰਹਿਣਾ ਜਿਹੜਾ ਉਹ 'ਚ ਚੰਗਾ ਸਮਝਣ ਲੱਗ ਪੈਂਦੇ ਆ, ਹੈ ਨਾ, ਸ਼ੈਲ 'ਚ ਰਹਿਣਾ ਸਮਝ, ਕਈ ਵਾਰੀ ਆਪਾਂ ਇੱਦਾਂ ਸੋਚਦੇ ਹਾਂ ਵੀ ਕੋਈ ਨਹੀਂ, ਹਾਲੇ ਉਹ ਵਿਚਾਰ ਕੀ ਚੱਲਣ ਦਿੰਦੇ ਹਾਂ, ਹੈ ਨਾ, ਚੱਲਣ ਦਿੰਦੇ ਹਾਂ, ਥੋੜ੍ਹਾ ਜਿਹਾ ਹੋਰ ਟਾਈਮ ਟਪਾ ਲੈਂਦੇ ਹਾਂ, ਥੋੜ੍ਹਾ ਜਿਹਾ ਹੋਰ, ਪਰ ਕਹਿੰਦੇ ਨੇ ਜਦੋਂ ਲੰਮਾ ਸਮਾਂ ਤੁਸੀਂ ਇਸ ਟ੍ਰਾਂਸ 'ਚ ਰਹਿ ਲੈਂਦੇ ਹੋ, ਫਿਰ ਤੁਸੀਂ ਵਾਪਸ ਨਹੀਂ ਆ ਪਾਉਂਦੇ, ਭਾਵੇਂ ਤੁਹਾਡੇ ਹਾਲਾਤ ਚੰਗੇ ਵੀ ਹੋ ਜਾਣ।
11: ਹਾਂ ਨਹੀਂ, ਸਭ ਤੋਂ ਮਾੜਾ ਨਸ਼ਾ ਵਿਚਾਰਗੀ ਦਾ, ਕਿ ਤੁਹਾਨੂੰ ਜਦੋਂ ਦੱਸਦਾ ਯਾਰ ਮੇਰੇ ਨਾਲ ਆਹ ਸਭ ਹੋਇਆ ਜਾਂ ਮੇਰੀ ਕਮਿਊਨਿਟੀ ਨਾਲ ਇਹ ਸਭ ਹੋਇਆ, ਤੁਸੀਂ ਜਦੋਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਉਹਨਾਂ ਜੋੜਨਾ ਜ਼ਰੂਰੀ ਆ, ਹੈ ਨਾ, ਪਰ ਉਸ ਚੀਜ਼ ਨੂੰ ਵੇਖਣਾ ਅਤੇ ਉਹਦਾ ਸਲਿਊਸ਼ਨ ਲੱਭਣਾ ਮੇਜਰ ਗੱਲ ਹੁੰਦੀ ਹੈ ਸਾਨੂੰ, ਸਲਿਊਸ਼ਨ ਆਪਾਂ ਸਲਿਊਸ਼ਨ ਓਰੀਐਂਟਡ ਨਹੀਂ ਹੁੰਦੇ। ਦੇਖਿਆ ਜਾਵੇ ਸਭ ਤੋਂ ਜ਼ਿਆਦਾ ਕਾਬਿਲ ਬੰਦਾ ਕੌਣ ਕਹਾਉਂਦਾ ਕਿਸੇ ਵੀ ਕਿੱਤੇ ਦੇ ਅੰਦਰ ਜਾਂ ਕਿਸੇ ਸਮਾਜ ਦੇ ਅੰਦਰ, ਕਿਸੇ ਫੈਮਿਲੀ ਸੈਟਅਪ ਦੇ ਅੰਦਰ, ਜਿਹੜਾ ਸਲਿਊਸ਼ਨ ਓਰੀਐਂਟਡ ਹੋਵੇ, ਜਿਹੜਾ ਸਲਿਊਸ਼ਨ ਦੇ ਸਕਦਾ ਹੋਵੇ। ਸ਼ਾਇਦ ਐਜ਼ ਹਿਊਮਨ ਬੀਇੰਗਸ ਆਪਾਂ ਇੰਨੇ ਸਲਿਊਸ਼ਨ ਓਰੀਐਂਟਡ ਨਹੀਂ, ਆਪਾਂ ਜ਼ਿਆਦਾ ਹੈਗੇ ਕਿ ਬਹਾਵ ਨਾਲ ਚੱਲਣ ਵਾਲੇ ਲੋਕ ਹਨ। ਸੋ ਐਂਡ ਦ ਅਟਰੈਕਸ਼ਨ ਪਾਵਰ ਆਫ ਨੈਗੇਟਿਵ ਇਮੋਸ਼ਨਸ, ਅਟਰੈਕਸ਼ਨ ਪਾਵਰ ਆਫ ਫੀਲਿੰਗ ਲੋ, ਉਹਦੀ ਮੁੱਢੋਂ ਹੀ ਇੰਨੀ ਜ਼ਿਆਦਾ ਸ਼ਾਇਦ ਉਹਦੀ ਮੈਗਨੇਟਿਜ਼ਮ ਹੁੰਦਾ ਕਿ ਤੁਸੀਂ ਨਹੀਂ ਨਿਕਲ ਪਾਉਂਦੇ ਉਹਦੇ ਤੋਂ ਬਾਅਦ, ਜਿੰਨੀ ਮਰਜ਼ੀ ਗੱਲ ਕਰ ਲਓ। ਐਵੇਂ ਆਪਾਂ ਕਹਿੰਦੇ ਆਪਾਂ ਇਸ ਚੀਜ਼ ਨੂੰ ਇੱਜ਼ਤ ਨਹੀਂ ਦਿੰਦੇ ਕਿ ਯਾਰ ਮੈਂ ਕਿਸੇ ਕੋਲ ਜਾ ਕੇ ਕਿਸੇ ਨੂੰ ਪੈਸੇ ਵੀ ਦੇਵਾਂ ਅਤੇ ਆਪਣਾ ਦੁੱਖ ਦਰਦ ਵੀ ਦੱਸਾਂ, ਆਪਾਂ ਥੈਰੇਪੀ ਦੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਇਸ ਕਰਕੇ ਸਿਰਫ ਵੈਲਿਊ ਨਹੀਂ ਹੈ। ਸਮਝੋ ਇਹਦਾ ਕੋਈ ਰਿਲੇਸ਼ਨ ਹੁੰਦਾ ਸਿੱਧੇ ਕਿ ਹਾਂ ਬਈ ਇੱਧਰ ਇਹ ਡਰੱਗ ਨੇ ਜੋ ਤੁਹਾਨੂੰ ਜੋ ਕਿ ਹੈਗੇ ਆ, ਪਰ ਅਗੇਨ ਦੇ ਆਰ ਨੋਟ ਗੁੱਡ ਡਰੱਗਸ, ਹੈ ਨਾ, ਉਹ ਬੇਸਿਕਲੀ ਤਾਂ ਆਲਟਰੇਸ਼ਨ ਵਾਲੇ ਨੇ, ਮੂਡ ਆਲਟਰੇਸ਼ਨ, ਜਦੋਂ ਉਹਨਾਂ ਦਾ ਉਤਰ ਗਿਆ ਹਿਸਾਬ ਕਿਤਾਬ ਉਤਰ ਗਿਆ, ਉਹਨਾਂ ਦਾ ਨਸ਼ਾ ਉਤਰ ਗਿਆ, ਅਸਰ ਉਤਰ ਗਿਆ, ਤੁਸੀਂ ਫਿਰ ਤੋਂ ਉਵੇਂ ਦੇ ਉਵੇਂ ਹੋ। ਅਸਲ 'ਚ ਜਦ ਤੱਕ ਤੁਸੀਂ ਆਪਣਾ ਇਸ਼ੂ ਬਾਹਰ ਤੱਕ ਨਹੀਂ ਦੱਸਦੇ, ਉਦੋਂ ਤੱਕ ਉਹਨੂੰ ਤੁਸੀਂ ਸਲਿਊਸ਼ਨ ਵੱਲ ਨਹੀਂ ਲੈ ਕੇ ਜਾ ਸਕਦੇ। ਤੁਸੀਂ ਕਿੰਨੀ ਵਧੀਆ ਗੱਲ ਕੀਤੀ ਕਿ ਇਹ ਤਾਂ ਚਲੋ ਮੇਜਰ ਚੀਜ਼ਾਂ ਨੇ, ਹਰ ਰੋਜ਼ ਨਹੀਂ ਹੁੰਦੀਆਂ, ਹੈ ਨਾ। ਇੱਕ ਛੋਟੀ ਜਿਹੀ ਗੱਲ ਆ, ਆਪਾਂ ਅੱਜ ਕੱਲ੍ਹ ਕਿੰਨਾ ਸੁਣਦੇ ਹਾਂ ਇੱਥੇ ਬੈਠੇ, ਹੈ ਨਾ, ਪੌਲੀਨ ਹੈਂਸਨ ਵਗੈਰਾ ਦੀ ਗੱਲਾਂ ਬਾਤਾਂ, ਹੈ ਨਾ। ਮੈਂ ਕੱਲ੍ਹ ਆਪਣੇ ਇੱਕ ਯਾਰ ਮਿੱਤਰ ਨੂੰ ਮਿਲਿਆ, ਆਪਾਂ ਉਸ ਦਿਨ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਨਾ ਕਿ ਹੁਣ ਗੱਲਾਂ ਬਾਤਾਂ ਹੋ ਰਹੀਆਂ ਕਿ ਜੇ ਪੀ ਆਰ ਬੰਦਾ ਵੀ ਹੋ ਗਿਆ ਤਾਂ ਫਿਰ ਉਹ ਵਾਲੀਆਂ ਵੈਲਿਊਜ਼ ਨਹੀਂ ਰਹਿਣੀਆਂ, ਹੁਣ ਸਟੋਰੀ ਕਿਸੇ ਕੋਲ ਕਿਸ ਤਰ੍ਹਾਂ ਟਰੈਵਲ ਹੋ ਕੇ ਆਉਣੀ ਹੈ। ਉਹ ਬਹੁਤ ਖੁਸ਼ ਤਬੀਅਤ ਮੁੰਡਾ, ਬਸ ਹਾ ਹਾ ਹੀ ਹੀ ਪੁੱਠੇ ਸਿੱਧੇ ਮਜ਼ਾਕ ਕਰਨੇ ਤੇ ਚੱਲ ਗਏ, ਹੈ ਨਾ। ਤੇ ਕਹਿੰਦਾ ਯਾਰ ਇੱਥੇ ਤਾਂ ਯਾਰ ਪੀ ਆਰ ਦਾ ਚੱਕਰ ਨਹੀਂ ਪੈਂਦਾ ਪਿਆ ਹੁਣ, ਕਹਿੰਦਾ ਪੀ ਆਰ ਤੋਂ ਬਾਅਦ ਵੀ ਇਹੀ ਕਰੀ ਜਾਣੀ, ਮਜ਼ਦੂਰੀਆਂ ਕਰੀ ਜਾਣੀਆਂ। ਬੰਦਾ ਇੱਕ ਆ ਜਾਂਦਾ ਨਾ, ਇੱਕ ਸ਼ੈਲ 'ਚ ਪੈ ਜਾਂਦਾ, ਕਿੰਨਾ ਕੁਛ ਮਾਇੰਡ 'ਚ ਆ ਜਾਂਦਾ, ਫਿਰ ਇੱਕ ਉਹ ਚੀਜ਼ ਕਿ ਤੁਸੀਂ ਸੈਕਿੰਡ ਰੇਟ ਸਿਟੀਜ਼ਨ ਹੋ, ਤੁਸੀਂ ਇੱਥੇ ਰਹਿੰਦੇ ਹੋਏ ਵੀ ਇੱਕ ਸੈਕਿੰਡ ਰੇਟਡ ਆਦਮੀ ਹੋ, ਤੁਹਾਡੀ ਉਹ ਵੈਲਿਊ ਨਹੀਂ ਹੈ। ਆਪਾਂ ਵਨ ਨੇਸ਼ਨ ਦੇ ਥਰੂ ਕਾਫੀ ਦੇਖਣ ਨੂੰ ਮਿਲਦਾ ਕਿ ਇੱਦਾਂ ਦੀ ਗੱਲਾਂ ਹੁੰਦੀਆਂ। ਇਹ ਚੀਜ਼ਾਂ ਕਈ ਲੋਕਾਂ 'ਤੇ ਬਹੁਤ ਅਸਰ ਕਰ ਜਾਂਦੀਆਂ, ਕਈਆਂ 'ਤੇ ਨਹੀਂ ਕਰਦੀਆਂ, ਪਰ ਛੋਟੀ ਛੋਟੀ ਚੀਜ਼ਾਂ ਬਹੁਤ ਲੈਵਲ 'ਤੇ ਅਸਰ ਕਰ ਜਾਂਦੀਆਂ ਲੋਕਾਂ 'ਤੇ।
12: ਬਿਲਕੁਲ ਸਹੀ ਪੁਆਇੰਟ ਹੈ। ਦੇਖੋ ਆਹ ਤਾਂ ਜਿਹੜਾ ਇਹ ਤਾਂ ਇੱਥੋਂ ਦੀ ਕਹਾਣੀ ਆ ਜਿਹੜੀ ਆਪਾਂ ਪਹਿਲਾਂ ਡਿਸਕਸ ਕਰ ਰਹੇ ਹਾਂ, ਜਿਹੜੇ ਰਿਫਿਊਜੀ ਉੱਥੋਂ ਸਾਡੇ ਹੀ ਆਏ ਨਾ ਛੱਡ ਕੇ, ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ ਲੰਮੇ ਸਮੇਂ ਤੱਕ, ਹਾਲੇ ਵੀ ਕਈ ਸਫ਼ਰ ਕਰਦੇ ਨੇ ਉਸ ਚੀਜ਼।
11: ਬਿਲਕੁਲ ਬਿਲਕੁਲ,
12: ਉਹਨਾਂ ਨੂੰ ਵੀ ਲੰਮਾ ਸਮਾਂ ਇਹ ਚੀਜ਼ ਜਚਾਈ ਜਾਂਦੀ ਰਹੀ ਵੀ ਤੁਸੀਂ ਇੱਥੋਂ ਦੇ ਨਹੀਂ ਗੇ, ਤੁਸੀਂ ਉੱਜੜ ਕੇ ਆਏ ਹੋ, ਤੁਹਾਡੀ ਜ਼ਮੀਨ ਨਹੀਂ ਆ।
11: ਹਾਂ, ਇਹਦੇ ਅੰਦਰ ਇੱਕ ਇਹ ਵੀ ਹੁੰਦਾ ਨਾ, ਜਿਸ ਸਮੇਂ ਹੁਣ ਜੇ ਆਪਣੀ ਪਰਸਨਲ ਮੈਂ ਆਪਣੀ ਫੈਮਿਲੀ ਦੀ ਸਟੋਰੀ ਜੇ ਇਸ ਤਰੀਕੇ ਨਾਲ ਕੁਰੇਦ ਕੇ ਵੇਖਾਂ, ਅਤੇ ਉਹ ਚੀਜ਼ ਕਿਸ ਤਰ੍ਹਾਂ ਟਰੈਵਲ ਕਰਕੇ ਆਈ ਕਿ ਮੇਰੇ ਫਾਦਰ ਸਾਹਿਬ ਜਿੰਨੇ ਕੁ ਉਰਦੂ ਦੇ ਲਫ਼ਜ਼, ਕਿਉਂਕਿ ਸ਼ਬਦਾਵਲੀ ਉਹ ਚੱਲਦੀ ਹੈ ਨਾ, ਕਿ ਸਾਨੂੰ ਕਿੰਨੀ ਦੇਰ ਤੱਕ ਤਕਸੀਮ ਤੋਂ ਇਲਾਵਾ ਬੋਲਣਾ ਹੀ ਨਹੀਂ ਆਉਂਦਾ ਸੀਗਾ ਕਿ ਤਕਸੀਮ ਦਾ ਅਸਲ ਵਰਡ ਕੀ ਹੁੰਦਾ ਹੈ ਨਾ ਜੋ ਬੋਲਦੇ ਆ, ਕਿ ਜੇ ਕੁਰਤੇ ਪਜਾਮੇ ਬਣਵਾਉਣੇ ਤਾਂ ਉਹ ਬਣਵਾਉਣੇ ਹੀ ਉਹ ਪਠਾਨੀ, ਕਿਉਂ ਕਿਉਂਕਿ ਉਹਨਾਂ ਨੇ ਆਪਣੇ ਬਾਪ ਦਾਦਾ ਦੇਖਿਆ, ਮੈਂ ਉਹਨਾਂ ਨੂੰ ਵੇਖਿਆ ਕਿ ਇਹ ਚੀਜ਼ਾਂ ਟਰੈਵਲ ਕਰਦੀਆਂ। ਜੇ ਲਿਟਰੇਚਰ ਪੜ੍ਹਨ ਬੈਠੋ ਤੇ ਉਹਨਾਂ ਨੂੰ ਉੱਧਰ ਦਾ ਬਹੁਤ ਵਧੀਆ ਲੱਗਣਾ ਲਿਟਰੇਚਰ, ਮੈਨੂੰ ਹੁਣ ਸ਼ੁਰੂ ਤੋਂ, ਹੁਣ ਜੇ ਮੈਂ ਵੀ ਪੜ੍ਹਨ ਬੈਠਾ ਮੈਂ ਸ਼ਾਇਦ ਇੰਡੀਅਨ ਰਾਈਟਰ ਬਹੁਤ ਲੇਟ ਪੜ੍ਹੇ ਹੋਣਗੇ, ਪਰ ਫੈਜ਼ ਪਹਿਲੇ ਪੜ੍ਹ ਲਿਆ ਕਿ ਅੱਛਾ ਫੈਜ਼ ਨੇ ਬਈ ਫੈਜ਼ ਦੇ ਉੱਪਰ ਉਹਨਾਂ ਵੇਲਿਆਂ 'ਚ 1950s ਦੇ ਅੰਦਰ ਕੀ ਕਹਿੰਦਾ ਦੇਸ਼ ਦਰੋਹ ਦਾ ਕੇਸ ਹੋਇਆ, ਇੰਨਾ ਕੁਛ ਹੋਇਆ, ਪਾਕਿਸਤਾਨ ਦਾ ਸਮਝ ਆਉਣਾ ਸ਼ੁਰੂ ਕਿਉਂ ਆ ਗਿਆ, ਕਿਉਂਕਿ ਖਿੱਚ ਸੀਗੀ ਨਾ ਸਾਡੀ ਜਨਰੇਸ਼ਨ ਤੁਰਦੀ ਆਉਂਦੀ, ਵੀ ਇਹ ਖਿੱਚ ਸੀ ਕਿ ਸਾਡਾ ਘਰ ਬਾਰ ਅਸੀਂ ਸਾਡੇ ਤੋਂ ਛੁੱਟ ਗਿਆ ਹੈ ਨਾ। ਉਹ ਚੌਥੀ ਜਨਰੇਸ਼ਨ ਜਿਹੜਾ ਅੱਜ ਤੱਕ ਕਦੀ ਗਿਆ ਨਹੀਂ, ਜਿਹੜਾ ਪਾਕਿਸਤਾਨ ਨੂੰ ਪਾਕਿਸਤਾਨ ਕਹਿੰਦਾ, ਜਿਹੜਾ ਗੁਜਰਾਂ ਵਾਲਾ ਨਹੀਂ ਕਹਿੰਦਾ ਕਿ ਗੁਜਰਾਂ ਵਾਲਾ ਜਾਂ ਲਾਹੌਰ ਸ਼ਹਿਰ ਇੱਦਾਂ ਦਾ, ਜਿਹੜਾ ਕਹਿੰਦਾ ਪਾਕਿਸਤਾਨ ਇਹ ਇੰਡੀਆ। ਜੇ ਉਸ ਬੰਦੇ ਤੱਕ ਇਹ ਟਰੈਵਲ ਕਰ ਸਕਦੀ ਤਾਂ ਜਿਨ੍ਹਾਂ ਨੇ ਹੰਢਾਇਆ ਉਹਨਾਂ ਲਈ ਤਾਂ ਬਹੁਤ ਹਿਊਜ ਰਿਹਾ ਹੋਣਾ।
12: ਬਹੁਤ ਵੱਡੀ ਗੱਲ ਹੈ, ਇਹ ਕੋਈ ਨਿੱਕੀ ਨਹੀਂ ਆ, ਉਹ ਵੱਖਰੀ ਗੱਲ ਹੈ। ਰੱਬ ਨੇ ਸਾਨੂੰ ਨਾ ਇੱਦਾਂ ਦਾ ਬਣਾਇਆ ਵਾ, ਬਣਤਰ ਇਨਸਾਨ ਦੀ ਇੱਦਾਂ ਦੀ ਆ ਵੀ ਵੱਡੇ ਤੋਂ ਵੱਡੇ ਵੀ ਹਾਲਾਤ ਆ ਜਾਣ ਨਾ, ਸਰਵਾਈਵਲ ਦੇ ਵੀ ਹਾਲਾਤ ਆ ਜਾਣ, ਅਤੇ ਉਹਨਾਂ 'ਚ ਵੀ ਬੰਦਾ ਗੁਜ਼ਾਰਾ ਕਰ ਲੈਂਦਾ। ਅਤੇ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਵੀ ਜਦੋਂ ਵੱਡੇ ਵੱਡੇ ਹਾਲਾਤ ਹੁੰਦੇ ਉਹਨਾਂ 'ਚ ਬੰਦਾ ਫਿਰ ਵੀ ਗੁਜ਼ਾਰਾ ਕਰ ਲੈਂਦਾ। ਆਹੀਆਂ ਨਿੱਕੀਆਂ ਨਿੱਕੇ ਝੰਝਟ ਨੇ ਨਾ ਜਿਨ੍ਹਾਂ 'ਚ ਅੱਜ ਸਾਨੂੰ ਪਾਇਆ ਗਿਆ, ਪੈਸੇ ਧੇਲੇ ਦਾ, ਕੰਮਾਂ ਕਾਰਾਂ ਦਾ, ਜੋਬਾਂ ਦਾ, ਰਿਸ਼ਤੇ ਨਿਭਾਉਣ ਦਾ, ਆਹ ਜਿਹੜੀ ਹੁਣ ਆਪਾਂ ਚੱਕਰ ਵਿੱਚ ਫਸੇ ਹਾਂ ਇਹਨਾਂ 'ਚ ਆਪਾਂ ਜ਼ਿਆਦਾ ਮਾਰ ਖਾਂਦੇ ਹਾਂ,
11: ਮੇਰੇ ਖਿਆਲ ਨਾਲ
12: ਫਿਰ ਵੀ ਸਰਵਾਈਵ ਕਰ ਜਾਂਦੇ।
11: ਮੈਨੂੰ ਲੱਗਦਾ ਇਹ ਬਣਾਈ ਇਸ ਕਰਕੇ ਗਏ ਕਿ ਵੀ ਸ਼ੁੱਡ ਸਟੌਪ ਫੀਲਿੰਗ ਐਟ ਆਲ।
12: ਹਾਂ, ਤੁਸੀਂ ਫੀਲ, ਮਤਲਬ ਤੁਹਾਡੇ ਕੋਲ ਟਾਈਮ ਹੀ ਨਹੀਂ ਨਾ, ਤੁਸੀਂ ਕਿਹੜੇ ਟਾਈਮ ਫੀਲ ਕਰੋਗੇ
11: ਕਿ ਦੁਨੀਆ ਦੀਆਂ ਸਰਕਾਰਾਂ ਜੋ ਕਰਨਾ ਚਾਹੁੰਦੀਆਂ ਕਰਨ, ਸਾਡੇ ਕੋਲ ਓਪੀਨੀਅਨ ਰੱਖਣ ਦਾ ਵੀ ਸਮਾਂ ਨਹੀਂ ਹੋਣਾ ਚਾਹੀਦਾ ਕਿ ਇਹ ਗਲਤ ਹੈ ਇਹ ਸਹੀ ਹੈ।
12: ਤੁਸੀਂ ਬਹੁਤ ਵਾਰੀ ਇਹ ਚੀਜ਼ ਰਿਲਾਈਜ਼ ਕੀਤੀ ਹੋਊਗੀ ਵੀ ਤੁਸੀਂ ਕੋਈ ਬਹੁਤ ਇੰਪੋਰਟੈਂਟ ਵੀ ਕੋਈ ਗੱਲ ਕਰਨੀ ਆ ਜਾਂ ਕੋਈ ਕੰਮ ਕਰਨਾ ਜਾਂ ਮੀਟਿੰਗ ਕਰਨੀ ਆ, ਤੁਸੀਂ ਕਿੰਨੀ ਕੁ ਵਾਰੀ ਜ਼ਿੰਦਗੀ 'ਚ ਫੀਲ ਕੀਤਾ ਜਾਂ ਕਰਨਾ ਸ਼ੁਰੂ ਕਰ ਦੋਗੇ ਕਿ ਤੁਸੀਂ ਵਿਦਆਊਟ ਪ੍ਰੈਪਰੇਸ਼ਨ ਉਹਨੂੰ ਕਰ ਆਉਂਦੇ ਹੋ ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਤੁਹਾਨੂੰ ਬਾਅਦ 'ਚ ਤੁਸੀਂ ਮਹਿਸੂਸ ਕਰਦੇ ਹੋ ਜਾਂ ਪਹਿਲਾਂ ਵੀ ਤੁਹਾਨੂੰ ਪਤਾ ਹੁੰਦਾ ਵੀ ਇਹ ਤੁਸੀਂ ਮੱਚ ਬੈਟਰ ਕਰ ਸਕਦੇ ਸੀ, ਪਰ ਤੁਹਾਡੇ ਕੋਲ ਸਮਾਂ ਨਹੀਂ ਹੈ, ਤੁਹਾਡੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਢੰਗ ਦੇ ਨਾਲ ਉਹ ਪਰੁਚੀਆਂ ਗਈਆਂ। ਪਰ ਪਲ ਫਿਰ ਉਹੀ ਆ ਜਾਂਦੀ ਜਿਹੜੀ ਆਪਾਂ ਪਹਿਲਾਂ ਕਰ ਰਹੇ ਹਾਂ ਕਿ ਹੌਲੀ ਹੌਲੀ ਜਦੋਂ ਆਪਾਂ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਰਵਾਂਗੇ, ਕੱਲ੍ਹ ਨੂੰ ਜੇ ਠੀਕ ਵੀ ਹੋ ਗਏ ਇਹਚੋਂ ਨਿਕਲ ਵੀ ਆਏ ਤਾਂ ਫਿਰ ਵੀ ਜਿਹੜੀ ਅੰਦਰ ਦੀ ਵਾਇਰਿੰਗ ਆ ਉਹ ਚੇਂਜ ਹੋ ਚੁੱਕੀ ਹੋਊਗੀ। ਸੋ ਬੈਸਟ ਇਹੋ ਹੀ ਆ ਵੀ ਡੇ ਟੂ ਡੇ ਆਪਣੇ ਆਪ ਨੂੰ ਅਲਾਰਮ ਦੇ ਕੇ ਜੋ ਤੁਸੀਂ ਹੋਣਾ ਚਾਹੁੰਦੇ ਹੋ ਇਸ ਉਸ ਸਟੇਜ 'ਤੇ, ਫਿਰ ਤੁਹਾਨੂੰ ਇਹ ਚੀਜ਼ ਸਮਝ ਆਉਂਦੀ ਆ ਵੀ
11: ਜਦੋਂ ਸਮਾਂ ਵੀ ਨਿਕਲ ਗਿਆ ਹੁੰਦਾ
12: ਅੱਜ ਹੀ ਆ ਤੁਹਾਡੇ ਕੋਲ, ਜੋ ਕਰਨਾ ਅੱਜ ਕਰ ਲਓ, ਹੱਸਣਾ ਅੱਜ ਹੱਸ ਲਓ, ਕਰਨਾ ਅੱਜ ਕਰ ਲਓ, ਵੇਖਣਾ ਅੱਜ ਵੇਖ ਲਓ। ਇਹ ਨਹੀਂ ਆ ਵੀ ਕੱਲ੍ਹ ਮੈਂ ਠੀਕ ਹੋ ਕੇ ਕਰ ਲੂੰਗਾ, ਹੈ ਨਾ, ਕੱਲ੍ਹ ਹਾਲਾਤ ਠੀਕ ਹੋ ਜਾਣੇ ਫਿਰ ਕਰ ਲੂੰਗਾ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਫਿਰ ਆਪਾਂ ਵਾਪਸ ਕਰਦੇ ਹਾਂ, ਮਾਫ਼ੀ ਚਾਹੁੰਦੇ ਹਾਂ, ਇੱਕ ਸਮਾਂ ਬ੍ਰੇਕ ਦਾ ਹੋ ਗਿਆ ਅਤੇ ਆ ਕੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ, ਮਾਫ਼ੀ ਚਾਹੁੰਦੇ ਹਾਂ। ਆਪਾਂ ਗੱਲਬਾਤ ਜਿਹੜੀ ਆ ਫਿਰ ਇਸੇ ਵਿਸ਼ੇ ਦੇ ਉੱਤੇ ਆ ਕੇ ਆਪਾਂ ਕੰਟੀਨਿਊ ਕਰਾਂਗੇ। ਤੁਸੀਂ ਵੀ ਜ਼ਰੂਰ ਦੱਸਿਓ ਕਿ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ, ਤੁਸੀਂ ਆਪਣੇ ਪਰਿਵਾਰਾਂ ਤੋਂ ਕੀ ਸੁਣਿਆ, ਤੁਹਾਡੀ ਪਿੱਛੋਂ ਹਿਸਟਰੀ ਜਿਹੜੀ ਆ ਉਹ ਕਿੱਥੇ ਜਾ ਕੇ ਜੁੜਦੀ ਆ, ਲਾਗੇ ਬੰਨਿਓ ਪਿੰਡਾਂ ਦੇ ਵਿੱਚੋਂ, ਅਤੇ ਕੀ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਕਹਾਣੀਆਂ
11: ਕੀ ਸੁਣਿਆ
12: ਸੁਣੀਆਂ ਨੇ। ਇੱਕ ਬ੍ਰੇਕ।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ ਮੈਂ ਵਾਪਸ ਆਊਂਗਾ ਮਸਕਾਰਾ ਤੇ ਇਹ ਆ ਰਹਿਮਾਨ ਦਾ ਮਿਊਜ਼ਿਕ ਤੇ ਕਮਾਲ ਤੇ ਫਿਲਮ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ ਸਾਡੇ ਪਹਿਲੇ ਸੈਗਮੈਂਟ ਦੇ ਵਿੱਚ ਉਹ ਇਸ ਕਰਕੇ ਹੋ ਰਹੀਆਂ ਸੀ ਕਿਉਂਕਿ ਫਿਲਮ ਪਾਰਟੀਸ਼ਨ ਦੇ ਉੱਤੇ ਬਣੀਆਂ ਤੇ ਪਾਰਟੀਸ਼ਨ ਦੀਆਂ ਗੱਲਾਂ ਬਾਤਾਂ ਆਪਾਂ ਕੰਟੀਨਿਊ ਕੀਤੀਆਂ ਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਸਰ ਤੁਹਾਨੂੰ ਮੈਂ ਕਾਫੀ ਟਾਈਮ ਬਾਅਦ ਦੇਖਿਆ ਕੋਈ ਸਿਨੇਮਾ ਬੜਾ ਵਧੀਆ ਲੱਗਾ ਹੈ
0: ਮੈਂ ਫਿਲਮ ਵੇਖੀ ਬਾਬਾ ਚਿਰ ਬਾਅਦ ਥੈਂਕ ਯੂ ਹਰਮਨ ਦਾ ਚਲੋ ਮੈਂ ਆਪਾਂ ਆਪਣੇ ਕਹਿਣ ਡਿਆ ਨਾ ਵੀ ਆਪਾਂ ਜਦੋਂ ਬਿਜ਼ੀ ਰੁਝੇਵਿਆਂ ਦੇ ਵਿੱਚ ਆਪਾਂ ਨਹੀਂ ਸਾਨੂੰ ਲੱਗਦਾ ਟਾਲੀ ਜਾਂਦੇ ਆਪਾਂ ਟਾਲੀ ਜਾਂਦੇ ਹਾਂ ਚਲੋ ਕੋਈ ਗੱਲ ਨਹੀਂ ਵਿਹਲੇ ਹੋਣਗੇ ਯਾਰ ਵੇਖ ਲਾਂਗੇ ਫਿਰ ਕੀ ਆ ਪਰ ਜੇ ਤੁਸੀਂ ਵਿਹਲੇ ਨਹੀਂ ਹੋ ਰਹੇ ਦੈਨ ਵੱਟ ਤੁਸੀਂ ਜੋ ਕਰਨਾ ਤੁਹਾਡਾ ਪੈਰਲਰ ਸਾਰਾ ਕੁਛ ਚੱਲਣਾ ਚਾਹੀਦਾ ਥੈਂਕ ਯੂ ਚਲੋ ਮੈਂ ਵੈਸੇ ਮੈਂ ਸ਼ਾਇਦ ਨਾ ਜਾਂਦਾ ਪਰ ਤੁਹਾਡਾ ਪਾਰਟਨਰ ਵੀ ਕਈ ਵਾਰੀ ਤੁਹਾਡੀ ਮਦਦ ਕਰ ਦਿੰਦਾ ਇਸ ਚੀਜ਼ ਦੇ ਵਿੱਚ ਤੇ ਮੈਂ ਉਦਾਂ ਸ਼ਾਇਦ ਨਾ ਵੇਖਣ ਜਾਂਦਾ ਜਿੰਨੇ ਚਿਰ ਨੂੰ ਆਪਾਂ ਵੇਹਦੇ ਉਨੇ ਚਿਰ ਨੂੰ ਸ਼ਾਇਦ ਵਾਵਾ ਅੱਗੇ ਲੰਘ ਚੁੱਕੀ ਹੋਣੀ ਗੱਡੀ ਕਿਉਂਕਿ ਆਪਾਂ ਨਾ ਕਈ ਵਾਰੀ ਇਹ ਚੀਜ਼ਾਂ ਇੱਦਾਂ ਹੀ ਆਈਡੈਂਟੀਫਾਈ ਕਰਦੇ ਹਾਂ ਵੀ ਰੌਲੇ ਰੱਪੇ ਦੇ ਬੇਸ 'ਤੇ ਆਈਡੈਂਟੀਫਾਈ ਕਰਦੇ ਹਾਂ
1: ਇੱਕ ਇਹ ਵੀ ਹੈ ਹਰ ਕਿਸੇ ਨੂੰ ਪਤਾ ਨਾ ਕਿ ਹਰ 6 ਹਫ਼ਤੇ ਬਾਅਦ ਤਾਂ ਜਿਹੜੀ ਫਿਲਮ ਲੱਗੀ ਪਈ ਹੈ ਸਿਨੇਮਾ 'ਤੇ ਉਹ ਪ੍ਰਾਈਮ 'ਤੇ ਆ ਜਾਣੀ ਹੈ ਜਾਂ ਨੈੱਟਫਲਿਕਸ 'ਤੇ ਆ ਜਾਣੀ ਹੈ ਕਿਸੇ ਨਾ ਕਿਸੇ 'ਤੇ ਆ ਜਾਣੀ ਪਰ ਮੇਰੇ ਖਿਆਲ ਨਾਲ ਕਿਸੇ ਵੀ ਤਰ੍ਹਾਂ ਦੀ ਫਿਲਮ ਹੋਵੇ ਉਹਦਾ ਐਕਸਪੀਰੀਅੰਸ ਜੋ ਥੀਏਟਰ 'ਚ ਆ ਉਹ ਨੈੱਟਫਲਿਕਸ 'ਤੇ ਪ੍ਰਾਈਮ 'ਤੇ ਨਹੀਂ ਤੁਸੀਂ ਉਹ ਪਾਰ ਕਰ ਸਕਦੇ
0: ਫਿਰ ਉਹ ਰਹਿ ਜੂਗੀ ਨਾ ਫਿਰ ਉਹ ਚੀਜ਼ਾਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ ਵੀ ਫਿਰ ਤਾਂ ਉਹ ਚੰਗਾ ਸਿਨੇਮਾ ਜਿਹੜਾ ਵਾ ਉਹ ਇਸੇ ਕਰਕੇ ਬਣ ਨੂੰ ਰਹਿ ਜੂਗਾ ਨਾ ਵੀ ਕੋਈ ਨਹੀਂ ਆਪਾਂ ਉਹਦੇ 'ਤੇ ਦੇ ਦਿਆ ਕਰਾਂਗੇ ਪਿੱਛੇ ਜੇ ਹੋਇਆ ਹੀ ਹੈ ਇਹ ਦੌਰ
1: ਹਾਂ ਕਾਫੀ ਸਮਾਂ ਹੀ ਰਿਹਾ ਚਮਕੀਲਾ ਨਾਲ ਇਹੀ ਹੋਇਆ ਚਮਕੀਲਾ ਪ੍ਰੀਟੀ ਮਚ ਸ਼ੋਰ ਡਿਸਟ੍ਰੀਬਿਊਟਰ ਵਗੈਰਾ ਸ਼ਾਇਦ ਨਹੀਂ ਮਿਲੇ ਹੋਣੇ ਜੋ ਸਿੱਧੇ ਨੈੱਟਫਲਿਕਸ 'ਤੇ ਪਾਣੀ ਪਈ
0: ਹਾਂ ਪਤਾ ਨਹੀਂ ਕੀ ਰੀਜ਼ਨ ਅਸਲ 'ਚ ਉਹ ਵਾਲਾ ਦੌਰ ਉਹ ਹੀ ਬਹੁਤ ਸਾਰੇ ਰੀਜ਼ਨ ਹੋਣਗੇ ਪਰ ਇੱਕ ਦੌਰ ਸੀ ਉਹ ਜਦੋਂ ਇਹ ਮੰਨਿਆ ਜਾਣ ਲੱਗ ਪਿਆ ਵੀ ਉੱਥੇ ਜ਼ਿਆਦਾ ਵਧੀਆ ਚੱਲ ਜਾਂਦੀ ਸਗੋਂ ਜਾਂ ਫਿਰ ਉੱਥੇ ਖੁੱਲ੍ਹ ਕੇ ਤੁਸੀਂ ਵਿਖਾ ਲੈਂਦੇ ਹੋ ਜੋ ਵੀ ਤੁਸੀਂ ਵਿਖਾਉਣਾ ਭਾਵੇਂ ਗਲਤ ਵਿਖਾਉਣਾ ਸਹੀ ਵਿਖਾਉਣਾ ਸੈਂਸਰਸ਼ਿਪ ਦਾ ਕੋਈ ਰੌਲਾ ਨਹੀਂ ਆਇਆ ਐਵੇਂ ਚਿਕ ਚਿੱਕੇ ਚਿੱਕੇ ਚ ਪੈਣ ਦੀ ਲੋੜ ਨਹੀਂ ਹੈ ਚੁੱਕੋ ਉੱਥੇ
1: ਉਦੋਂ ਇਹ ਕੰਪਨੀਸ ਭਾਜੀ ਪੇ ਵੀ ਬੈਟਰ ਕਰ ਰਹੀਆਂ ਸੀਗੀਆਂ
0: ਅੱਛਾ
1: ਹੁਣ ਇਹਨਾਂ ਦਾ ਏਕਾ ਹੋ ਗਿਆ ਹੁਣ ਦੇ ਡੋਂਟ ਪੇ ਵੈਲ ਨਾਓ ਹੁਣ ਕਿਸ ਤਰ੍ਹਾਂ ਕਰਨਾ ਸ਼ੁਰੂ ਕਰਤਾ ਪਹਿਲੇ ਸੀਗਾ ਕਿ ਰਿਗਾਰਡਲੈਸ ਆਫ ਦਾ ਫੈਕਟ ਕਿ ਫਿਲਮ ਤੁਹਾਡੀ ਚੱਲੇ ਨਾ ਚੱਲੇ ਜੇ ਤੁਸੀਂ 9 ਹਫ਼ਤੇ ਦਾ ਬਾਅਦ 30-40 ਕਰੋੜ ਜਿਸ ਫਿਲਮ ਨੂੰ ਮਿਲਣਾ ਸ਼ੁਰੂ ਹੋ ਗਿਆ ਸੀਗਾ ਨੈੱਟਫਲਿਕਸ ਜਾਂ ਪ੍ਰਾਈਮ ਵਾਸਤੇ ਹੁਣ ਉਹ ਹਾਫ ਪ੍ਰਾਈਜ਼ ਹੋ ਗਿਆ ਹੁਣ ਹੋ ਗਈ ਇਹ ਸਲੈਬ ਜੇ ਤੁਹਾਡੀ ਫਿਲਮ ਨੇ ਹਿੱਟ ਦਾ ਸਟੇਟਸ ਲਿੱਤਾ ਇੰਨੇ ਮਿਲਣਗੇ ਜੇ ਸੁਪਰ ਹਿੱਟ ਹੋਈ ਤਾਂ ਇੰਨੇ ਮਿਲਣਗੇ ਤੇ ਜਿਹੜੀ ਧੁਰੰਧਰ ਵਰਗੀਆਂ ਫਿਲਮਾਂ ਹੁੰਦੀਆਂ ਜਿਹੜੀ ਹਜੇ ਵੀ ਰੇਅਰ ਕੇਸ ਕੀ ਲੱਗੀਆਂ ਪਈਆਂ ਥੀਏਟਰ 'ਚ ਪਰ ਦੂਸਰੇ ਪਾਸੇ ਉਹਨਾਂ ਦਾ ਹੁਣ ਟਾਈਮ ਆ ਗਿਆ OTT ਤੇ ਆਉਣ ਦਾ ਤਾਂ ਫਿਰ ਦੇ ਗੈਟ ਐਕਸਟਰਾ ਮਨੀ ਕਿ ਬਈ ਉਤਾਰ ਲਓ ਸਿਨੇਮਾ ਤੋਂ ਜਾਂ ਫਿਰ ਸਾਨੂੰ ਪੈਰਲਲ ਚਲਾ ਲੈਂਦੋ
0: ਨੁਕਸਾਨ
1: ਹੋਇਆ ਤਾਂ ਹੀ ਕਰਕੇ ਇਸ ਤਰ੍ਹਾਂ ਦੀ
0: ਮੈਨੂੰ ਲੱਗਦਾ ਹੁਣ ਤਾਂ ਹੌਲੀ ਹੌਲੀ ਉਹਨਾਂ ਨੇ ਇਹੋ ਕਰ ਲੈਣਾ ਵੀ ਚਲਾ ਲੋ ਜੋ ਚੱਲੂਗਾ ਉਹ ਸਾਨੂੰ ਪੈਸੇ ਲੈ ਲਿਓ ਸਤਿ ਸ਼੍ਰੀ ਅਕਾਲ ਜਸਕੀਰੇ ਜੀ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਮੂੰਹ ਸੁੱਕ ਗਿਆ ਸੀ ਮੈਂ ਪਾਣੀ ਪੀਣ ਚੱਲੀ ਸੀ ਕਿ ਹੁਣ ਨਹੀਂ ਆ ਵਾਰੀ ਆਉਂਦੀ
0: ਅੱਛਾ ਓਕੇ ਮੈਂ ਤੁਹਾਨੂੰ ਦੱਸਾਂ ਹੌਲੀ ਹੌਲੀ ਨਾ ਸੈਲਫ ਵੋਟਿੰਗ ਮੂਵੀ ਆਉਣੇ ਸ਼ੁਰੂ ਹੋ ਜਾਣੇ
1: ਬੱਲੇ ਬੱਲੇ
0: ਜਿੱਦਾਂ ਹੌਲੀ ਹੌਲੀ ਤਰੱਕੀ ਹੋ ਰਹੀ ਜਿੱਦਾਂ ਸੈਲਫ ਵੋਟਿੰਗ ਗਮਲੇ ਆਉਂਦੇ ਨਾ ਵੀ ਸਾਨੂੰ ਵਾਰ ਵਾਰ ਪਾਣੀ ਦੇਣ ਦਾ ਕੋਈ ਝੰਝਟ ਹੀ ਨਹੀਂ ਆ ਸੈਲਫ ਵੋਟਰਿੰਗ ਮੂੰਹ ਆਉਣੇ ਸ਼ੁਰੂ ਹੋ ਜਾਣੇ ਆ
1: ਡਰਾਈ ਬਾਥਰੂਮ ਦਾ ਸੁਣੇ ਗੱਲ ਹੋ ਗਈ
0: ਹੈ ਹਾਂ ਲੋਕਾਂ ਨੇ ਪੁੱਛਿਆ ਕਰਨਾ ਵਾ ਰਿਸ਼ਤਾ ਕਰਨ ਲੱਗਾ ਵੀ ਕੀ ਵੋਟੀ ਸੈਲਫ ਵੋਟਰਿੰਗ ਮੂੰਹ ਨਾਲ ਪੜਾਈ ਪੜੂਈ ਨਹੀਂ ਕਿਸੇ ਨੇ ਪੁੱਛਿਆ ਕਰਨੀ
1: ਬੱਲੇ ਬੱਲੇ
2: ਵਾਈ ਖਬਰ ਸਾ ਵੀ ਬਾਜੀ ਕੱਲੀ ਵੋਟੀ ਨਹੀਂ
1: ਹਾਂ
0: ਵੇਖੋ ਅਸੀਂ ਤੇ ਵੋਟੀ ਕਹਿਣੀ ਆ ਤੁਸੀਂ ਕਹੀ ਜਾਓ ਘਰ
1: ਨਹੀਂ ਮੈਂ ਤੁਹਾਡੇ ਲੌਜਿਕ ਨਾਲ ਠੀਕ ਸੀਗਾ ਵੈਸੇ ਚੱਲ ਰਿਹਾ ਸੀ ਪਰ ਭਾਈ ਨੇ ਜਵਾਬ ਸਹੀ ਦਿੱਤਾ ਕਿ ਆਪਾਂ ਤਾਂ ਆਪਣੇ ਹਿਸਾਬ ਨਾਲ ਹੀ ਵੇਖਣਾ
2: ਟੌਪਿਕ ਬਹੁਤ ਵਧੀਆ ਭਾਜੀ ਮਤਲਬ ਇੱਕ ਵਾਰੀ ਤੇ ਜਦੋਂ ਤੁਸੀਂ ਸੁਣਦੇ ਹੋ ਤੁਸੀਂ ਦੇਖਦੇ ਹੋ ਮੇਰਾ ਇਹ ਹਾਲ ਸੀਗਾ ਕਿ ਮੇਰੇ ਹੱਥਾਂ 'ਚ ਪਸੀਨਾ ਸੀ ਔਰ ਮੇਰੇ ਪੈਰ ਠੰਡੇ ਸੀ ਬਿਲਕੁਲ ਮਤਲਬ ਉਹ ਜਿਹੜੀ ਤੁਸੀਂ ਫੀਲ ਕਰਦੇ ਹੋ ਕਿਉਂਕਿ ਮੈਂ ਇੰਨੀ ਫੋਰਚੁਨੇਟ ਰਹੀ ਹਾਂ ਕਿ ਮੈਂ ਆਪਣੇ ਪੇਰੈਂਟਸ ਦੋਨੋਂ ਮਤਲਬ ਮੰਮਾ ਦੇ ਵੀ ਪਾਪਾ ਦੇ ਵੀ ਦਾਦਾ ਦਾਦੀ ਤੱਕ ਦੇਖੇ ਹੋਏ ਆ ਤੇ ਉਹਨਾਂ ਤੋਂ ਜਿਹੜੀਆਂ ਕਹਾਣੀਆਂ ਸੁਣੀਆਂ ਜਿਹੜੇ ਜਿੱਦਾਂ ਉਹ ਦੱਸਦੇ ਸੀਗੇ ਕਿ ਜਦੋਂ ਆਏ ਤੇ 52 ਲੋਕ ਪਰਿਵਾਰ ਦੇ ਇੱਕ ਪਰਿਵਾਰ ਦੇ ਵਿੱਚੋਂ ਜਿਹੜੇ ਖਤਮ ਹੋ ਗਏ 52 ਮਤਲਬ ਇੱਕ ਤਰ੍ਹਾਂ ਦਾ ਪੂਰੀ ਫੈਮਿਲੀ ਖਤਮ ਹੋ ਗਈ ਮੇਰੇ ਤਾਇਆ ਜੀ ਤੋਂ ਵੱਡੇ ਬ੍ਰਦਰ ਸੀਗੇ ਉਹਨਾਂ ਨੂੰ ਪਾਣੀ ਨਹੀਂ ਸੀ ਮਿਲ ਪਾਇਆ ਕਿ ਉਹ ਪਿਆਸੇ ਹੀ ਮਤਲਬ ਉੱਥੇ ਮੁੱਕ ਗਏ ਕਿ ਜਦੋਂ ਇੱਧਰ ਆਉਂਦੇ ਆਉਂਦੇ ਤੁਰ ਕੇ ਆਏ ਜਿਹੜੇ ਮਤਲਬ ਇਹੋ ਜਿਹੀਆਂ ਕਹਾਣੀਆਂ ਸੁਣੀਆਂ ਜਦਕਿ ਹੁਣ ਉਹੀ ਅਗੇਨ ਫੋਰਥ ਜਨਰੇਸ਼ਨ ਆ ਸੀ ਅੱਗੇ ਪਰ ਉਹ ਜਿਹੜੀ ਅਟੈਚਮੈਂਟ ਹੈ ਨਾ ਔਰ ਸਪੈਸ਼ਲੀ ਆ ਜਿਹੜਾ ਦੇਖਿਆ ਪਰਸੋਂ ਮੂਵੀ ਦੇਖੀ ਹੈ ਜਿਹੜੀ, ਮਤਲਬ ਗੂਸ ਬਾਉਂਸ ਸੀਗੇ ਲਿਟਰਲੀ ਕਿ ਐਕਚੁਅਲੀ ਉਹਨਾਂ ਨੇ ਵੀ ਸਾਨੂੰ ਏਦਾਂ ਹੀ ਕਹਾਣੀਆਂ ਸੁਣਾਈਆਂ। ਮੇਰੇ ਨਾਨਾ ਜੀ ਕੋਲੋਂ ਮੈਂ ਕਿੰਨਾ ਕੁਝ ਸੁਣਿਆ, ਇੱਦਾਂ ਕਿ ਨਹਿਰ ਦੇ ਕੰਢੇ ਕੰਢੇ ਤੁਰ ਜਾਣਾ, ਔਰ ਮੋਸਟਲੀ ਉਹਨਾਂ ਦੇ ਫਰੈਂਡਸ ਦੇ ਜਿਹੜੇ ਨਾਮ ਹੁੰਦੇ ਸੀ ਉਹ ਮੁਸਲਿਮ ਨਾਮ ਹੁੰਦੇ ਸੀਗੇ, ਕਿ ਮਤਲਬ ਉਹ ਸਾਂਝ ਹੀ ਇੰਨੀ ਜ਼ਿਆਦਾ ਸੀ, ਕਹਿੰਦੇ ਲੱਗਦਾ ਹੀ ਨਹੀਂ ਸੀ ਕਿ ਅਸੀਂ ਵੱਖਰੇ ਹਾਂ ਕਦੀ, ਕਿਹਦੇ ਘਰ ਰੋਟੀ ਖਾ ਰਹੇ ਹਾਂ, ਕਿਹਦੇ ਘਰ ਸੌ ਰਹੇ ਹਾਂ, ਘਰਦਿਆਂ ਨੂੰ ਫਿਕਰ ਹੀ ਨਹੀਂ ਸੀ ਹੁੰਦੀ। ਮੈਂ ਸ਼ੋਰ ਨਹੀਂ ਹਾਂ, ਤੁਸੀਂ ਅਗਰ ਸਟੈਂਡ ਅਪ ਕਾਮੇਡੀ ਮਾੜੀ ਮੋਟੀ ਸੁਣਦੇ ਹੋ ਤੇ ਇੱਕ ਨਾ ਵਰੁਣ ਗਰੋਵਰ ਕਰਕੇ ਹੈਗਾ, ਉਹਨੇ ਪਾਰਟੀਸ਼ਨ ਦੇ ਉੱਪਰ ਬਹੁਤ ਸੋਹਣਾ ਲਿਖਿਆ ਕਿ ਜਦੋਂ ਉਹਦੇ ਦਾਦਾ ਦਾਦੀ ਜੀ ਇਸ ਪਾਸੇ ਆਏ ਸੀਗੇ ਤੇ ਆਪਣੇ ਘਰ ਦੇ ਬਾਹਰ ਇੱਕ ਦੀਵਾ ਜਗਾ ਕੇ ਆਏ ਸੀ ਇਸ ਆਸ ਵਿੱਚ ਕਿ ਜਿਹੜਾ ਵੀ ਉਹਨੂੰ ਮਤਲਬ ਉਸ ਜਗ੍ਹਾ ਨੂੰ ਉਹਨੂੰ ਮਿਲੇਗੀ ਤੇ ਉਹ ਇਹ ਦੀਵਾ ਨੂੰ ਜਗਦਾ ਰੱਖੇਗਾ। ਤੇ ਸੇਮ ਵੇ ਜਦੋਂ ਕਹਿੰਦਾ ਜਦੋਂ ਉਹ ਜਿਹੜੇ ਘਰ ਚ ਪਹੁੰਚੇ ਅੱਗੇ ਉਹਨਾਂ ਨੂੰ ਵੀ ਇੱਕ ਦੀਵਾ ਜਗਦਾ ਮਿਲਿਆ, ਮਤਲਬ ਉਹ ਚੀਜ਼ ਸੁਣ ਕੇ ਨਾ, ਔਰ ਹੁਣ ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਸੁਣਾਉਂਦੇ ਹਾਂ ਜਿੱਦਾਂ ਉਹ ਆਪਣੇ ਗ੍ਰੈਂਡ ਪੇਰੈਂਟਸ ਤੋਂ ਸੁਣਦੇ ਨੇ। ਤੇ ਮੇਰਾ ਬੇਟਾ ਕਹਿੰਦਾ ਹੈ ਗੱਲ ਆਪਣੇ ਦਾਦੂ ਜੀ ਨੂੰ, ਦਾਦੂ ਜੀ ਮੈਨੂੰ ਥੋੜਾ ਜਿਹਾ ਵੱਡਾ ਹੋ ਲੈਣ ਦੋ, ਅਸੀਂ ਪਾਕਿਸਤਾਨ ਜਾਣਾ, ਅਸੀਂ ਉੱਥੇ ਦੇਖ ਕੇ ਆਉਣਾ ਕਿ ਤੁਸੀਂ ਕਿੱਥੇ ਰਹਿੰਦੇ ਸੀ,
0: ਕਿੰਨੇ ਜਾਂਦੇ ਵੀ ਨੇ, ਕਿੰਨੇ ਜਾ ਕੇ ਵੀ ਆਏ ਨੇ।
1: ਹਾਂਜੀ
2: ਹਾਂਜੀ, ਅਸੀਂ ਕਹਾਣੀਆਂ ਇੰਨੀਆਂ ਸੁਣੀਆਂ, ਇੰਨੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ। ਜਦੋਂ ਮੈਂ ਇੰਜੀਨੀਅਰਿੰਗ ਕਰ ਰਹੀ ਸੀਗੀ ਇੱਥੇ ਗੜਸ਼ੰਕਰ, ਤੇ ਉੱਥੇ ਨਾ ਇੱਕ ਢਾਬਾ ਸੀ ਸਿਆਲਕੋਟੀਆਂ ਦਾ, ਹੋਰ ਵੀ ਬੜੇ ਢਾਬੇ ਸੀਗੇ ਪਰ ਚੇਚਾ ਉੱਥੇ ਹੀ ਰੋਟੀ ਖਾਣ ਜਾਣਾ 15 ਮਿੰਟ ਤੁਰ ਕੇ ਕਿ ਇਹ ਸਿਆਲਕੋਟੀਆਂ ਦਾ ਯਾਰ, ਮੇਰੇ ਦਾਦੀ ਜੀ ਉੱਥੋਂ ਨੇ, ਮਤਲਬ ਉਹ ਮੈਂ ਨਾ ਇਮੋਸ਼ਨਲ ਹੋ ਰਹੀ ਹਾਂ ਥੋੜੀ ਗੱਲ ਕਰਦੇ ਕਰਦੇ।
0: ਨਹੀਂ ਵਿਸ਼ਾ ਹੀ ਇੱਦਾਂ ਦਾ, ਇਹ ਵਧੋ ਵਧੀ ਆਪਾਂ ਗੱਲ ਕਰਦੇ ਹਾਂ ਹੋ ਜਾਂਦੇ ਭਾਵੁਕ, ਅਸੀਂ ਅਸਲ ਵਿੱਚ ਸੁਣਿਆ ਹੀ ਇੰਨਾ ਕੁ ਕੁਛ ਆ।
2: ਬਿਲਕੁਲ ਬਿਲਕੁਲ,
0: ਤੇ ਉੱਤੋਂ ਉਹੀ ਚੀਜ਼ਾਂ ਜਦੋਂ ਇੱਕ ਹੁੰਦਾ ਨਾ ਤੁਸੀਂ ਸੁਣੀਆਂ ਨੇ ਪੜ੍ਹੀਆਂ ਨੇ ਤੇ ਇੱਕ ਜਦੋਂ ਤੁਹਾਨੂੰ ਉਹ ਚੀਜ਼ਾਂ ਸੈਕਿੰਡ ਹੋ ਜਾਣ, ਹਰ ਇੱਕ ਦੇ ਮੂੰਹੋਂ ਉਹ ਚੀਜ਼ ਸੁਣਨੇ ਮਿਲ ਜੇ, ਜਾਂ ਫਿਰ ਉਹ ਫਿਲਮਾਂ, ਫਿਰ ਸਿਨੇਮੇ ਦੀ ਪਾਵਰ ਇਹ ਆ ਵੀ ਉਹਨੇ ਤੁਹਾਨੂੰ ਉਹ ਚੀਜ਼ ਬਹੁਤ ਬਰੀਕੀ ਚ ਵਿਖਾ ਦੇਣੀ ਆ,
1: ਤੁਹਾਨੂੰ ਉਸ ਦੁਨੀਆਂ ਚ ਹੀ ਲੈ ਜਾਂਦਾ ਨਾ ਫਿਰ।
2: ਮਤਲਬ ਅਸੀਂ ਕਦੀ ਨੀ ਗਏ, ਕਦੀ ਸੋਚਾਂਗੇ, ਪਤਾ ਨੀ ਮੈਂ ਅਫੋਰਚੁਨੇਟ ਇਨਫ ਹੋਵਾਂਗੀ ਜਾਣ ਵਾਸਤੇ ਜਾਂ ਨਹੀਂ, ਪਰ ਉਹ ਜਿਹਨੂੰ ਕਹਿੰਦੇ ਨਾ ਬਕਟ ਲਿਸਟ ਵਿੱਚ ਹੈਗਾ ਕਿ ਮੈਂ ਜ਼ਰੂਰ ਜਾਵਾਂ, ਕਿ ਇੱਕ ਵਾਰੀ ਦੇਖ ਕੇ ਆਵਾਂ, ਕਿ ਇੱਕ ਵਾਰੀ ਮਤਲਬ ਕੀ ਹੈ ਕੀ ਹੈ ਉੱਥੇ।
0: ਇੱਕ ਆਪਣਾ ਉਹ ਚ ਨਹੀਂ ਵੇਖਿਆ ਤੁਸੀਂ ਉਹਦੇ ਚ ਆਪਣਾ ਲੋਰੀਏ ਫਿਲਮ ਦੇ ਵਿੱਚ, ਉਹ ਕਹਿੰਦਾ ਵੀ ਮੈਨੂੰ ਮਿੱਟੀ ਲਿਆ ਦੋ ਤੁਸੀਂ, ਅਸਲ ਕਹਾਣੀ ਆ ਕਿਸੇ ਬਜ਼ੁਰਗ ਦੀ, ਉਹ ਜਿਹੜਾ ਡਾਇਲੋਗ ਆ ਵੀ ਯਾਰ ਮੈਨੂੰ ਉੱਥੋਂ ਮਿੱਟੀ ਲਿਆ ਦੋ ਮੈਂ ਮਿੱਟੀ ਸੁੰਘ ਲਾ,
1: ਅਖੀਰਲਾ ਸੀ ਉਸ ਫਿਲਮ ਦਾ ਵੀ।
0: ਹਾਂ, ਉਹਨੇ ਮਿੱਟੀ ਸੁੰਘ ਕੇ ਦੱਸਤਾ ਵੀ ਇਹ ਉੱਥੋਂ ਦੀ ਆ।
2: ਜਦੋਂ ਮੈਂ ਬੇਟੇ ਦੇ ਮੂੰਹ ਸੁਣਨੀ ਆ ਨਾ ਕਿ ਮੰਮਾ ਮੈਂ ਦੇਖਣਾ ਹੈ ਜਾ ਕੇ, ਕਿ ਮੈਂ ਮੈਂ ਫੀਲ ਕਰਨਾ ਉੱਥੇ ਜਾ ਕੇ ਕਿ ਉੱਥੇ ਦੀ ਸਮੈਲ ਕਿੱਦਾਂ ਦੀ ਹੋਏਗੀ।
0: ਬਜ਼ੁਰਗ ਹੀ ਕੋਈ ਤੇ ਉਹ ਸਾਰਾ ਪਿੰਡ ਹੀ ਜਿੱਦਾਂ ਏਦਾਂ ਜ਼ਿਆਦਾਤਰ ਏਦਾਂ ਹੀ ਉੱਜੜ ਗਿਆ ਤੇ ਉਹ ਜਦੋਂ ਮਿੱਟੀ ਆਈ ਤੇ ਸਾਰਾ ਪਿੰਡ ਮਿੱਟੀ ਵੇਖਣੀ, ਮਿੱਟੀ ਨੂੰ ਹੱਥ ਲਾਉਣੀ ਆਇਆ। ਉਹ ਕਿੰਨੀ ਬੰਦੇ ਦੇ ਅੰਦਰ ਹੋਊਗੀ ਨਾ ਵੀ ਚੀਜ਼, ਵੀ ਉਹ ਅਸਲ ਵਿੱਚ ਇਹ ਉਹ ਆ ਮਿੱਟੀ, ਜਦੋਂ ਸਾਨੂੰ ਮਿੱਟੀ ਦੇ ਨਾਲੋਂ ਧੱਕੇ ਦੇ ਨਾਲ ਵੱਖ ਕੀਤਾ ਜਾਂਦਾ। ਇਹ ਕਾਪਾਂ ਆ ਜਿਹੜੇ ਖੁਸ਼ੀ ਖੁਸ਼ੀ ਆਏ ਆਪਣੀ ਮਿੱਟੀ ਤੋਂ ਵੱਖ ਹੋਏ ਆ,
1: ਹਨਾ,
0: ਖੁਸ਼ੀ ਆਏ ਜਾਂ ਮਜਬੂਰੀ ਆਏ, ਵਟਐਵਰ, ਹਨਾ,
1: ਨਾਰਾਜ਼ਗੀ ਹੋਵੇ, ਖੁਸ਼ੀ ਹੋਵੇ,
0: ਪਰ ਮੰਨ ਲਓ ਜੇ ਧੱਕੇ ਦੇ ਨਾਲ ਤੁਹਾਨੂੰ ਕਿਸੇ ਨੇ ਕੱਢਿਆ ਹੋਵੇ ਤੇ ਫਿਰ ਉਹ ਚੀਜ਼ ਤੁਸੀਂ ਬਹੁਤ ਤੁਹਾਨੂੰ ਚੁੱਭਦੀ ਆ, ਸਾਰੀ ਉਮਰ ਤੁਹਾਨੂੰ ਉਹ ਚੁੱਭਦੀ ਆ। ਤੇ ਜੀ ਥੈਂਕ ਯੂ। ਹਾਂਜੀ ਜਸਕਿਰ ਜੀ, ਸੋਰੀ ਨੀਤੂ ਜੀ, ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
3: ਹਾਂਜੀ, ਮੈਂ ਵੀ ਵੈਸੇ ਬਹੁਤ ਇਮੋਸ਼ਨਲ ਹੋ ਗਈ ਸੀ ਜਸਕਿਰ ਜੀ ਨੂੰ ਸੁਣ ਕੇ, ਮੈਂ ਕਿਹਾ ਮੈਂ ਨੀ ਹੋਣਾ ਜ਼ਿਆਦਾ ਇਮੋਸ਼ਨਲ, ਜ਼ਿਆਦਾ ਹੀ ਕਮਕ ਹੋ ਜਾਏਗਾ ਸੀਰੀਅਸਲੀ। ਜੋ ਗੱਲਾਂ ਉਹਨਾਂ ਨੇ ਕਹੀਆਂ ਮੈਂ ਵੀ ਉਹ ਗੱਲਾਂ ਕਰਨੀਆਂ, ਪਰ ਮੇਰੇ ਤੁਹਾਡੇ ਡਿਫਰੈਂਟ ਨੇਗੀਆਂ। ਤੇ ਵੈਸੇ ਤੁਸੀਂ ਵੀਰ ਜੀ ਬੋਲ ਰਹੀ ਸੀ ਨਾ, ਤੁਹਾਡੀ ਨਾ ਬੋਲਦੇ ਬੋਲਦੇ ਨਾ ਮੈਂ ਉਹ ਮਹਿਸੂਸ ਕਰ ਰਹੀ ਸੀਗੀ ਕਿ ਉਹ ਫਿਲਮ ਦੇ ਵਿੱਚ, ਕਿਉਂਕਿ ਜਦੋਂ ਆਪਾਂ ਰੀਸੈਂਟਲੀ ਕੋਈ ਫਿਲਮ ਦੇਖ ਕੇ ਹਟਦੇ ਹਾਂ ਨਾ, ਆਪਣੇ ਉੱਤੇ ਨਾ ਥੋੜੇ ਦਿਨ ਉਹਦਾ ਅਸਰ ਜ਼ਰੂਰ ਰਹਿੰਦਾ। ਮੈਂ ਤਾਂ ਖੁਦ ਮੇਰੇ ਨਾਲ ਬੜਾ ਹੁੰਦਾ ਹੈਗਾ, ਆਪਾਂ ਨਾ ਚਾਹੁੰਦੇ ਹੋਏ ਵੀ ਨਾ ਆਪਾਂ ਘੁੰਮਦੇ ਹਾਂ, ਸਾਰਿਆਂ ਨਾਲ ਗੱਲਾਂ ਕਰਦੇ ਹਾਂ, ਸਭ ਕੁਛ ਹੁੰਦਾ, ਪਰ ਕਿਤੇ ਨਾ ਕਿਤੇ ਜਾ ਕੇ ਆਪਣੇ ਮਾਇੰਡ 'ਚ ਨਾ ਉਹੀ ਸਿਚੁਏਸ਼ਨ, ਉਹੀ ਇਨਵਾਇਰਮੈਂਟ, ਉਹੀ ਗੱਲਾਂ, ਉਹੀ ਸੀਨ ਨਾ ਆਪਣੇ ਘੁੰਮਦੇ ਰਹਿੰਦੇ ਆ। ਦੇਖੋ ਤੁਸੀਂ ਗੱਲਾਂ ਕਰਦੇ ਰਹੇ ਅਸੀਂ ਵੀ ਇੰਨਾ ਖੁੱਭ ਗਏ ਨਾ, ਤੇ ਮੈਂ ਖੁਦ ਵੀ ਸੋਚੀ ਜਾ ਰਹੀ ਹਾਂ, ਮੈਂ ਕਿਹਾ ਹਾਏ ਬ੍ਰੇਕ ਅੱਜ ਲੇਟ ਨਹੀਂ ਹੋਈ ਜਾ ਰਹੀ, ਬ੍ਰੇਕ ਦਾ ਟਾਈਮ ਲੇਟ ਨਹੀਂ ਹੋਈ ਜਾ ਰਿਹਾ, ਹੈਨਾ, ਕਿਉਂਕਿ ਉਹਦੇ ਵਿੱਚ ਸਾਨੂੰ ਇੰਨਾ ਲੱਗ ਰਿਹਾ ਸੀ, ਇੱਦਾਂ ਲੱਗ ਰਿਹਾ ਸੀ ਕਿ ਨਹੀਂ, ਮੈਂ ਖੁਦ ਵੀ ਸੋਚ ਰਹੀ ਸੀਗੀ ਉਹ ਫਿਲਮ ਦੇਖਣ ਬਾਰੇ ਨਾ ਕਿ ਮੈਂ ਜ਼ਰੂਰ ਦੇਖਾਂਗੀ। ਪਰ ਪਹਿਲਾਂ ਮੈਂ ਤੁਹਾਨੂੰ ਨਾ ਥੋੜਾ ਜਿਹਾ ਇਮਤਿਆਜ਼ ਅਲੀ ਬਾਰੇ ਦੱਸਦੀ ਹਾਂ। ਐਕਚੁਅਲੀ ਅਸੀਂ ਨਾ ਮੈਂ ਸੰਗਰੂਰ ਤੋਂ ਹਾਂ ਤੇ ਮੈਂ ਨਾ 3-4 ਸਾਲ ਪਹਿਲਾਂ ਸੰਗਰੂਰ ਗਈ ਸੀ ਤੇ ਮੈਂ ਨਾ ਸਾਡੇ ਘਰ ਦੇ ਨੈਕਸਟ ਘਰ ਹੀ ਨਾ ਦਿਲਜੀਤ ਦੀ ਫਿਲਮ ਚਮਕੀਲਾ ਨਾ ਉੱਥੇ ਬਣੀ ਆ ਸਾਡੇ ਬਿਲਕੁਲ ਨੈਕਸਟ ਘਰ ਹੀ ਆ ਤੁਸੀਂ ਲਗਾ ਲਓ ਬਿਲਕੁਲ ਹੀ ਨਾ ਤੇ ਉੱਥੇ ਉਹਦੀ ਸ਼ੂਟਿੰਗ ਹੋਈ ਸਾਰਾ ਤੇ ਮੈਨੂੰ ਨੀ ਪਤਾ ਸੀ ਹੈ ਨਾ ਵੀ ਇਮਤਿਆਜ਼ ਅਲੀ ਨੇ ਗਏ ਇਹ ਤੇ ਮੈਂ ਆਪਣੇ ਕੰਮਾਂ 'ਚ ਇੰਨੇ ਬਿਜ਼ੀ ਸੀ ਕਿਉਂਕਿ ਮੇਰੇ ਮੰਮਾ ਉਸ ਟਾਈਮ ਬੈਠੇ ਸੀ ਮੈਂ ਬਹੁਤ ਜ਼ਿਆਦਾ ਨਾ ਬੱਚੇ ਛੋਟੇ ਸੀ ਰੂਹਾਨੀ ਵੀ ਛੋਟੀ ਸੀ ਤੇ ਮੈਂ ਬੜਾ ਬਿਜ਼ੀ ਰਹਿੰਦੀ ਸਾਰੇ ਕਹਿੰਦੇ ਇੱਥੇ ਡਾਇਰੈਕਟਰ ਆ ਰਿਹਾ ਦਿਲਜੀਤ ਦੀ ਫਿਲਮ ਆ ਰਹੀ ਆ ਪਹਿਲੇ ਉਹਦਾ ਰੋਲਾ ਹੀ ਪੈਂਦਾ ਰਹਿੰਦਾ ਹੈ ਨਾ ਜਦੋਂ ਤੱਕ ਆਉਂਦਾ ਨੀ ਬੰਦੇ ਨੂੰ ਪਤਾ ਨੀ ਲੱਗਦਾ ਨਾ ਤੇ ਮੈਂ ਨਾ ਵੈਸੇ ਇਮਤਿਆਜ਼ ਅਲੀ ਲੰਘੀ ਨਾ ਮੇਰੀ ਜਿੱਦਾਂ ਉਹ ਸੀਗਾ ਮੈਂ ਦੇਖ ਕੇ ਮੈਂ ਕਿਹਾ ਹਾਏ ਕਿੰਨੀ ਅੱਛੀ ਪਰਸਨੈਲਿਟੀ ਹੈ ਨਾ ਬੰਦੇ ਦੀ ਮੈਂ ਕਿਹਾ ਪੱਕਾ ਡਾਇਰੈਕਟਰ ਹੀ ਲੱਗ ਰਿਹਾ ਕਿਸੇ ਫਿਲਮ ਦਾ ਨਾ ਮੈਨੂੰ ਇਹ ਨੀ ਪਤਾ ਸੀ ਇਹ ਤੇ ਚਲੋ ਠੀਕ ਹੈ ਉਹ ਆਉਂਦੇ ਰਹੇ ਫਿਰ ਜਦੋਂ ਮੈਨੂੰ ਕਿਉਂਕਿ ਬਿਲਕੁਲ ਰੋਜ਼ ਹੀ ਤਾਂ ਉਹਨਾਂ ਦੇ ਕਿੰਨੇ ਸਾਰੇ ਸ਼ੂਟ ਹੋਏ ਨੇ ਨਾ ਉੱਥੇ ਤੇ ਸਾਡੀ ਗਲੀ ਬੰਦ ਸੀਗੀ ਤੇ ਲੋਕ ਵੀ ਆ ਜਾਂਦੇ ਸੀਗੇ ਤੇ ਮੈਨੂੰ ਥੋੜਾ ਜਿਹਾ ਉਹਨਾਂ ਨਾਲ ਗੱਲ ਕਰਨ ਦਾ ਵੈਸੇ ਮੌਕਾ ਮਿਲਿਆ ਮੈਂ ਕਿਹਾ ਕਿ ਮੈਂ ਇਹ ਵੀ ਨੀ ਪੁੱਛਿਆ ਕਿ ਡਾਇਰੈਕਟਰ ਮੈਂ ਕਿਹਾ ਤੁਹਾਡੀ ਪਰਸਨੈਲਿਟੀ ਕਿੰਨੀ ਵਧੀਆ ਉਹ ਬੜੇ ਸ਼ਾਈ ਨੇਚਰ ਦੇ ਆ ਨਾ ਤੇ ਉਹ ਗੱਲ ਜ਼ਿਆਦਾ ਨੀ ਕਰ ਰਿਹਾ ਤੇ ਉਹ ਇੰਨੀ ਗੱਲ ਕਹਿ ਕੇ ਮਤਲਬ ਕਹਿੰਦੇ ਥੈਂਕ ਯੂ ਬਸ ਹਨਾ ਤੇ ਫਿਰ ਮਤਲਬ ਮੈਨੂੰ ਬਾਅਦ ਚ ਪਤਾ ਲੱਗਾ ਕਿ ਜਦੋਂ ਫਿਲਮ ਦਾ ਮੈਨੂੰ ਪਤਾ ਹੀ ਸੀ ਕਿ ਆਈ ਰਹੀ ਆ ਮੈਨੂੰ ਇਹ ਨੀ ਸੀ ਪਤਾ ਹੀ ਨਹੀਂ ਇਮਤਿਆਜ਼ ਅਲੀ ਆ ਬੜਾ ਮੈਨੂੰ ਹੈਰਾਨ ਸੀਗਾ ਫਿਲਮ ਦਾ ਦੇਖ ਕੇ ਮੈਂ ਕਿਹਾ ਦੇਖ ਲਾ ਤੇ ਬਾਕੀ ਹੁਣ ਆਉਂਦੇ ਆ ਵੀ ਜਿਹੜੀ ਮੂਵੀ ਤੇ ਜਿੱਦਾਂ ਜਸਕੀਰ ਜੀ ਕਹਿ ਰਿਹਾ ਮੈਨੇ ਖੁਦ ਆਪਣੇ ਨਾਨਿਆਂ ਜੀ ਤੋਂ ਦਾਦਾ ਤੀ ਇੰਨੀਆਂ ਜ਼ਿਆਦਾ ਗੱਲਾਂ ਸੁਣੀਆਂ ਰਹੀਆਂ ਨਾ ਮਤਲਬ ਅਸੀਂ ਜਿੱਦਾਂ ਹੁੰਦੇ ਸੀ ਨਾ ਧੁੱਪੇ ਬਹਿ ਜਾਣਾ ਜਾਂ ਜਦੋਂ ਬਾਹਰ ਬਹਿਣਾ ਮੇਰੇ ਦਾਦੀ ਜੀ ਨੇ ਨਾ ਉਹੀ ਗੱਲਾਂ ਸੁਣਾਉਣੀਆਂ ਉਹ ਤਾਂ ਕਹਿੰਦੇ ਸੀ ਅਸੀਂ ਸੋਨਾ ਨਾ ਆਪਣਾ ਦੱਬ ਕੇ ਆਇਆ ਮਿੱਟੀ ਚ ਤੇ ਇੰਨਾ ਕਹਿੰਦੇ ਸਾਡੇ ਕੋਲ ਇੰਨਾ ਘਰ ਸੀ ਇੰਨਾ ਸਾਰਾ ਕੁਛ ਸੀਗਾ ਤੇ ਹੁਣ ਮੈਂ ਦੱਸਾਂ ਮੇਰੇ ਜਿਹੜੇ ਮਤਲਬ ਮੇਰੇ ਪਾਪਾ ਉਹਨੀ 6 ਭੈਣ ਭਰਾ ਸੀ 3 ਭੈਣਾਂ ਸੀ 3 ਬ੍ਰਦਰ ਨਾ ਤੇ 2 ਬ੍ਰਦਰ ਤੇ 1 ਭੈਣ ਉੱਥੇ ਹੀ ਹੋਏ ਹੋਏ ਸੀਗੇ ਪਾਕਿਸਤਾਨੀ ਹੋਏ ਹੋਏ ਨੇਗੇ ਨਾ ਮੇਰੇ ਪਾਪਾ ਤੇ ਬਾਕੀ 2 ਸਿਸਟਰ ਇੱਥੇ ਆ ਕੇ ਇੰਡੀਆ ਆ ਕੇ ਹੋਏ ਨਾ ਤੇ ਉਹ ਮੇਰੇ ਦਾਦਾ ਜੀ ਵੀ ਦੱਸਦੇ ਜਦੋਂ ਅਸੀਂ ਇੱਥੇ ਆਏ ਰਸਤੇ ਦਾ ਮਤਲਬ ਮਾਹੌਲ ਦੱਸਦੇ ਸੀਗੇ ਕਿ ਉਹ ਕਿੱਦਾਂ ਦੀਆਂ ਚੀਜ਼ਾਂ ਸੀ ਸਾਨੂੰ ਕੋਈ ਆਸ ਹੀ ਨਹੀਂ ਹੁੰਦੀ ਕਿ ਸਾਡੇ ਬੱਚੇ ਵੀ ਸਾਡੇ ਨਾਲ ਜਿੱਥੇ ਅਸੀਂ ਫੇਰ ਜਾਣਾ ਵੀ ਤੁਸੀਂ ਲੈ ਕੇ ਜਾਵਾਂਗੇ ਜਾਂ ਤੁਹਾਨੂੰ ਨਹੀਂ ਲੈ ਕੇ ਜਾਵਾਂਗੇ ਮਤਲਬ ਇੱਦਾਂ ਦੀ ਗੱਲਾਂ ਦੱਸਦੇ ਸੀ ਨਾ ਮਤਲਬ ਮੈਂ ਰੋਈ ਪੈਂਦੀ ਸੀ ਤੇ ਫਿਰ ਕਹਿੰਦੇ ਜਦੋਂ ਅਸੀਂ ਇੱਥੇ ਆਏ ਨਾ ਤਾਂ ਸਾਡੇ ਤੋਂ ਲੋਕ ਵੀ ਬੜਾ ਡਰਦੇ ਸੀ ਵੀ ਪਤਾ ਨੀ ਉੱਥੋਂ ਆਏ ਆ ਕਿੱਦਾਂ ਦੇ ਹੋਣਗੇ ਹਨਾ ਤੇ ਜਿਹੜੇ ਘਰ ਦੇ ਵਿੱਚ ਫਿਲਮ ਦੀ ਸ਼ੂਟਿੰਗ ਹੋਈ ਸੀ ਨਾ ਉਹੀ ਅੰਕਲ ਸਰਤਾਜ ਜੀ ਅੰਕਲ ਹੈ ਤੇ ਉਹਨਾਂ ਨੂੰ ਮੋੜ ਅੰਕਲ ਜੀ ਕਹਿੰਦੇ ਉਹ ਅੱਜ ਵੀ 90+ ਨੇਗੇ ਨਾ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਨਾ ਵੀ ਜਦੋਂ ਅਸੀਂ ਆਏ ਤੇ ਮੈਨੂੰ ਦੱਸਦੇ ਸੀ ਕਿ ਅਸੀਂ 20,000 ਦਾ ਘਰ ਲਿੱਤਾ ਸੀਗਾ ਜਿਹੜਾ ਮਤਲਬ ਮੇਰਾ ਸਾਡਾ ਘਰ ਹੈ ਹੁਣ ਉੱਥੇ ਨਾ ਸੰਗਰੂਰ ਦਾਦਾ ਜੀ ਦਾ ਹਾਂਜੀ 20,000 ਦਾ ਤੇ ਕਹਿੰਦੇ ਮੈਨੂੰ ਜਿਹੜੇ ਉਹ ਨਾਲ ਅੰਕਲ ਸੀ ਨਾ ਕਹਿੰਦੇ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਨਾ ਉਹ ਕਹਿੰਦੇ ਫਿਰ ਕੀ ਹੋ ਗਿਆ ਪਾਕਿਸਤਾਨ ਤੋਂ ਆਇਆ ਸਾਡੇ ਆਪਣੇ ਉਹ ਨੇ ਮਤਲਬ ਹੁੰਦਾ ਸੀ ਨਾ ਵੀ ਸ਼ਰਨਾਰਥੀ ਸੀਗੇ ਕਿ ਡਰ ਲੱਗਦਾ ਸੀ ਪਤਾ ਨੀ ਕੀ ਇੱਦਾਂ ਹੋਣਗੇ ਮੁਸਲਿਮ ਨਾ ਹੋਣ ਇਹ ਹੈ ਉਹ ਹੈ ਤੇ ਉਹ ਮੈਨੂੰ ਇੰਨਾ ਦੱਸਦੇ ਹੁੰਦੇ ਸੀਗੇ ਤੇ ਫਿਰ ਦੱਸੇ ਘਿਓ ਦਾ ਰੇਟ ਦੱਸਦੇ ਸੀ ਉੱਥੇ ਦਾ ਮਾਹੌਲ ਅੱਛਾ ਫਿਰ ਕੀ ਟਾਈਮ ਵੱਡਾ ਮਤਲਬ ਹੋ ਗਿਆ ਟਾਈਮ ਨਿਕਲ ਗਿਆ ਤੇ ਮੇਰੇ ਮਾਮਾ ਜੀ ਉਹ ਹੁਣ ਹੈ ਨੀ ਇਸ ਦੁਨੀਆਂ ਚ ਨਾ ਵੀ ਜੀ ਜਦੋਂ ਮੈਂ 19-20 ਸਾਲ ਦੀ ਹੋਈ ਨਾ ਤਾਂ ਰੋਲਾ ਪੈ ਗਿਆ ਕਿ ਉੱਥੇ ਜਿਹੜੀ ਸਾਡੀ ਜ਼ਮੀਨ ਹੈ ਨਾ ਉਹ ਸਾਡੇ ਨਾਮ ਹੋ ਰਹੀ ਹੈਗੀ ਹੈ ਸਾਨੂੰ ਮਿਲ ਜੂਗੀ ਤੁਸੀਂ ਮੰਨੋਗੇ ਮੈਂ ਇੰਨੀ ਇਮੋਸ਼ਨਲ ਇੰਨੀ ਖੁਸ਼ ਹੋ ਗਈ ਸੀ ਤੇ ਮੈਨੂੰ ਨਾ ਮੇਰੇ ਮਾਮਾ ਜੀ ਦੇ ਬੇਟੇ ਕਹੇ ਜਾਣ ਤੇ ਬਾਕੀ ਜਿਵੇਂ ਘਰ ਚ ਵੱਡੀਆਂ ਸਿਆਣੀਆਂ ਹੁੰਦੀਆਂ ਨੇ ਉਹ ਕਹੀ ਜਾਣ ਵੀ ਹੁਣ ਨਾ ਮਤਲਬ ਮੇਰੀ ਮੰਮੀ ਦਾ ਨਾਮ ਲੈ ਕੇ ਨਾ ਵੀ ਹੁਣ ਤਾਂ ਚਲੋ ਸ਼ਕੁੰਤਲਾ ਦੇ ਦੁੱਖ ਕੱਟੇ ਜਾਣਗੇ ਉਹ ਜਿਹੜੀ ਜ਼ਮੀਨ ਮਿਲੂਗੀ ਨਾ ਇਹ ਆਪਣੀ ਕੁੜੀ ਦਾ ਵਿਆਹ ਕਰ ਲੂਗੀ ਉੱਥੇ ਜਿਹੜੀ ਆਪਣੀ ਜ਼ਮੀਨ ਆ ਆਪਣਾ ਪੈਸਾ ਵੰਡਿਆ ਜੂਗਾ ਤੇ ਮੇਰੇ ਮਾਮਾ ਜੀ ਬਹੁਤ ਉਹ ਕਹਿੰਦੀ ਸੀ ਮੈਂ ਆਪਣੀ ਭੈਣਾਂ ਕਰਕੇ ਹੀ ਜਾ ਰਿਹਾ ਮੈਨੂੰ ਨੀ ਚਾਹੀਦਾ ਵੀ ਉਹ ਜਿਹੜਾ ਵੀ ਪੈਸਾ ਮਿਲੂਗਾ ਨਾ ਮੈਂ ਆਪਣੀਆਂ 3 ਭੈਣਾਂ ਨੂੰ ਦਊਗਾ ਮੈਂ ਆਪਣੀ ਨਾ ਤਾਂ ਉਹ ਈਵਨ ਪਾਕਿਸਤਾਨ 3-4 ਵਾਰ ਜਾ ਵੀ ਆਏ ਤੇ ਅਸੀਂ ਉਹ 3-4 ਸਾਲ ਇਸੇ ਵਿੱਚ ਹੀ ਰਹਿੰਦੇ ਸੀਗੇ ਕਿ ਅਸੀਂ ਵੀ ਕਦੀ ਉਹਨਾਂ ਨਾਲ ਜਾਵਾਂਗੇ ਹਨਾ ਤੇ ਸਾਡੇ ਏਦਾਂ ਜੋੜ ਜੁੜਿਆ ਹੋਇਆ ਤੇ ਈਵਨ ਅਸੀਂ ਨਾ ਲਾਸਟ ਈਅਰ ਵੀ ਹਰਕੀਰਤ ਜੀ ਹੈ ਨਾ ਸੰਦਰ ਜੀ ਹੈ ਤੁਸੀਂ ਜਾਣਦੇ ਹੋ ਆਪਣੇ ਸਿੱਧੀ ਤੋਂ ਹੈ ਉਹ ਹਰ ਸਾਲ ਇੱਥੋਂ ਪਾਕਿਸਤਾਨ ਜਾਂਦੇ ਨੇਗੇ ਤੇ ਅਸੀਂ ਵੀ ਕਈ ਵਾਰ ਆਪਸ ਗੱਲਾਂ ਕੀਤੀਆਂ ਕਿ ਅਸੀਂ ਮਤਲਬ ਉੱਦਾਂ ਨੀ ਹੈਗਾ ਤੇ ਅਸੀਂ ਵੀ ਕਦੀ ਮੌਕਾ ਮਿਲੇ ਨਾ ਤਾਂ ਅਸੀਂ ਉੱਥੇ ਜਾਈਏ ਦੇਖ ਕੇ ਆਈਏ ਤੇ ਮੈਂ ਉਹ ਚੀਜ਼ ਫੀਲ ਕਰਾਂ ਮੇਰੇ ਦਾਦਾ ਨਾਨੀ ਜੋ ਗੱਲਾਂ ਕਰਦੇ ਸੀ ਨਾ ਵੀ ਉਹ ਮਿੱਟੀ ਨੂੰ ਉਹ ਚੀਜ਼ਾਂ ਨੂੰ ਮੈਂ ਮਹਿਸੂਸ ਕਰਾਂ ਮੈਨੂੰ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਆ
0: ਦਿਮਾਗ ਚ ਰਹਿੰਦਾ ਤੇ ਸ਼ਾਇਦ ਇਸੇ ਕਰਕੇ ਇਹ ਹੋਰ ਬਹੁਤ ਜ਼ਰੂਰੀ ਆ ਵੀ ਆਪਾਂ ਕੁਛ ਗਲਤ ਨਾ
1: ਵੇਖੀਏ
0: ਸਿਨੇਮਾ ਕੀ ਕੁਛ ਵੀ ਮਤਲਬ ਸੁਣਦੇ ਹੋ ਕੁਛ ਵੀ ਤੁਸੀਂ ਵੇਖਦੇ ਹੋ ਤੇ ਉਹ ਤੁਹਾਡੇ ਸ਼ਾਪ ਤੇ ਰਹਿੰਦੀ ਹੈ ਬੜੇ ਦਿਨਾਂ ਸੋ ਆਪਾਂ ਕਹਿ ਦਿੰਦੇ ਵੀ ਉਹਦੇ ਨਾਲ ਕੀ ਫਰਕ ਪੈਂਦਾ ਜੇ ਚੰਗਾ ਵੇਖ ਕੇ ਨਹੀਂ ਕੋਈ ਫਰਕ ਪਿਆ ਮਾੜੇ ਵੇਖ ਕੇ ਆਪਾਂ ਅਕਸਰ ਕਹਿੰਦੇ ਹਾਂ ਜਾਂ ਇੱਦਾਂ ਦਾ ਤਰਕ ਸੁਣਦੇ ਹਾਂ ਪਰ ਫਰਕ ਤੇ ਪੈਂਦਾ
1: ਇਹਦੇ ਤੋਂ ਹੀ ਫਰਕ ਪੈਂਦਾ ਵੱਡੀ ਗੱਲ ਇਹ ਵੀ ਆ ਕਿ ਆਪਾਂ ਕਹਿ ਦਿੰਦੇ ਨਾ ਇਹ ਵੀ ਨਹੀਂ ਹੈ ਕਿ ਇਟ ਇਜ਼ ਵਨ ਆਫ ਦਾ ਥਿੰਗਸ ਇਟ ਇਜ਼ ਦਾ ਓਨਲੀ ਥਿੰਗ ਤੁਸੀਂ ਕੀ ਵੇਖ ਰਹੇ ਹੋ ਹੈ ਨਾ, ਤੁਸੀਂ ਕੀ ਪੜ੍ਹਦੇ ਪਏ ਹੋ, ਉਹੀ ਤੁਹਾਡੀ ਪਰਸਨੈਲਿਟੀ ਕਾਫੀ ਹੱਦ ਤੱਕ ਬਣਾਉਂਦਾ। ਸਮਝੋ ਤੁਹਾਡੀ ਸੰਗਤ ਜਿਸ ਤਰ੍ਹਾਂ ਦੀ ਹੈ ਉਸ ਤੋਂ ਵੱਖਰੇਵਾਂ ਤੁਹਾਡਾ ਚੋਇਸ ਆਫ ਲਿਟਰੇਚਰ ਆ ਜਾਂ ਸਿਨੇਮਾ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜੇ ਤੁਸੀਂ ਕੰਜ਼ਿਊਮ ਕਰਦੇ, ਤੁਸੀਂ ਫਿਰ ਕੁਐਸਚਨਿੰਗ ਬਹੁਤ ਹੋਊਂਗੇ ਹੈ ਨਾ, ਜਾਂ ਤੁਸੀਂ ਉਹਨਾਂ ਦੇ ਅੰਦਰ ਕੋਈ ਚੇਂਜ ਲੈ ਕੇ ਆਉਂਗੇ ਜੇ ਤੁਹਾਡੇ ਉੱਪਰ ਉਸ ਚੀਜ਼ ਦਾ ਬਿਹਤਰ ਅਸਰ ਹੈ, ਕੋਈ ਬਿਹਤਰ ਚੀਜ਼ ਤੁਸੀਂ ਜਾਣਦੇ ਹੋ, ਤੁਸੀਂ ਜ਼ਿਆਦਾ ਕਿਸੇ ਨੂੰ ਸਿਖਾ ਪਾਉਂਦੇ ਹੋ ਹੈ ਨਾ, ਸਿੱਖ ਪਾਉਂਦੇ ਹੋ ਕਿਸੇ ਤੋਂ, ਉਸ ਤਰ੍ਹਾਂ ਦਾ ਜਜਮੈਂਟ ਨਹੀਂ ਆਉਂਦੀ ਤੁਹਾਡੇ ਅੰਦਰ। ਅਤੇ ਇਹ ਤਾਂ ਗੱਲ ਹੈ ਕਿ ਚੰਗਾ ਵੇਖੋ ਅਤੇ ਵਧੀਆ ਵਧੀਆ। ਅੱਛਾ ਇਹ ਵੀ ਦੇਖੋ ਭਾਅ ਜੀ ਗੱਲ ਹੈ ਨਾ, ਹਰ ਕਿਸੇ ਸੁਣਨ 'ਚ ਆਉਂਦੀ, ਜਿਸ ਤਰ੍ਹਾਂ ਮੇਰੇ ਵੀ ਮਨ 'ਚ ਹਮੇਸ਼ਾ ਰਹਿੰਦਾ ਕਿ ਜਦੋਂ ਵੀ ਕਦੇ ਆਇਆ ਆਸਟ੍ਰੇਲੀਅਨ ਪਾਸਪੋਰਟ 'ਤੇ ਜਾਣਾ ਜ਼ਰੂਰ ਆ, ਇੱਕ ਵਾਰੀ ਵੇਖ ਕੇ ਆਉਣਾ। ਮੇਰੇ ਫਾਦਰ ਵੀ ਹੋ ਕੇ ਆਏ ਸੀਗੇ 70s ਦੇ ਅੰਦਰ, ਉਹਨਾਂ ਨੇ ਵੀ ਆਪਣੇ ਲੈਵਲ 'ਤੇ ਕੋਸ਼ਿਸ਼ ਕੀਤੀ ਦੇਖਣ ਦੀ ਗੁਜਰਾਂ ਵਾਲਾ ਹੈ ਨਾ, ਪਰ ਉਹ ਕਹਿੰਦੇ ਕਿ ਇਲਾਕਿਆਂ ਦੇ ਨਾਮ ਵੀ ਹੁਣ ਉਹ ਵਾਲੇ ਓਬਵੀਅਸਲੀ ਨਹੀਂ ਰਹੇ ਹੈ ਨਾ, ਉਹ ਤਾਂ ਹੁਣ ਚੇਂਜ ਹੋ ਜਾਂਦਾ। ਇੱਕ ਇਹ ਵੀ ਸ਼ਾਇਦ ਗੱਲ, ਇਹ ਮੇਰਾ

0: ਕਿਸ ਤਰ੍ਹਾਂ ਦਾ ਅਨਸੈਡ ਟਰਾਮਾ ਜਾਂ ਫਿਰ ਕੀ ਲੱਭਣ ਜਾ ਰਹੇ ਹੋ, ਤੁਹਾਨੂੰ ਵੀ ਨਹੀਂ ਪਤਾ ਉਸ ਚੀਜ਼ ਨੇ ਤੁਹਾਨੂੰ ਕਿਸ ਤਰ੍ਹਾਂ ਘੇਰਨਾ।
1: ਬਿਲਕੁਲ, ਅਤੇ ਮੇਰੀ ਬੇਨਤੀ ਹੈ ਜੀ, ਤੁਸੀਂ ਵਟਸਐਪ ਕਾਲ ਨਾ ਕਰੋ, ਜੇ ਕਾਲ ਕਰਨੀ ਹੈ ਤਾਂ ਸਾਨੂੰ ਰੈਗੂਲਰ ਕਾਲ ਕਰ ਲਓ, ਵਟਸਐਪ ਕਾਲ ਨਹੀਂ,
0: ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਤੁਸੀਂ
1: ਜੀ। ਸੋ ਵਟਸਐਪ 'ਤੇ ਸਿਰਫ ਅਤੇ ਸਿਰਫ ਮੈਸੇਜ, ਅਤੇ ਕੁਛ ਇੱਕ ਮੈਸੇਜ ਜਿਨ੍ਹਾਂ ਦੇ ਵਿੱਚ ਵਿਨੋਦ ਜੀ ਕਹਿੰਦੇ ਨੇ ਕਿ ਭਾਅ ਜੀ ਆਪਾਂ ਇੰਡੀਆ ਛੱਡ ਕੇ ਆਏ ਹਾਂ ਅਤੇ ਹਰ ਸਾਲ ਜਦ ਮਰਜ਼ੀ ਇੰਡੀਆ ਜਾ ਸਕਦੇ ਹਾਂ, ਪਰ ਫਿਰ ਵੀ ਆਪਣਾ ਮਨ ਹਮੇਸ਼ਾ ਇੰਡੀਆ ਦੇ ਲਈ ਤੜਫਦਾ ਰਹਿੰਦਾ। ਇੰਡੀਆ ਪਾਕਿਸਤਾਨ ਵੰਡ ਵੇਲੇ ਲੋਕਾਂ ਨੂੰ ਪਤਾ ਸੀ ਕਿ ਕਦੇ ਉਹਨਾਂ ਨੇ ਵਾਪਸ ਨਹੀਂ ਆਉਣਾ, ਇਹ ਸੋਚ ਕੇ ਉਹਨਾਂ ਦੀ ਰੂਹ ਕੰਬ ਜਾਂਦੀ ਹੈ। ਹਾਲੇ ਇੱਥੋਂ ਤੱਕ ਵੀ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਆਪਾਂ ਕਰ ਰਹੇ ਹਾਂ ਅਤੇ ਉਹਦੇ ਵਿੱਚ ਉਹ ਕਹਿੰਦੇ ਵੀ ਪਰਿਵਾਰ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਕੋਈ ਵੀ ਚੀਜ਼ ਨਹੀਂ ਚੁੱਕਣੀ, ਕਿਉਂਕਿ ਮਸਲਾ ਇਹ ਸੀ ਵੀ ਜਦੋਂ ਤੁਸੀਂ ਕੋਈ ਚੀਜ਼ ਮਹਿੰਗੀ, ਕੋਈ ਸੋਨਾ, ਕੋਈ ਪੈਸਾ ਧੇਲਾ ਚੁੱਕਦੇ ਹੋ ਅਤੇ ਰਾਹ ਦੇ ਵਿੱਚ ਤੁਹਾਡੀ ਲੁੱਟ ਖੋਹ ਹੋਣ ਦੇ ਚਾਂਸ ਸੀ, ਅਤੇ ਉਹ ਲੁੱਟਾਂ ਖੋਹਾਂ ਦੇ ਕਰਕੇ ਜਿਹੜੇ ਤੁਹਾਡੇ ਆਸ ਪਾਸ ਸੀ ਕਿ ਉਹ ਹੀ ਤੁਹਾਨੂੰ ਪੈਂਦੇ ਸੀ, ਚੋਰੀ ਹੁੰਦੀ ਸੀ, ਅਤੇ ਇਸ ਕਰਕੇ ਇਹ ਸੀ ਵੀ ਜੋ ਕੋਈ ਹੈਗਾ ਛੱਡ ਦਿਉ ਇੱਥੇ, ਜਾਂ ਫਿਰ ਇੱਦਾਂ ਕਹਿ ਲਓ ਵੀ ਬੜਿਆਂ ਨੂੰ ਸਮਾਂ ਹੀ ਨਹੀਂ ਮਿਲਿਆ, ਵੀ ਇੰਨਾ ਇਨਫ ਟਾਈਮ ਹੀ ਨਹੀਂ ਵੀ ਉਦੋਂ ਤੁਹਾਡੇ ਸੋਚਣ ਸਮਝਣ ਦਾ, ਜਾਂ ਫਿਰ ਬਹੁਤੇ ਲੋਕ ਇਹੋ ਹੀ ਸੋਚਦੇ ਰਹੇ ਵੀ ਐਵੇਂ ਹੀ ਮਾਰੀ ਜਾਂਦੇ ਆ, ਇੱਦਾਂ ਥੋੜ੍ਹੀ ਹੋਣ ਲੱਗਾ, ਇੱਦਾਂ ਕਿੱਦਾਂ ਸਾਨੂੰ ਸਾਡੇ ਘਰ 'ਚੋਂ ਕੱਢ ਦੇਣਗੇ।
0: ਹਾਂ, ਕਿ ਇਹ ਕਹਿੰਦੇ ਕਿ ਇਹ ਵਾਲਾ ਜਿਹੜਾ ਰੂਮਰ ਆ ਨਾ, ਇਹ ਕਾਫੀ ਲੈਵਲ 'ਤੇ ਫੈਲਾਇਆ ਵੀ ਗਿਆ ਕਿ ਲੋਕ ਜਾਣਾ ਸ਼ੁਰੂ ਕਰ ਜਾਣ ਕਿ ਕੋਈ ਨਹੀਂ ਥੋੜ੍ਹੇ ਟਾਈਮ ਲਈ ਆ, ਹੁਣ ਹੁਣ ਚੱਲ ਜਾਓ ਕਿ ਬਾਅਦ 'ਚੋਂ ਸਭ ਨੋਰਮਲ ਹੋ ਜਾਣਾ। ਤਾਂ ਵੀ ਮੇਜਰ ਕਹਿੰਦੇ ਲੋਕ ਤਾਂ ਹੀ ਵਿਸਥਾਪਿਤ ਹੋਣਾ ਉਦੋਂ ਸ਼ੁਰੂ ਹੋਏ ਕਿ ਜਦੋਂ ਲੱਗਾ ਕਿ ਸ਼ਾਇਦ ਠੰਡਾ ਪੈ ਜਾਏਗਾ ਕੰਮ ਅਤੇ ਅਸੀਂ ਵਾਪਸ ਚੱਲ ਜਾਂਗੇ, ਪਰ ਇੱਦਾਂ ਓਬਵੀਅਸਲੀ ਹੋਇਆ ਨਹੀਂ। ਅੱਛਾ, ਲੁੱਟਾਂ ਖੋਹਾਂ ਵੱਲੋਂ ਇਹ ਵੀ ਹੋਇਆ ਨਾ ਕਿ ਜਿਹੜੇ ਇਸ ਪਾਰ ਆਏ ਜਾਂ ਫਿਰ ਜਿਹੜੇ ਉਸ ਪਾਰ ਗਏ, ਤਾਂ ਉੱਥੇ ਜਾਣ ਤੋਂ ਬਾਅਦ ਵੀ ਰਿਫਿਊਜੀ ਕੈਂਪ ਕਹਿ ਲਓ ਜਾਂ ਉਸ ਤੋਂ ਬਾਅਦ ਵੀ ਆਹ ਚੀਜ਼ਾਂ ਖਤਮ ਨਹੀਂ ਹੋਈਆਂ ਕਿ ਬੰਦਾ ਕਹਿੰਦਾ ਨਾ ਕਿ ਚੱਲ ਮੈਂ ਹੁਣ ਆਪਣੇ ਮੁਲਕ ਆ ਗਿਆ, ਇਹ ਹੁਣ ਮੇਰਾ ਮੁਲਕ ਹੈ, ਅਤੇ ਉੱਥੇ ਜਾ ਕੇ ਵੀ ਕੋਈ ਬਹੁਤਾ ਵੈਲਕਮ ਨਹੀਂ ਲੋਕਾਂ ਨੂੰ ਪੈਂਦੇ ਸੱਟੇ ਮਿਲਿਆ।
1: ਅਸਲ ਦੇ ਵਿੱਚ ਨਾ ਮਸਲਾ ਮੁਲਕ ਦਾ ਨਹੀਂ ਸੀ ਵੀ ਆਹ ਮੁਲਕ ਸਾਡਾ ਤੁਹਾਡਾ, ਮਸਲਾ ਸੀਗਾ ਅਸੀਂ ਤੁਹਾਨੂੰ ਲੁੱਟਣਾ। ਅਸੀਂ ਜੇ ਹੁਣ ਦੋ ਤਿੰਨ ਤਰ੍ਹਾਂ ਦੇ ਲੋਕ ਸੀ, ਇੱਕ ਤਾਂ ਉਹ ਸੀ ਜਿਹੜੇ ਇਸ ਚੀਜ਼ ਤੋਂ ਗੁੱਸਾ ਖਾ ਗਏ ਵੀ ਉਹਨਾਂ ਨੇ ਸਾਡੇ ਮਾਰੇ, ਅਸੀਂ ਹੁਣ ਉਹਨਾਂ ਦੇ ਮਾਰਨੇ,
0: ਇੱਕ ਰੰਜ ਵੀ ਆ ਗਏ,
1: ਹੈ ਨਾ। ਅਤੇ ਦੂਸਰੇ ਉਹੀ ਜਿਹੜੇ ਜ਼ਿਆਦਾ ਆਪਾਂ ਮਹਿੰਦੇ ਹਾਂ ਵੀ ਸਮਾਜ 'ਚ ਉਦੋਂ ਐਕਟਿਵ ਹੋ ਜਾਂਦੇ ਜਦੋਂ ਇੱਦਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ, ਉਹ ਸੀ ਫਿਰ ਵੀ ਵੱਧ ਤੋਂ ਵੱਧ ਇਕੱਠਾ ਕਰ ਲਓ ਪੈਸਾ, ਹੁਣ ਮੌਕਾ ਵਾ, ਹੈ ਨਾ। ਜਿਹਨਾਂ ਨੂੰ ਕਿਸੇ ਦਾ ਕੋਈ ਤਰਸ ਨਹੀਂ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕੌਣ ਕੀ ਆ ਕਿੱਦਾਂ ਵਾ, ਉਹਨਾਂ ਦੇ ਲਈ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਕਿਹੜੇ ਧਰਮ ਦਾ ਕਿੱਥੋਂ ਆਇਆ ਕਿੱਦਾਂ, ਉਹਨਾਂ ਨੇ ਤਾਂ ਸਿਰਫ ਵਿਚਾਰੇ ਅਤੇ ਜਿਹੜੇ ਮੰਨ ਲਓ ਲਤਾੜੇ ਨਿਮਾਣੇ ਲੋਕ ਨੇ ਜਿਨ੍ਹਾਂ 'ਤੇ ਜ਼ੋਰ ਚੜ੍ਹਦਾ, ਉਹਨਾਂ ਨੂੰ ਲੁੱਟਣਾ, ਭਾਵੇਂ ਉਹ ਪੱਕੇ ਆ ਗਏ ਨੇ, ਭਾਵੇਂ ਉਹ ਕਹਿਣ ਨੂੰ ਉਹਨਾਂ ਦਾ ਹੀ ਦੇਸ਼ ਆ, ਉਹ ਹੁਣ ਇਹ ਕਹਿ ਕੇ ਥੋੜ੍ਹੀ ਬਚ ਸਕਦੇ ਵੀ ਅਸੀਂ ਹੁਣ ਇਸ ਦੇਸ਼ ਦੇ ਹਾਂ, ਜੇ ਇੱਦਾਂ ਕਹਿ ਕੇ ਬਚਣਾ ਹੋਵੇ ਤਾਂ ਹੁਣ ਹਟ ਜਾਂਦਾ ਇਹ ਸਾਰਾ ਕੁਛ, ਹੁਣ ਵੀ ਤਾਂ ਚੱਲੀ ਜਾਣ ਡਿਆ,
0: ਸਹੀ ਹੁਣ
1: ਕਿਹੜਾ ਲੁੱਟ ਖੋਹ ਹਟ ਗਈ ਹੈ। ਸਤਿ ਸ਼੍ਰੀ ਅਕਾਲ, ਕਹਿੰਦੇ ਵਾਹ ਟੋਪਿਕ ਚੇਂਜ ਹੋ ਗਿਆ, ਐਜ਼ ਆਈ ਵਾਜ਼ ਥਿੰਕਿੰਗ ਵੈਨ ਯੂ ਸਟਾਰਟਿਡ ਕਿ ਇੱਥੇ ਵੀ ਸ਼ੋਅ ਕਰਨਾ ਚਾਹੀਦਾ। ਠੀਕ ਹੈ ਜੀ, ਕਿਤੇ ਕਹਿੰਦੇ ਨੇ ਕਿ ਹੈਵ ਹਰਟ ਆਲ ਇੰਸੀਡੈਂਟਸ ਫਰੋਮ ਮਾਈ ਚਾਈਲਡਹੁੱਡ ਫਰੋਮ ਮਾਈ ਬੀਜੀ ਦਾਦੀ ਜੀ, ਅਤੇ ਯੂ ਹੈਵ ਟੈਸਟ ਦੋਜ਼ ਪਾਰਟ ਵਿੱਚ ਪਰ ਬਿਊਡ ਵਿਦ ਟਾਈਮ, ਅਤੇ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਅਤੇ ਕਹਿੰਦੇ ਨੇ ਕਿ ਵਿਰਕ ਸਾਹਿਬ ਨੇ ਗੱਲ ਕਰਨੀ ਆ ਅਤੇ ਅਸੀਂ ਇੰਡੀਆ ਤੋਂ ਗੱਲ ਕਰ ਰਹੇ ਹਾਂ, ਨਹੀਂ ਅੱਜ ਹੁਣ ਵਿਰਕ ਸਾਹਿਬ ਨਾ ਕਰਨ ਕਿਉਂਕਿ ਗੱਲ ਨਾ ਬਹੁਤ ਹੋਰ ਭੈਣ ਜੀ ਹੋਰ ਅਵਸਥਾ ਦੇ ਵਿੱਚ ਗਈ ਹੈ, ਅਤੇ ਇੱਥੇ ਗੱਲ ਜਾਂ ਬਾਤ ਜਿਹੜੀ ਹੁਣ ਸਾਡੇ ਕੋਲ ਸਵਿੱਚ ਵਾਰ ਵਾਰ ਗੇਅਰ ਕਰਨਾ ਬੜਾ ਔਖਾ ਹੋ ਜਾਣਾ, ਮਾਫ਼ੀ ਆਪਾਂ ਕੱਲ੍ਹ ਕਰ ਲਵਾਂਗੇ ਗੱਲ, ਆਪਾਂ ਕੱਲ੍ਹ ਸ਼ੁੱਕਰਵਾਰ ਤੁਸੀਂ ਕਰਿਓ ਅਤੇ ਪਹਿਲਾਂ ਮੈਸੇਜ ਕਰ ਦਿਓ ਫਿਰ ਆਪਾਂ ਲੈ ਲਵਾਂਗੇ। ਬੇਟਾ ਜੀ, ਆਈ ਵਾਜ਼ ਬੋਰਨ ਇਨ ਪਾਕਿਸਤਾਨ ਐਂਡ ਹੈਵ ਵਿਜ਼ਿਟਿਡ ਟਵਾਈਸ ਆਫਟਰ ਪਾਰਟੀਸ਼ਨ, ਆਈ ਹੈਵ ਸੈਵਰਲ ਇੰਪੋਰਟੈਂਟ ਫੈਕਟਸ ਵਿਦ ਮੀ, ਇਫ ਯੂ ਵਿਸ਼ ਵੀ ਕੈਨ ਨਰੇਟ ਫੋਰ ਐਨ ਐਪੀਸੋਡ। ਹਾਂਜੀ ਜ਼ਰੂਰ ਜੀ, ਡੈਫੀਨੇਟਲੀ ਜੇ ਤੁਸੀਂ ਕਰ ਸਕਦੇ ਹੋ ਤਾਂ ਵਾਈ ਨੋਟ, ਤੁਸੀਂ ਥੋੜ੍ਹਾ ਜਿਹਾ ਇਹ ਦੱਸ ਦਿਓ ਵੀ ਤੁਸੀਂ ਕੀ ਮਤਲਬ ਕਾਲ ਕਰਕੇ ਕਰਨੀ ਚਾਹੁੰਦੇ ਹੋ, ਹੁਣ ਕਰਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ, ਥੋੜ੍ਹਾ ਜਿਹਾ ਉਹ ਤੁਸੀਂ ਦੱਸ ਦਿਓ। ਧੰਨਵਾਦ ਤੁਹਾਡਾ। ਅਤੇ ਕਹਿੰਦੇ ਸਤਿ ਸ਼੍ਰੀ ਅਕਾਲ, ਬਹੁਤ ਇਮੋਸ਼ਨਲ ਗੱਲਾਂ ਬਾਤਾਂ ਵੀਰ ਜੀ ਜਸਕੀਰ, ਤੁਸੀਂ ਜ਼ਰੂਰ ਜਾ ਕੇ ਆਇਓ ਜਦੋਂ ਵੀ ਤੁਹਾਨੂੰ ਮੌਕਾ ਮਿਲੇ। ਅਸੀਂ ਵੀ ਕਹਿੰਦੇ ਨੇ ਕਿ ਜਾ ਕੇ ਆਏ ਹਾਂ ਅਤੇ ਸਾਡੇ ਉੱਥੇ ਉਹਨਾਂ ਦਿਲ ਇਹਨਾਂ ਦਿਲ ਲੱਗਿਆ ਕਿ ਸਾਨੂੰ ਲੱਗਦਾ ਹੀ ਨਹੀਂ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਹਾਂ, ਕਿਉਂਕਿ ਸਾਡੀ ਸਾਂਝ ਹੀ ਇੱਦਾਂ ਦੀ ਹੈ, ਬਹੁਤ ਹੀ ਪਿਆਰ ਮਿਲਿਆ ਸਾਨੂੰ ਉੱਥੇ। ਪਰਮਾਤਮਾ ਹਮੇਸ਼ਾ ਸਾਰਿਆਂ ਨੂੰ ਖੁਸ਼ ਅਤੇ ਹੱਸਦਾ ਵਸਦਾ ਰੱਖੇ। ਥੈਂਕ ਯੂ ਬਲਜੀਤ ਜੀ। ਅਤੇ ਪਰਮਿੰਦਰ ਜੀ ਕਹਿੰਦੇ ਕਿ ਵੈਰੀ ਸੈਂਸਿਟਿਵ ਟੋਪਿਕ, ਥੈਂਕ ਯੂ ਜੀ। ਮਨਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ। 288 ਤੁਸੀਂ ਆਉਂਦੇ ਰਹੋ ਜੀ, 288।

0: ਹੈਲੋ
1: ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਬੋਲ ਰਹੀ ਹਾਂ
2: ਜੀ ਹਰਪ੍ਰੀਤ
1: ਜੀ
0: ਮੈਂ ਨਾ ਪਹਿਲੀ ਵਾਰੀ ਫੋਨ ਕਰ ਲਿਆ ਤੁਹਾਡੇ ਇੱਕ ਮਿੰਟ ਹੋਲ ਕਰ ਹੈਲੋ
2: ਹਾਂਜੀ ਹਾਂਜੀ
0: ਹਾਂਜੀ ਜੀ ਮੈਂ ਪਹਿਲੀ ਵਾਰੀ ਫੋਨ ਕਰ ਲਿਆ ਤੁਹਾਡੇ ਸਟੇਸ਼ਨ ਤੇ
2: ਜੀ ਥੈਂਕ ਯੂ
0: ਤੁਹਾਡਾ ਅੱਜ ਦਾ ਟੌਪਿਕ ਮੈਂ ਹਾਫ ਵੇ ਚ ਸੁਣਿਆ ਸੀਗਾ ਤੇ ਮੈਨੂੰ ਆਪਣੇ ਬੀਜੀ ਦੀਆਂ ਗੱਲਾਂ ਯਾਦ ਆ ਗਈਆਂ ਤੇ ਮੈਂ ਕਿਹਾ ਮੈਂ ਅੱਜ ਫੋਨ ਜ਼ਰੂਰ ਕਰਨਾ
2: ਜੀ ਪਲੀਜ਼
0: ਤੇ ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ 47 ਚ ਉਹਨਾਂ ਦੀ ਮੈਰਿਜ ਹੋਈ ਮੇਰੇ ਦਾਦਾ ਜੀ ਤੇ ਅੰਮ੍ਰਿਤਸਰ ਤੋਂ ਸੀ ਤੇ ਮੇਰੇ ਦਾਦੀ ਜੀ ਲਾਹੌਰ ਤੋਂ ਸੀ
2: ਓਕੇ
0: ਤੇ ਜਦੋਂ ਉਹਨਾਂ ਦੀ ਮੈਰਿਜ ਹੋਈ ਤੇ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਇੱਕ ਰਾਤ ਰਹੇ ਸੀ ਦਾਦੀ ਜੀ ਮੇਰੇ ਆਪਣੇ ਸਹੁਰੇ ਅਗਲੇ ਦਿਨ ਉਹਨਾਂ ਦੇ ਭਰਾ ਕੇ ਉਹਨਾਂ ਨੂੰ ਲੈ ਗਏ ਸੀ
2: ਓਕੇ
0: ਉਹ ਵਾਪਿਸ ਲਾਹੌਰ ਲੈ ਗਏ ਸੀਗੇ ਕੁਛ ਦਿਨਾਂ ਲਈ ਜਿਸ ਤਰ੍ਹਾਂ ਨਵੀਂ ਵੋਟੀ ਨੂੰ ਲੈ ਕੇ ਜਾਂਦੇ ਆ
2: ਹਾਂਜੀ ਬਾਅਦ ਚ ਮਕਲਾਵਾ ਤੋੜਦੇ ਹਨ
0: ਹਾਂਜੀ ਹਾਂਜੀ
2: ਜੀ
0: ਉੱਥੇ ਜਾ ਕੇ ਇੰਨੀ ਦੇਰ ਨੂੰ ਸਾਡੇ ਇੱਥੇ ਅੰਮ੍ਰਿਤਸਰ ਚ ਅਸੀਂ ਸ਼ਹਿਰ ਚ ਰਹਿੰਦੇ ਸੀ ਤੇ ਸਾਡੇ ਇੱਥੇ ਸਾਡੀ ਸਾਰੀ ਗਲੀ ਮੁਸਲਮਾਨਾਂ ਨੇ ਸਾੜ ਦਿੱਤੀ ਸੀ ਉਸ ਟਾਈਮ ਤੇ ਉੱਥੇ ਜਾ ਕੇ ਉਹਨਾਂ ਨੂੰ ਇਹ ਖ਼ਬਰ ਮਿਲੀ ਕਿ ਉੱਥੋਂ ਸਾਰੇ ਜਣੇ ਹੀ ਘਰ ਸੜ ਗਏ ਆ ਤੇ ਸਾਰੇ ਮਰ ਗਏ ਆ ਜਾਂ ਚਲੇ ਗਏ ਪਤਾ ਨੀ ਕੁਛ ਵੀ ਲੱਗਾ ਮੈਨੂੰ ਤੇ ਉਹ ਵੀ ਸਾਡੇ ਦੱਸਦੇ ਹੁੰਦੇ ਕਿ ਮੇਰੀ ਉਸ ਟਾਈਮ ਹਾਲਤ ਸੀ ਕਿ ਪਤਾ ਨੀ ਮੇਰੀ ਜ਼ਿੰਦਗੀ ਚ ਕੀ ਹੋਣਾ ਕਿ ਨਹੀਂ ਹੋਣਾ ਉੱਥੇ ਉਦੋਂ ਠੀਕ ਸੀਗਾ ਲਾਹੌਰ ਚ ਕਹਿੰਦੇ ਕਿ ਇੰਨਾ ਹੀ ਸਾਨੂੰ ਲੱਗਾ ਕਿ ਠੀਕ ਆ ਤੇ ਚਲੋ ਫਿਰ ਉਹਨਾਂ ਨੂੰ ਕੁਛ ਦਿਨ ਲੱਗ ਗਏ ਇੱਥੋਂ ਪਤਾ ਕਰਦੇ ਕਿ ਠੀਕ ਆ ਉਹ ਘਰੋਂ ਚਲੇ ਗਏ ਸੀ ਸਾਰੀ ਗਲੀ ਛੱਡ ਗਏ ਸੀ ਬਟ ਕੁਛ ਦਿਨਾਂ ਬਾਅਦ ਵਾਪਿਸ ਆਏ ਫਿਰ ਚਲੋ ਦਾਦੀ ਜੀ ਮੇਰੇ ਨੂੰ ਛੱਡ ਗਏ ਹੈਲੋ
2: ਹਾਂਜੀ ਹਾਂਜੀ
1: ਜੀ
2: ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਵਾਲੇ ਪਾਸਿਓਂ ਕੋਈ ਹੋ ਰਹੀ ਹੈ ਪ੍ਰੋਬਲਮ
0: ਅਸੀਂ
2: ਠੀਕ ਹਾਂ ਇਧਰ
0: ਤੇ ਫਿਰ ਅੱਛਾ ਜੀ ਫਿਰ ਦਾਦੀ ਦੱਸਦੇ ਹੁੰਦੇ ਕਿ ਉਹਨਾਂ ਨੇ ਉੱਥੇ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਦੇ ਮੇਰੇ ਦਾਦੀ ਜੀ ਦੇ ਉਹਨਾਂ ਨੇ ਉੱਥੇ ਫਿਰ ਜੋ ਉਹਨਾਂ ਦਾ ਸਾਰਾ ਸਮਾਨ ਇੱਥੇ ਸੜ ਗਿਆ ਸੀਗਾ ਦੁਬਾਰਾ ਫਿਰ ਬਣਵਾਇਆ ਉੱਥੇ ਉਹਨਾਂ ਦੇ ਜੋ ਵੀ ਦਿੰਦੇ ਹੁੰਦੇ ਸੀ ਕੁੜੀ ਨੂੰ ਤੇ ਬਾਅਦ ਚ ਉੱਥੇ ਉਹਨਾਂ ਦੇ ਘਰ ਚ ਅੱਗ ਲਾ ਕੇ ਤੇ ਉੱਥੋਂ ਫਿਰ ਉਹਨਾਂ ਨੂੰ ਆਪਣਾ ਘਰ ਛੱਡ ਕੇ ਆਉਣਾ ਪਿਆ ਤੇ ਉਹਨਾਂ ਦੀਆਂ ਦੋ ਭੈਣਾਂ ਸੀ ਪਰ ਉਹ ਸਹੀ ਸਲਾਮਤ ਪਹੁੰਚ ਗਏ ਇੱਥੇ ਉਹਨਾਂ ਨਾਲ ਏਦਾਂ ਕੁਛ ਮਿਸਹੈਪਨਿੰਗ ਨਹੀਂ ਹੋਈ ਰਸਤੇ ਚ ਕੁਛ ਨਹੀਂ ਹੋਈ ਬਟ ਮੇਰੇ ਇਧਰੋਂ ਮੇਰੇ ਪੜਦਾਦਾ ਸੀ ਜਿਹੜੇ ਸੀ ਉਹ ਮੇਰੇ ਦਾਦਾ ਹੀ ਦੱਸਦੇ ਹੁੰਦੇ ਆ ਕਿ ਜਦੋਂ ਉਹਨਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਨਾ ਖਾਲੀ ਹੱਥ ਘਰ ਛੱਡ ਗਏ ਸੀ ਉਹ ਜਦੋਂ ਵਾਪਸ ਕੁਛ ਦਿਨਾਂ ਬਾਅਦ ਆਏ ਤੇ ਜਦੋਂ ਉਹਨਾਂ ਨੂੰ ਲੱਗਾ ਕਿ ਉਹਨਾਂ ਕੋਲ ਨੂੰਹਾਂ ਕੋਲ ਪਾਉਣ ਵਾਸਤੇ ਸਾੜੀਆਂ ਵੀ ਨਹੀਂ ਆ ਜਾਂ ਕੋਈ ਸੂਟ ਨੀ ਹੈਗਾ ਕੁਛ ਵੀ ਨੀ ਹੈਗਾ ਤੇ ਉਹਨਾਂ ਦੇ ਕੁਛ ਯਾਰ ਦੋਸਤ ਸੀ ਕੁਛ ਉਹਨਾਂ ਕੋਲ ਮੰਗ ਕੇ ਕੱਪੜੇ ਲੈ ਕੇ ਆਏ ਉਹਨਾਂ ਚ ਆਪਣੇ ਬੱਚਿਆਂ ਨੂੰ ਦਿੱਤੇ ਕਿ ਕੱਪੜੇ ਪਾ ਲਓ ਤੇ ਕਹਿੰਦੇ ਕਿ ਉਸ ਟਾਈਮ ਤੋਂ ਬੈਠੇ ਤੇ ਉਹਨਾਂ ਦੇ ਦਿਮਾਗ ਚ ਏਦਾਂ ਦਾ ਕੁਛ ਹੋਇਆ ਕਿ ਉਹ ਜ਼ਿੰਦਗੀ ਚ ਦੁਬਾਰਾ ਕਦੀ ਠੀਕ ਹੀ ਨਹੀਂ ਹੋਏ ਉਹ ਕੁਛ ਸਾਲ ਉਹਨਾਂ ਨੇ ਕੱਟੇ ਪਰ ਬਾਅਦ ਚ ਉਹਨਾਂ ਦੇ ਇਲਾਜ ਬਹੁਤ ਕਰਾਇਆ ਸਾਡੇ ਦਾਦਾ ਹੀ ਦੱਸਦੇ ਪਰ ਕਹਿੰਦੇ ਨਹੀਂ ਉਹ ਮੈਂਟਲੀ ਇੰਨੇ ਕੁ ਡਿਪਰੈਸ਼ਨ ਚਲੇ ਗਏ ਸੀਗੇ
2: ਅਸਰ ਹੋ ਗਿਆ
0: ਹਾਂਜੀ ਹਾਂਜੀ
2: ਨਹੀਂ ਇਹ ਚੀਜ਼ਾਂ ਹੀ ਇੱਦਾਂ ਦੀਆਂ ਮਤਲਬ ਤੁਸੀਂ ਸੋਚ ਕੇ ਹੀ ਤੁਹਾਨੂੰ ਜੇ ਤੁਸੀਂ ਇੰਨਾ ਇਮੋਸ਼ਨਲ ਇੰਨਾ ਤੁਸੀਂ ਫੀਲ ਕਰਦੇ ਹੋ ਤੇ ਜਿਨ੍ਹਾਂ ਦੇ ਨਾਲ ਬੀਤੀਆਂ ਆਪਾਂ ਸਮਝ ਸਕਦੇ ਹਾਂ ਵੀ ਕੀ
0: ਸਾਡੇ ਵੀ ਪਾਪਾ ਹੀ ਇੰਨਾ ਜਦੋਂ ਸਾਨੂੰ ਦੱਸਦੇ ਹਜੇ ਤੱਕ ਸਾਡੇ ਪਾਪਾ ਵੀ ਸਾਨੂੰ ਦੱਸਦੇ ਤੇ ਕਈ ਵਾਰੀ ਰੋ ਪੈਂਦੇ ਆ ਕਿ ਏਦਾਂ ਪਾਪੇ ਗੱਲ ਕਰਦੇ ਕਰਦੇ ਰੋ ਪੈ ਹੁੰਦੇ
2: ਨੀ ਹੈ ਹੀ ਏਦਾਂ ਦਾ ਜੀ ਇਹ ਵਿਸ਼ਾ ਹੀ ਏਦਾਂ ਦਾ ਵਾ ਸੌਖਾ ਨਹੀਂ ਆ ਕਹਿ ਦੇਣਾ ਬੜਾ ਸੌਖਾ ਉੱਜੜ ਜਾਣਾ ਪਰ ਉਹ ਬੜਾ ਔਖਾ ਵਾ ਇਹ ਆਪਣੇ ਭਰੇ ਭਰਾਏ ਘਰ ਛੱਡਣਾ ਇਹਨਾਂ ਘਰਾਂ ਪਿੱਛੇ ਇਹਨਾਂ ਜਾਇਦਾਦਾਂ ਪਿੱਛੇ ਇਹਨਾਂ ਕੰਮਾਂ ਕਾਰਾਂ ਪਿੱਛੇ ਆਪਾਂ ਸਾਰੀ ਉਮਰ ਆਪਾਂ ਲਾ ਦਿੰਦੇ ਹਾਂ ਫਿਰ ਇੱਕ ਦਿਨ ਅਚਾਨਕ ਤੁਹਾਨੂੰ ਇਹ ਪਤਾ ਲੱਗੇ ਵੀ
1: ਕੁਛ
2: ਛੱਡਣਾ ਪੈਣਾ ਤੁਹਾਨੂੰ ਸਾਰਾ ਕੁਛ
0: ਇਹ ਵੀ ਨੀ ਪਤਾ ਸਾਡੇ ਦਾਦਾ ਹੀ ਕੁਛ ਸਾਲ ਹੀ ਹੋਏ ਉਹਨਾਂ ਨੂੰ ਗਿਆ ਪਰ ਅਖੀਰ ਤੱਕ ਉਹ ਕਹਿੰਦੇ ਹੁੰਦੇ ਸੀ ਕਿ ਨਹੀਂ ਅਸੀਂ ਅਜੇ ਤੱਕ ਅੱਜ ਓਦਾਂ ਦੇ ਸਟੈਂਡ ਕਦੀ ਨੀ ਹੋ ਪਾਏ ਜੋ ਉਸ ਟਾਈਮ ਤੇ ਸੀਗੇ ਇੰਨੀਆਂ ਸਾਡੀ ਚੌਥੀ ਪੀੜ੍ਹੀ ਆ ਪਰ ਨਹੀਂ ਅਸੀਂ ਉਹ ਗੱਲ ਨੀ ਪਾ ਪਾਏ
2: ਨਹੀਂ ਏਦਾਂ ਹੀ
1: ਸੱਚੀਆਂ ਗੱਲਾਂ
2: ਏਦਾਂ ਹੀ ਬਿਲਕੁਲ ਬੜਿਆਂ ਪਰਿਵਾਰਾਂ ਦੀਆਂ ਇਹ ਕਹਾਣੀਆਂ ਨੇ ਥੈਂਕ ਯੂ ਤੁਹਾਡਾ
1: ਥੈਂਕ ਯੂ ਇੰਨੀ ਪਰਸਨਲ ਸਟੋਰੀ ਸ਼ੇਅਰ ਕਰਨ ਲਈ
2: ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਤੇ ਕਹਿੰਦੇ ਕਿ ਬਹੁਤ ਸੋਹਣੀਆਂ ਗੱਲਾਂ ਬਾਤਾਂ ਨੇ ਕ੍ਰਿਸ਼ਨਾ ਜੀ ਡੂਇੰਗ ਗ੍ਰੇਟ ਵਰਕ ਤੇ ਅੱਜ ਤੇ ਬਸ ਕਹਿੰਦੇ ਕਿ ਲਿਸਨ ਚ ਹੀ ਆਨੰਦ ਆ ਰਿਹਾ ਵਾ
1: ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੋ ਜਾਂਦੀ ਨਾ ਭਾਜੀ ਕਿ ਮਟੀਰੀਅਲ ਚੀਜ਼ਾਂ ਤਾਂ ਚਲੋ ਚੱਲ ਜਾਂਦੀਆਂ ਵਾਕਈ ਪੀੜ੍ਹੀਆਂ ਦਰ ਪੀੜ੍ਹੀਆਂ ਲੋਕ ਉਸ ਲੈਵਲ 'ਤੇ ਨਹੀਂ ਆ ਪਾਉਂਦੇ ਕਿਸੇ ਦੀ ਖੁਦਦਾਰੀ ਕਿਸੇ ਦੀ ਸੈਲਫ ਰਿਸਪੈਕਟ ਵੀ ਤਾਂ ਸਟ੍ਰਿਪ ਡਾਊਨ ਹੋ ਜਾਂਦੀ ਹੈ। ਬੇਸਿਕਲੀ ਟਰੋਮਾ ਤਾਂ ਉਸ ਚੀਜ਼ ਦਾ ਵੀ ਆ ਜਾਂਦਾ ਨਾ ਕਿ ਯਾਰ ਮੈਂ ਮਤਲਬ ਮੈਂ ਆਪਣੇ ਘਰ ਚ ਰਾਜਾ ਵਾਂਗ ਰਹਿਣਾ, ਕੋਈ ਵੀ ਜਨਾਖਣਾ ਆ ਕੇ ਸਾੜ ਕੇ ਚਲਾ ਗਿਆ।
2: ਅਸਲ ਵਿੱਚ ਘਰ ਕੀ ਆ ਆਪਾਂ ਨੂੰ ਨਾ ਕਿਸੇ ਕਿਤੇ ਡੀਪਲੀ ਆਪਾਂ ਇਹ ਸੋਚ ਕੇ ਵੇਖੀਏ ਵੀ ਘਰ ਹੈ ਕੀ ਆ। ਘਰ ਉਹ ਚੀਜ਼ ਆ ਜਿੱਥੇ ਤੁਸੀਂ ਰਾਜੇ ਹੋ, ਘਰ ਉਹ ਚੀਜ਼ ਆ ਜਿੱਥੇ ਜਾ ਕੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਕੋਈ ਵੀ ਤੁਹਾਡੇ 'ਤੇ ਬਿਪਤਾ ਬਣੂਗੀ, ਤੁਸੀਂ ਕੋਸ਼ਿਸ਼ ਕਰੋਗੇ ਕਿ ਭੱਜ ਕੇ ਆਪਣੇ ਘਰ 'ਚ ਵੜ ਜਾਈਏ, ਹੈ ਨਾ। ਘਰ ਉਹ ਆ ਜਿੱਥੇ ਤੁਹਾਡੀਆਂ ਸਭ ਤੋਂ ਕੀਮਤੀ ਚੀਜ਼ਾਂ ਵਸਦੀਆਂ ਨੇ, ਭਾਵੇਂ ਉਹ ਜੀ ਨੇ, ਭਾਵੇਂ ਤੁਹਾਡੀ ਕਮਾਈ ਆ, ਭਾਵੇਂ ਤੁਹਾਡੀਆਂ ਯਾਦਾਂ ਨੇ, ਤੁਹਾਡੀ ਹੋਮ ਹੈ। ਉਹ ਉਹ ਘਰ ਕੀ ਆ? ਘਰ ਇੱਕ ਤਰ੍ਹਾਂ ਦੀ ਉਹ ਸਿਰਫ ਇੱਕ ਚਾਰ ਦੀਵਾਰੀ ਨਹੀਂ ਆ। ਘਰ ਤੁਹਾਡਾ ਇੱਕ ਤਰ੍ਹਾਂ ਦੇ ਨਾਲ ਸਰੀਰ ਆ, ਘਰ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਉਹ ਤੁਹਾਡਾ ਤੇ ਉਹੀ ਦੇਸ਼ ਆ ਨਾ, ਤੁਹਾਡੀ ਉਹ ਟੈਰੀਟਰੀ ਆ, ਤੁਹਾਡੀ ਉਮਰ ਭਰ ਦੀ ਕਮਾਈ ਆ। ਘਰ ਐਵੇਂ ਥੋੜੀ ਉਮਰਾਂ ਲੱਗ ਜਾਂਦੀਆਂ ਘਰ ਬਣਾਉਂਦੇ, ਸਾਰੀ ਉਮਰ ਲੰਘ ਜਾਂਦੀ। ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਇਹਦੇ ਫਲਾਣੇ ਦੇ ਦੋ ਘਰ, ਫਲਾਣੇ ਦੇ ਚਾਰ ਘਰ, ਪਰ ਉਹ ਉਹ ਇੱਕ ਘਰ ਜਿਹੜਾ ਵਾ ਉਹ ਫ੍ਰੀ ਹੁੰਦਿਆਂ ਤੇ ਉਮਰ ਲੰਘ ਜਾਂਦੀ ਹੈ ਨਾ।
1: ਮਤਲਬ ਇਹੀ ਫਰਕ ਆ ਜਾਂਦਾ ਨਾ ਮਕਾਨ ਤੇ ਘਰ ਦੇ ਵਿੱਚ, ਆਹੀ ਫਰਕ ਆ।
2: ਉਹ ਫਿਰ ਉਹ ਮਕਾਨ ਨੇ ਸਾਰੇ,
1: ਯਾਦਾਂ
2: ਤੁਹਾਡੀਆਂ, ਤੁਹਾਡੇ ਜਿਹੜੇ ਘਰ ਦੇ ਵਿੱਚ ਬੱਚੇ ਜੰਮੇ, ਤੁਸੀਂ ਕਦੀ ਵੇਖਿਓ ਬੱਚੇ ਜਿਹੜੇ ਆਪਾਂ ਜਦੋਂ ਸ਼ੁਰੂਆਤੀ ਸਮੇਂ ਚ ਆਪਾਂ ਕਿਰਾਏ ਤੇ ਵੀ ਰਹਿੰਦੇ ਹਾਂ ਨਾ, ਇੱਥੇ ਵੀ ਆਪਾਂ ਰਹਿੰਦੇ ਹਾਂ, ਤੇ ਜਿਹੜੇ ਘਰ ਦੇ ਵਿੱਚ ਬੱਚਾ ਜੰਮਿਆ ਤੁਹਾਡਾ, ਤੁਸੀਂ ਹੁਣ ਸ਼ਿਫਟ ਹੋ ਗਏ, ਤੁਸੀਂ ਹੁਣ ਹੋਰ ਵੱਡਾ ਜਾਂ ਹੋਰ ਵੱਡਾ ਘਰ ਬਣਾ ਲਿਆ, ਪਰ ਜਦੋਂ ਵੀ ਤੁਸੀਂ ਉਧਰੋਂ ਦੀ ਲੰਘੋਗੇ ਉਹ ਬੱਚਾ ਤੁਹਾਨੂੰ ਜ਼ਰੂਰ ਪੁੱਛੂਗਾ। ਉਹ ਜੇ ਗੱਲਾਂ ਕਰੂਗਾ ਤਾਂ ਉਸੇ ਘਰ ਦੀਆਂ ਕਰੂਗਾ, ਉਸ ਘਰ 'ਚ ਇੱਦਾਂ ਹੁੰਦਾ ਸੀ ਨਾ। ਉਹ ਵੱਖਰੀ ਗੱਲ ਹੈ, ਸਮੇਂ ਦੇ ਨਾਲ ਹੌਲੀ ਹੌਲੀ ਉਹ ਚੀਜ਼ਾਂ ਧੁੰਦਲੀਆਂ ਪੈ ਜਾਣ, ਪਰ ਇਹਦਾ ਮਤਲਬ ਵੀ ਉਹ ਛਪੀਆਂ ਨੇ।
1: ਮੈਂ ਪਰਸੋਂ ਰਾਤ ਮੈਂ ਆਪਣੀ ਮਦਰ ਨਾਲ ਬੈਠਾ ਗੱਲਾਂ ਕਰਦਾ ਪਿਆ, ਤਾਂ ਜਿਸ ਘਰ ਮੈਂ ਆਪਣੀ ਲਾਈਫ ਦੇ ਪਹਿਲੇ 8-9 ਸਾਲ ਕੱਟੇ, ਤਾਂ ਉਸ ਘਰ ਬਾਰੇ ਡਿਸਕਸ਼ਨ ਕਰਦੇ ਪਏ, ਹੈ ਨਾ। ਅੱਜ ਕੀ 31-32 ਸਾਲ ਉਮਰ ਹੋ ਗਈ ਆ, ਉੱਥੇ ਇੱਦਾਂ ਹੁੰਦਾ ਸੀ ਯਾਰ, ਸਾਈਕਲ ਉੱਥੇ ਚਲਾਉਣਾ ਸਿੱਖਿਆ, ਸਕੂਲ ਉੱਥੋਂ ਲਾਗੇ ਪੈਂਦਾ ਸੀ, ਹੈ ਨਾ, ਦੀਦੀ ਨੇ ਸਕੂਟਰ 'ਤੇ ਲੈ ਕੇ ਜਾਣਾ, ਉਹ 'ਤੇ ਸਿੱਖਿਆ ਸੀਗਾ ਸਭ ਕੁਝ, ਹੈ ਨਾ। ਕਿ ਗੱਲ ਸਹੀ ਹੈ ਕਿ ਘਰ ਕਿਰਾਏ ਦਾ ਜਾਂ ਆਪਣਾ, ਪਰ ਬਾਕੀ ਜਿੱਥੇ ਤੁਸੀਂ ਆਪਣੀ ਤੁਹਾਡੀ ਹੋਂਦ ਆ, ਜਿੱਥੇ ਤੁਹਾਡਾ ਹੈ ਨਾ ਸਭ ਕੁਛ ਆ, ਉਹੀ ਅਸਲ 'ਚ ਘਰ ਆ, ਅਤੇ ਉਹਦੇ ਤੋਂ ਤੁਹਾਨੂੰ ਵੰਛਿਤ ਕਰ ਦੇਣਾ, ਦੂਰ ਕਰ ਦੇਣਾ, ਕਿਉਂਕਿ ਜੀ ਕਿਸੇ ਨੇ ਕਿਹਾ ਇੱਥੇ ਲੀਕ ਮਾਰਨੀ ਆ,
2: ਬੜੀ ਵੱਡੀ ਚੀਜ਼ ਆ ਘਰ। ਹੁਣ ਜਿੱਦਾਂ ਅੰਮ੍ਰਿਤਸਰ ਇਹ ਕਹਿ ਰਹੇ ਵੀ ਗਲੀ 'ਚ ਅੱਗ ਲਾ ਦਿੱਤੀ, ਮਸਲਾ ਤਾਂ ਇਹ ਵੀ ਸੀ ਨਾ, ਇਹ ਵੀ ਨਹੀਂ ਪਤਾ ਵੀ ਅੰਮ੍ਰਿਤਸਰ ਕਿੱਧਰ ਚੱਲਿਆ।
1: ਹਾਂ ਬਿਲਕੁਲ ਸਹੀ,
2: ਪ੍ਰੋਬਲਮ ਤਾਂ ਆ ਵੀ ਸੀ
1: ਮੇਜਰ, ਤੇ ਕਸ਼ਮੀਰ ਨਾਲ ਅੱਜ ਤੱਕ ਮਸਲਾ
2: ਹੈ ਨਾ। ਵੀ ਤੁਸੀਂ ਤੁਹਾਨੂੰ ਹੁਣ ਪਤਾ ਹੀ ਨਹੀਂ ਵੀ ਕਿਹੜਾ ਇਲਾਕਾ ਕਿਹਦਾ ਵਾ, ਹਰ ਕੋਈ ਇਹ ਸੋਚ ਕੇ ਬੈਠਾ ਵੀ ਆਹ ਤਾਂ ਆਪਣਾ ਹੀ ਆ, ਅਤੇ ਜਿਹਦੀ ਜ਼ਿਆਦਾ ਸਟਰੈਂਥ ਸੀ ਉੱਥੋਂ ਭਜਾਉਣ ਨੂੰ ਕਰਨ ਨੂੰ ਕਰਦਾ ਸੀ। ਉਹ ਤਾਂ ਬਾਅਦ 'ਚ ਪਤਾ ਲੱਗੀਆਂ, ਆਪਣਾ ਅਨਾਊਂਸਮੈਂਟ ਹੋਣ ਤੋਂ ਬਾਅਦ ਆਜ਼ਾਦੀ ਜੀ ਦੇ ਆਦੀ ਦੇਸ਼ ਵੰਡਿਆ ਗਿਆ ਜੀ, ਵੰਡਿਆ ਗਿਆ 14 ਨੂੰ 15 ਨੂੰ ਅਤੇ 17 ਨੂੰ ਜਾ ਕੇ ਫਿਰ ਇਹ ਪਤਾ ਲੱਗਾ ਵੀ ਲਾਈਨ ਕਿਹੜੀ ਹੈ।
1: ਨਹੀਂ ਇੱਕ ਇਹ ਵੀ ਇਹਦੇ ਉੱਪਰ ਗੱਲ ਕੀਤੀ ਜਾਂਦੀ ਹੈ ਕਿ ਕਾਂਗਰਸ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਕੀਤਾ ਜਾਂਦਾ ਸੀਗਾ, ਆਈ ਐਮ ਫੋਰਗੈਟਿੰਗ ਦਾ ਨੇਮ, ਕਿ ਉਹ ਕਹਿੰਦੇ ਸੀ ਕਿ ਜਿਹੜੇ ਜਿੱਥੇ ਨਿਜ਼ਾਮ ਰਹਿੰਦੇ ਸੀਗੇ ਹੈਦਰਾਬਾਦ ਤੋਂ ਡਾਊਨ ਏਰੀਆ, ਕਿ ਜੇ ਤੁਸੀਂ ਵਾਕਈ ਮਜ਼ਹਬ ਦੇ ਤੌਰ 'ਤੇ ਕਰਦੇ ਪਏ ਹੋ ਕਿ ਉਹ ਜ਼ਿਆਦਾਤਰ ਏਰੀਆ ਮਤਲਬ ਕੋਈ ਖੂਨ ਖਰਾਬਾ ਕੁਛ ਨਹੀਂ ਹੋਣਾ, ਕਿ ਉਹ ਵੈਸੇ ਵੰਡਿਆ ਹੋਇਆ ਏਰੀਆ ਤੁਸੀਂ ਉੱਥੋਂ ਕਰ ਦਿਉ, ਅਤੇ ਉਹਨਾਂ ਦਾ ਰਹਿਣ ਸਹਿਣ ਦਾ ਤੌਰ ਤਰੀਕਾ ਵੀ ਮਤਲਬ ਪ੍ਰੋਪਰ ਇਸਲਾਮਿਸਟ ਆ, ਕਿ ਇੱਧਰ ਇਸ਼ੂ ਨਹੀਂ ਹੈ। ਪਰ ਕਿਹਾ ਜਾਂਦਾ ਕਿ ਉਸ ਵੇਲੇ ਦੇ ਜਿਹੜੇ ਮੇਜਰ ਬਿਊਰੋਕਰੈਟ ਸੀਗੇ ਜਾਂ ਅਰਿਸਟੋਕਰੈਟ ਲੋਕ ਸੀਗੇ, ਉਹਨਾਂ ਵਿੱਚ ਨਿਜ਼ਾਮਾਂ ਦੀ ਬੜੀ ਓਕੇ ਰਿਪੋਰਟ ਸੀਗੀ, ਉਹਨਾਂ ਨੇ ਚੀਜ਼ ਹੋਣ ਨਹੀਂ ਦਿੱਤੀ।
2: ਦੋ ਏਰੀਏ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਗਏ ਹਾਂ ਵੀ ਦੋ ਹੀ ਏਰੀਏ ਵੰਡੇ ਗਏ ਆ, ਦੋ ਏਰੀਏ ਕਿਹੜੇ ਸੀ ਜਿੱਥੋਂ ਸਭ ਤੋਂ ਵੱਧ ਕ੍ਰਾਂਤੀ ਉੱਠੀ, ਜਿਨ੍ਹਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਆਜ਼ਾਦੀ ਦੀ ਲੜਾਈ 'ਚ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ 'ਚ ਦਮ ਕਰ ਛੱਡਿਆ, ਅਤੇ ਜੇ ਉਹ ਅੰਗਰੇਜ਼ਾਂ ਦੇ ਨੱਕ 'ਚ ਦਮ ਕਰ ਛੱਡਿਆ ਅਤੇ ਜਿਨ੍ਹਾਂ ਨੇ ਬਾਅਦ 'ਚ ਸਰਕਾਰਾਂ ਚਲਾਉਣੀਆਂ ਸੀ ਉਹਨਾਂ ਦੇ ਨਾ ਕਰਦੇ।
1: ਬਿਲਕੁਲ,
2: ਹੁਣ ਇਹਨਾਂ ਦੋਵਾਂ ਖਿੱਤਿਆਂ ਦਾ ਇਤਿਹਾਸ ਆ, ਪੁਰਾਣੀ ਹਿਸਟਰੀ ਆ, ਪੰਜਾਬੀਆਂ ਦੀ ਹਿਸਟਰੀ ਆ, ਦੋਵੇਂ ਪੰਜਾਬ ਮਿਲਾ ਦਿਓ ਅਤੇ ਅੱਜ ਵੀ ਤੁਸੀਂ ਵੇਖੋ ਵੀ ਕਿੱਥੇ ਅਤੇ ਕੀ ਸਟੈਂਡ ਕਰਦੇ ਨੇ। ਸੋ ਬੇਸਿਕਲੀ ਤੇ ਉਹ ਵੀ ਇੱਕ ਸਾਜਿਸ਼ ਦੱਸੀ ਜਾਂਦੀ ਹੈ ਨਾ ਵੀ ਇਹਨਾਂ ਨੂੰ ਕਿਸ ਤਰ੍ਹਾਂ
1: ਕਿਸੇ ਤਰੀਕੇ ਨਾਲ
2: ਇਹਨਾਂ ਨੂੰ ਤੋੜਨਾ,
1: ਕਿਉਂਕਿ ਉਹ ਇੱਕੋ ਤੀਰ ਨਾਲ ਦੋ ਨਿਸ਼ਾਨੇ ਵਾਲੀ ਗੱਲ,
2: ਬਹੁਤ ਬਹੁਤ ਸਾਰਾ ਕੁਛ ਹੈ ਜਿਹੜਾ ਹਿਡਨ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ, ਦੋਨੋਂ ਵੀਰਾਂ ਨੂੰ ਹੱਥ ਜੋੜ ਕੇ।
1: ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਤੋ ਲਕਲੀ ਆਈ ਵਾਸ ਮਾ ਸ਼ੌਪ ਵਾਸ ਇਨ ਲਾਜਪਤ ਨਗਰ ਵਿਚ ਇਜ਼ ਅ ਰੈਫਿਊਜੀ ਕਾਲੋਨੀ ਇਨ ਨਿਊ ਦਿੱਲੀ, ਐਂਡ ਜਬ ਹਮ ਪਾਕਿਸਤਾਨ ਮੇ ਇਸਲਾਮਾਬਾਦ ਮੇ ਬ੍ਰਿਟਿਸ਼ ਹਾਈ ਕਮਿਸ਼ਨ ਬਣਾ ਰਹੇ ਥੇ, ਤੋ ਸੋ ਮੈਨੀ ਆਫ ਦੈਮ ਰਣਜੋਤ ਯੂ ਵੋਂਟ ਲੀਵ, ਏ ਓਨਲੀ ਆਸਕ ਮੀ ਟੂ ਗੈਟ ਸੋਇਲ ਫਰੋਮ ਦੇਅਰ
1: ਜੀ। ਅੱਛਾ,
3: ਔਰ ਡੈਡ
2: ਸੇਮ ਚੀਜ਼
3: ਡਿਪਲੋਮੈਟ diplomatic right tha. He took permission that I should go to Rawalpindi, I should go to
2: Lahore,
3: all these Jaipur. Places.
2: And
3: not only did I get soil from there, I went and spoke to so many neighbors and all, and I told them that this is what I'm trying to do. This was in late 80s. And they even gave me like souvenirs like shawls or pinni. Ek lady ne pinni bhi diya.
2: Okay.
3: And I mean, in Lajpat Nagar, my dad is respected so highly just because of this humble deed that he did for so many refugees who, I won't call them refugees because they all were Indians. But jo migrants aaye the wahan se, so it was so heartwarming. And wo dal ji ya bij ji, tab us samay yahi sab bolte the hum log. These were the words used for them. I don't know aajkal dal ji wagera bolte hain nahi. So और अभी भी जब भी मैं जाता हूँ एंड इफ दे आर अलाइव आई ट्राई एंड गो एंड मीट देम एंड देयर फैमिली द अमाउंट ऑफ रिस्पेक्ट इवन द ग्रैंड किड्स दैट हैव फॉर मी बट बिकॉज ऑफ माई फादर नॉट बिकॉज ऑफ मी इन लाजपत नगर दे जस्ट लव माई डैड लाइक एनी थिंग फॉर दिस स्मॉल जेस्चर दैट ही डिड
1: Amazing, Richard.
3: जैसे कहते हैं मजहब नहीं सिखाता आपस में बैर रखना इट वॉज एग्जैक्टली दैट बिकॉज द पीपल हु गेव मी दोज आर्टिफैक्ट्स वर मुस्लिम्स एंड कुदरत का करिश्मा देखो द लेडी आई मेट इन ऑस्ट्रेलिया एंड गॉट मैरिड टू वॉज फ्रॉम फ्रॉम पाकिस्तान कहां से सरगोधा
2: ओके
3: सो आई मीन डेस्टिनी इज जस्ट made in heaven you can say or whatever
1: destiny has a very funny way of connecting things yeah kisi na kisi tarike kisi na kisi
3: aur ye maine picture dekha nahi kal roy ne itna praise kiya is picture ke bare mein because I'm a very emotional guy and roy knows that I will break down in this movie because I've got so many connections with pakistan and all But he said, Richard, you should go and see it. I will go and see it with you. And now that you've also spoken about it, it sounds amazing. I should go and see it.
1: Ab to dekh kar
2: ho. Definitely. Jaroor, jaroor dekhna.
3: And kal Roy and Mittu really thanked you for that song for Pareena. We all really loved it.
1: Achha, Pareena's birthday, yeah? Related happy birthday to her.
3: Thank you. Abhi Saturday ko hum log ne pura hoard book kiya hai, Toy Story 5. जहाँ परीना जाती है स्पेशल किड्स
2: गुड
3: स्पेशल स्कूल जो जाती है पूरा हॉट स्पेशल किड्स के साथ घूम रहा होगा उस दिन
2: नाइस
3: आई थिंक 152 किड्स
1: ओह ब्यूटीफुल ब्यूटीफुल अब भी टॉय स्टोरी में बज लाइटियर है कि नहीं है
3: नो आइडिया है मैंने बहुत टाइम हो गया टॉय स्टोरी 5 देखने
1: का मैंने 2 तक ही देखी है 3 4 बड़े हो गए थे हम बड़े बच्चे
3: 1 और 2 मैंने देखा है
2: थैंक यू रिचर्ड जी
1: थैंक यू रिचर्ड जी
3: ओके जी थैंक यू जी सत श्री अकाल
2: थैंक यू रिचर्ड थैंक यू ते जी मेहरबानी सुरजीत सिंह जी कहने का ऑलवेज ओके सर कहने का ऑलवेज रिस्पेक्ट फॉर योर ऑनेस्ट ओपिनियंस अगेन beautifully described Diljit Dosanjh I will definitely watch ਧੰਨਵਾਦ ਤੁਹਾਡਾ ਜੀ ਮਿਹਰਬਾਨੀ ਤੇ ਕੁਮਨ ਸਾਹਿਬ ਕਹਿੰਦੇ ਨੇ ਕਿ ਰੱਬ ਕਹਿੰਦੇ ਨੇ ਨਾ ਰੱਬ ਨੇ ਸੀ ਕਿਸੇ ਦੀ ਪ੍ਰਕਾਰ ਦੀ ਟੋਟ ਰੱਬ ਨੇ ਨਾ ਰੱਖੀ ਸੀ ਕਿਸੇ ਵੀ ਪ੍ਰਕਾਰ ਦੀ ਟੋਟ ਸਿਆਸਤਦਾਨਾਂ ਦੇ ਤਾਂ ਹਮੇਸ਼ਾ ਹੀ ਰਹਿੰਦੀ ਰਹਿਣੀ ਹੈ ਮਨਾਂ ਵਿੱਚ ਖੋਟ ਤੇ ਮੰਤਰੀ ਸੰਤਰੀ ਦੀਆਂ ਕੁਰਸੀਆਂ ਨੇ ਵੰਡ ਦਿੱਤੇ ਦੇਸ਼ ਧਰਮ ਤੇ ਜਾਤ ਦੀ ਵੋਟ ਤਾਈਓ ਤਾਂ ਦਾਦੇ ਨਾਨਿਆਂ ਨੂੰ ਛੱਡ ਪੈ ਗਿਆ ਸੀ ਸੰਨ 47 ਚ ਛੱਡਣਾ ਪੈ ਗਿਆ ਸੀ ਸਿਆਲਕੋਟ ਤੇ ਛੱਡ ਆਏ ਜ਼ਮੀਨ ਜਾਇਦਾਦ ਘਰ ਬਾਰ ਗਹਿਣੇ ਤੇ ਘਰਾਂ ਵਿੱਚ ਛੱਡ ਆਏ ਨੋਟ ਘੁੰਮਣ ਤਾਂ ਅੱਜ ਵੀ ਪਾਉਂਦਾ ਦਾਦੇ ਬਾਪੂ ਵਾਂਗ ਕੁੜਤੇ ਪਜਾਮੇ ਕੀ ਕਹਿਣੇ ਮੈਂ ਕੀ ਕਰਨੇ ਮੈਂ ਹੈਂਗਰਾਂ ਤੇ ਟੰਗੇ ਪੈਂਟ ਕੋਟ ਸੁਖਦੀਪ ਸਿੰਘ ਘੁੰਮਣ ਜਾਮ ਕੇ ਸਿਆਲਕੋਟ ਪਾਕਿਸਤਾਨ ਧੰਨਵਾਦ ਜੀ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਮਿਹਰਬਾਨੀ ਤੇ ਲਾਸਟ ਕਾਲਰ ਹੋਣਗੇ ਜੀ ਸਾਡੇ 992 ਤੁਸੀਂ ਆਉਣੇ ਰਹੋ ਜੀ
1: ਹੈਲੋ
2: 992 ਤੁਸੀਂ ਆਉਣੇ ਰਹੋ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਪ੍ਰੋਗਰਾਮ ਵੈਰੀ ਗੁੱਡ ਤੇ ਵੀਜ਼ਾ ਬਾਰੇ ਦੱਸਣਾ ਕਹਿੰਦੇ ਪਾਕਿਸਤਾਨ ਦਾ ਫਰੋਮ ਆਸਟ੍ਰੇਲੀਆ ਠੀਕ ਹੈ ਜੀ ਹਾਂਜੀ 992 ਸਤਿ
4: ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
4: ਆਵਾਜ਼ ਆ ਰਹੀ ਹੈ
1: ਜੀ ਜੀ
2: ਆ ਰਹੀ ਹੈ ਪਰ ਘੱਟ ਆ
4: ਇੱਕ ਮਿੰਟ
2: ਹਾਂ ਜਿੱਦਾਂ ਕਹਿੰਦੇ ਨਾ ਵੀ ਇਨਸਾਨ ਨੂੰ ਪਤਾ ਹੀ ਹੁੰਦਾ ਵਾ ਮੇਰੇ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ
5: ਕੁਛ ਨਾ ਕੁਛ ਖਰਾਬ ਹੈ
2: ਖੁਦ ਨੂੰ ਪਤਾ ਹੁੰਦਾ ਵਾ ਵੀ ਮੇਰੀ ਆਵਾਜ਼ ਗਾਂ ਠੀਕ ਜਾ ਰਹੀ ਆ
5: ਦੇਖੋ ਜਿੱਥੋਂ ਆਪਾਂ ਟੌਪਿਕ ਸ਼ੁਰੂ ਹੋਇਆ ਤੁਸੀਂ ਤੁਸੀਂ ਆਇਰੋਨਿਕ ਕਰਤਾ ਬਿਲਕੁਲ
6: ਹੈੱਡਫੋਨ ਲੱਗੇ ਸੀ ਨਾ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਿਹਾ ਬਾਈ ਜੀ ਨੇ ਕਹਿਣਾ ਵੀ ਸਿੱਧੇ ਆ ਜਾਓ ਹੈੱਡਫੋਨ ਨੂੰ ਛੱਡ ਕੇ
2: ਹਾਂ ਮੈਨੂੰ ਤਾਂ ਵੈਸੇ ਵੀ ਕੋਈ ਕਾਲ ਕਰੇ ਨਾ ਮੈਨੂੰ ਉਦਾਂ ਵੀ ਆਦਤ ਪੈ ਗਈ ਆ ਭਾਈ ਆਵਾਜ਼ ਨਹੀਂ ਸਹੀ ਆ ਰਹੀ ਸਾਡੀ ਹਾਂਜੀ
6: ਹਾਂਜੀ ਹਾਂਜੀ ਭਾਈ ਆਈ ਭਾਈ ਚੱਲ ਰਹੀਆਂ ਸੀ ਸਟੋਰੀਆਂ ਪਾਰਟੀਸ਼ਨ ਵੇਲੇ ਦੀਆਂ
2: ਜੀ
6: ਤਾਂ ਸਾਡੇ ਬਾਪੂ ਜੀ ਵੀ ਬਹੁਤ ਸਟੋਰੀਆਂ ਸੁਣਾਉਂਦੇ ਸੀ ਐਕਚੁਅਲੀ ਉਹ ਰੇਲਵੇ 'ਚ ਸੀ ਉਹਨਾਂ ਟਾਈਮਾਂ 'ਚ
2: ਜੀ
6: ਅਤੇ ਉਹ ਰੇਲਵੇ ਦੇ ਵਿੱਚ ਰੇਲ ਦੇ ਨਾਲ ਜਾਂਦੇ ਹੁੰਦੇ ਸੀ ਡਰਾਈਵਰ ਦੇ ਨਾਲ ਵੀ ਹੁੰਦੇ ਸੀ ਨਾ ਜਿਹੜੇ ਹੈਲਪਰ ਤੌਰ 'ਤੇ ਡਰਾਈਵਰ ਅਤੇ ਹੈਲਪ ਡਰਾਈਵਰ ਵੀ ਸੀਗੇ ਉਹ ਅਤੇ ਨਾਲ ਹੈਲਪਰ ਦੇ ਤੌਰ 'ਤੇ ਵੀ ਜਾਂਦੇ ਸੀ ਅਤੇ ਉਹ ਦੱਸਦੇ ਸੀ ਉਹਨਾਂ ਨੇ ਮਤਲਬ ਇੰਨਾ ਕੁ ਕੁਛ ਦੇਖਿਆ ਇੰਨੀਆਂ ਕੁ ਸਟੋਰੀਆਂ ਸੀ ਉਹਨਾਂ ਕੋਲੇ ਵੀ ਰੇਲਾਂ 'ਚ ਕਿਵੇਂ ਧੱਕੇ ਮਾਰ ਮਾਰ ਕੇ ਉਹ ਚੜ੍ਹਦੇ ਸੀ ਲੋਕ ਕੀ ਹੁੰਦਾ ਸੀ ਤੇ ਉਹ ਮਤਲਬ ਇੰਨਾ ਖੂਨ ਖਰਾਬਾ ਦੇਖ ਕੇ ਉਹ ਕਹਿੰਦੇ ਵੀ ਉੱਥੋਂ ਉਹ ਛੱਡ ਕੇ ਆ ਗਏ ਸੀ ਸਾਰਾ ਕੁਛ ਮਤਲਬ ਕਹਿੰਦੇ ਵੀ ਹੈਂਡਲ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਕਹਿੰਦੇ ਵੀ ਜਿਹੜੇ ਉੱਥੋਂ ਦੇ ਮਤਲਬ ਜਿਹੜੇ ਉਹਨਾਂ ਦੇ ਵੱਡੇ ਹੁੰਦੇ ਸੀ ਨਾ ਅਫਸਰ ਉਹਨਾਂ ਤੇ ਇੰਨਾ ਪ੍ਰੈਸ਼ਰ ਪਾਉਂਦੇ ਸੀ ਨਾ ਵੀ ਤੁਸੀਂ ਬੰਦੇ ਲੈ ਕੇ ਨਹੀਂ ਜਾਣੇ ਜਾਂ ਇਹਨਾਂ ਨੂੰ ਛੱਡ ਜਾਓ ਜਾਂ ਇਹਨਾਂ ਨੂੰ ਲੈ ਜਾਓ ਹਨਾ ਤੇ ਉਹ ਕਹਿੰਦੇ ਹੁੰਦੇ ਸੀ ਮਤਲਬ ਅਸੀਂ ਦੋ ਜਣਿਆਂ ਨੇ ਇੱਕ ਦਿਨ ਡਿਸਾਈਡ ਕੀਤਾ ਵੀ ਯਾਰ ਅਸੀਂ ਕੰਮ ਹੀ ਨਹੀਂ ਕਰਨਾ
2: ਮਤਲਬ
6: ਹਾਂ ਵੀ ਸਾਤੋਂ ਇਹ ਚੀਜ਼ਾਂ ਨਹੀਂ ਕਰ ਹੁੰਦੀਆਂ ਹੈਗੀਆਂ ਨਾ ਵੀ ਆਪਦੇ ਹੁਣ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਾਂ ਸਾਰੇ ਹੀ ਭਾਈ ਨੇ ਹਨਾ ਤੇ ਵੀ ਹੁਣ ਉਹ ਕਹਿੰਦੇ ਵੀ ਉੱਥੇ ਅਸੀਂ ਇੱਥੋਂ ਤੱਕ ਕਿ ਸਾਡੇ ਕਹਿੰਦੇ ਡਿਪਾਰਟਮੈਂਟ ਦੇ ਵਿੱਚ ਵੀ ਬੰਦਿਆਂ ਇਹ ਚੱਲਣ ਲੱਗ ਗਿਆ ਸੀ ਵੀ ਮੁਸਲਮਾਨ ਤੇ ਫਲਾਨਾ ਤੇ ਉਹ ਧਰਮ ਦੇ ਤੌਰ ਤੇ
5: ਜੀ
6: ਵੀ ਇਹ ਚੀਜ਼ਾਂ ਹੋਣ ਲੱਗ ਗਈਆਂ ਸੀ ਉਹ ਕਹਿੰਦੇ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਫਿਰ ਉਹ ਛੱਡ ਕੇ ਆ ਗਏ ਸੀ ਉਹ ਵੀ ਆਈ ਜਿਵੇਂ ਸਾਰੇ ਦੱਸਦੇ ਨੇ ਉਹ ਵੀ ਸਟੋਰੀਆਂ ਸੁਣਾਉਣ ਸੁਣਾਉਂਦੇ ਵਿਚਾਰੇ ਮਨ ਭਰੇ ਆਉਂਦੇ ਹੁੰਦੇ ਸੀਗੇ ਤੇ
2: ਨਹੀਂ ਤਾਂ ਜਿਹਨੇ ਅੱਖੀਂ ਵੇਖਿਆ ਹੋਵੇ ਫਲਾਣੇ ਥਾਂ ਇੰਨੇ ਬੰਦੇ ਮਰੇ ਫਲਾਣੇ ਦਾ ਐਕਸੀਡੈਂਟ ਹੋ ਗਿਆ ਹਨਾ ਫਲਾਣੇ ਬੰਬ ਦੇ ਵਿੱਚ ਇੰਨੇ ਮਰੇ ਓਨੈਸਟਲੀ ਦੱਸਾਂ ਕੋਈ ਇੱਕ ਵੀ ਬੰਦਾ ਆਪਣੀ ਅੱਖਾਂ ਸਾਹਮਣੇ ਕਿਤੇ ਕਿਸੇ ਦਾ ਲਹੂ ਨਿਕਲਦਾ ਵੀ ਵੇਖ ਲਓ ਨਾ ਐਕਸੀਡੈਂਟ ਹੁੰਦਾ ਵੀ ਵੇਖ ਲਓ ਤੁਸੀਂ ਬੰਦੇ ਦਾ ਤੁਹਾਡੇ ਸਾਹਮਣੇ ਮਰਨਾ ਤੇ ਬੜੀ ਵੱਡੀ ਗੱਲ ਆ
5: ਬਹੁਤ ਇੰਪੈਕਟ ਕਰ ਜਾਂਦਾ
2: ਤੇ ਉਹ ਵੀ ਤੁਹਾਡੀ ਸਾਰੀ ਜ਼ਿੰਦਗੀ ਤੁਹਾਨੂੰ ਨਹੀਂ ਭੁੱਲਦਾ ਉਹ ਇਹ ਕੋਈ ਨਿੱਕੀ ਚੀਜ਼ ਨਹੀਂ ਆ ਕਿਸੇ ਦਾ ਤੁਹਾਡੇ ਸਾਹਮਣੇ ਦਮ ਤੋੜਨਾ
6: ਭਾਜੀ ਪਤਾ ਕੀ ਹੈ ਜਦੋਂ ਉਦੋਂ ਚਿਰ ਅਸੀਂ ਛੋਟੇ ਹੁੰਦੇ ਸੀ ਸਾਨੂੰ ਇਹ ਚੀਜ਼ਾਂ ਇੰਨਾ ਅਸੀਂ ਤਾਂ ਸਟੋਰੀ ਦੇ ਤੌਰ ਤੇ ਸੁਣ ਦਿੰਦੇ ਨਾ ਵੀ ਅੱਛਾ ਇੱਦਾਂ ਹੋਇਆ ਉੱਥੇ ਮਰ ਗਏ ਹਨਾ ਮਤਲਬ ਹੁਣ ਜਦੋਂ ਆਪ ਇਸ ਉਮਰ ਦੇ ਵਿੱਚ ਅਸੀਂ ਹੁਣ ਆਏ ਹਾਂ ਹਨਾ ਮਤਲਬ ਅਸੀਂ ਹੋ ਗਏ ਹਾਂ ਸਾਨੂੰ ਸਮਝ ਆ ਗਈ ਇਸ ਚੀਜ਼ ਦੀ ਇੰਨਾ ਮਚੋਰ ਇਨਫ ਹੋ ਗਏ ਹੁਣ ਸਾਨੂੰ ਪਤਾ ਲੱਗਦਾ ਵੀ ਉਹਨਾਂ ਨੇ ਕੀ ਕੁਛ ਹੰਢਾਇਆ ਹਨਾ ਉਹਨਾਂ ਟਾਈਮਾਂ ਦੇ ਵਿੱਚ ਤੇ ਵੀ ਜੇ ਆਪਾਂ ਸੋਚੀਏ ਨਾ ਵੀ ਜਿਹੜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੇ ਲੋਕ ਅੱਡ ਹੋਏ ਆ ਜਾਂ ਘਰ ਛੱਡ ਕੇ ਉਹਨਾਂ ਨੇ ਸਫ਼ਰ ਕੀਤਾ ਸਫ਼ਰ ਉਹਨਾਂ ਲੋਕਾਂ ਨੇ ਵੀ ਬਹੁਤ ਕੀਤਾ ਜਿਹੜੇ ਉਦੋਂ ਕੰਮਾਂ ਕਾਰਾਂ 'ਚ ਸੀਗੇ
5: ਜੀ ਬਿਲਕੁਲ
6: ਜਿਹਨਾਂ ਨੂੰ ਉਹਨਾਂ ਚੀਜ਼ ਉਹ ਕਰਨੀਆਂ ਪੈਂਦੀਆਂ ਸੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉੱਪਰੋਂ ਕਹੀਆਂ ਜਾਂਦੀਆਂ ਸੀ ਕਿਉਂਕਿ ਉਹਨਾਂ ਦੇ ਹੱਥ ਪਾਸ ਕੁਛ ਨਹੀਂ ਸੀ ਹਨਾ
2: ਨਹੀਂ ਇੱਦਾਂ ਹੀ
5: ਸਹੀ ਗੱਲ
2: ਮੰਨ ਲਓ ਤੁਸੀਂ ਕਿਸੇ ਨੂੰ ਵੰਡਣਾ ਵਾ ਤੁਸੀਂ ਕਿਸੇ ਨੂੰ ਇੱਧਰੋਂ ਛੱਡ ਕੇ ਤੇ ਉੱਧਰ ਭੇਜਣਾ ਵਾ ਜਾਂ ਕਿਸੇ ਨੇ ਜਾਣਾ ਤੁਹਾਨੂੰ ਪਤਾ ਹੀ ਨਹੀਂ ਆ ਤੁਸੀਂ ਕਿੱਥੇ ਜਾਣਾ ਕਿੱਥੇ ਜਾ ਕੇ ਰਹਿਣਾ ਅੱਗੇ ਤੁਹਾਨੂੰ ਕੋਈ ਘਰ ਮਿਲਣਾ ਰਹਿਣ ਦੇ ਲਈ ਸ਼ਬਦ ਮਿਲਣੀ ਜ਼ਮੀਨ ਹੈ ਨਾ ਮੰਨ ਲਓ ਤੁਸੀਂ ਸੋਚ ਕੇ ਤੁਸੀਂ ਚੱਲੋ ਵੀ ਤੁਸੀਂ ਕਿਤੇ ਉੱਪਰੀ ਥਾਂ ਦੇ ਉੱਤੇ ਜਾਣਾ ਹੁਣ ਆਪਾਂ ਇੱਥੇ ਹੀ ਆਏ ਹਾਂ ਤੇ ਸਾਨੂੰ ਇਹ ਅੱਗੇ ਪਤਾ ਸੀ ਵੀ ਫਲਾਣੇ ਨੇ ਲੈਣ ਆਉਣਾ ਜਾਂ ਫਲਾਣੇ ਦੇ ਆਪਾਂ ਜਾਣਾ ਤੇ ਜਦੋਂ ਪਤਾ ਹੋਵੇ ਤੁਹਾਨੂੰ ਵੀ ਤੁਸੀਂ ਉੱਥੇ ਪਹੁੰਚ ਕੇ ਤੇ ਫਿਰ ਤੁਸੀਂ ਆਪੇ ਹੀ ਕਿਤੇ ਆਪਣਾ ਕੁਛ ਲੱਭਣਾ ਵਾ ਪਤਾ ਨਹੀਂ ਲੱਭਣਾ ਹੈ ਤੁਹਾਨੂੰ ਕਿ ਨਹੀਂ ਲੱਭਣਾ
5: ਉਹ ਵੀ ਇੱਕ ਇੱਧਰ ਇਕਾਨਮੀ 'ਚ ਜੋ ਵੈਸੇ ਡੈਡ
6: ਬਾਕੀ ਤੁਹਾਡਾ ਬਹੁਤ ਵਧੀਆ ਰੇਡੀਓ ਆ ਭਾਜੀ ਬਹੁਤ ਵਧੀਆ ਵਿਸ਼ੇ ਹੁੰਦੇ ਆ ਜੀ
2: ਥੈਂਕ ਯੂ
6: ਕਾਫੀ ਸਾਲਾਂ ਤੋਂ ਸੁਣ ਰਹੇ ਆ ਤੁਹਾਡਾ ਧੰਨਵਾਦ ਜੀ ਬਹੁਤ
2: ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸਾਰਿਆਂ ਦੇ ਸਾਥ ਦਾ
5: ਇਹਦੇ ਅੰਦਰ ਇੱਕ ਇਹ ਵੀ ਭਾਜੀ ਦੇਖੋ ਗੱਲ ਹੁੰਦੀ ਹੈ ਨਾ ਜਿਹੜੇ ਉਸ ਪਾਸੇ ਗਏ ਜੋ ਮੁਸਲਿਮ ਸਮਾਜ ਗਿਆ ਉਧਰਲੇ ਪਾਸੇ ਉਹਨਾਂ ਨਾਲ ਅੱਜ ਵੀ ਇੱਕ ਬਹੁਤ ਇਸ਼ੂ ਰਹਿੰਦਾ ਵਿਚਾਰਿਆਂ ਨਾਲ
2: ਇੱਧਰ ਜਿਹੜੇ ਆਏ ਉਹਨਾਂ ਨਾਲ ਵੀ ਰਹਿੰਦਾ
5: ਹਾਂ ਕਿ ਉਹਨਾਂ ਨਾਲ ਤਾਂ ਰਹਿੰਦਾ ਉਹਨਾਂ ਨੂੰ ਅੱਜ ਵੀ ਤੰਜ ਦੇ ਤੌਰ ਤੇ ਕਿਹਾ ਜਾਂਦਾ ਮੁਹਾਜਰ ਇਮੀਗ੍ਰੈਂਟ
2: ਇੱਧਰ ਵੀ ਕਿਸੇ ਨੂੰ ਬਾਰੀਆ ਕਹਿੰਦੇ ਆ ਕਿਸੇ ਨੂੰ ਕਿਸੇ ਨੂੰ ਕੁਛ
5: ਉੱਥੇ ਦੇ ਕੋਈ ਵੀ ਓਫੀਸ਼ੀਅਲ ਅਦਾਰਿਆਂ ਚ ਅੱਜ ਵੀ ਮਤਲਬ ਇਟਸ ਅਨਸੈਡ ਰੂਲ ਕਿ ਨਹੀਂ ਮਿਲਣੀ ਨੌਕਰੀ ਤੁਸੀਂ ਉਸਰੀ ਲੈਵਲ ਤੇ ਜਾਂ ਬੈਂਕਿੰਗ ਲੈਵਲ ਤੇ ਵੀ ਨੈਕਸਟ ਟੂ ਇੰਪੋਸੀਬਲ ਆ ਕਿਉਂਕਿ ਉਹ ਪਿਓਰ ਬਲੱਡ ਨਹੀਂ ਕਹਾਉਂਦੇ ਜਾਂ ਪਿਓਰਿਸਟ ਨਹੀਂ ਕਹਾਉਂਦੇ ਜੋ ਮਤਲਬ ਉਹਨਾਂ ਦੇ ਹਿਸਾਬ ਦੀਆਂ ਗੱਲਾਂ ਨੇ ਹਨਾ ਕਹਿੰਦਾ ਨਾ ਬਹੁਤ ਵਧੀਆ ਕਿ ਉਸ ਟਾਈਮ ਦੇ ਹੀ ਬਸ ਕੁਛ ਲੋਕ ਹੋਣਗੇ ਜਿਹਨਾਂ ਦਾ ਮੁਲਕ ਤੇ ਸ਼ਹਿਰ ਵੱਖਰਾ ਹਨਾ ਮੁਲਕ ਪਾਕਿਸਤਾਨ ਸ਼ਹਿਰ ਕਿਹੜਾ ਜੀ ਯੂਪੀ ਚ ਅਮਰੋਹਾ ਹਨਾ ਮੁਲਕ ਇੰਡੀਆ ਸ਼ਹਿਰ ਕਿਹੜਾ ਜੀ ਲਾਹੌਰ ਪਾਕਿਸਤਾਨ ਹਨਾ ਕਿ ਇਹ ਵਾਂਸ ਨਾ ਲਾਈਫ ਟਾਈਮ ਹੋਣ ਵਾਲੀ ਤ੍ਰਾਸਦੀ ਸੀ ਜੋ ਲੋਕਾਂ ਨੇ ਹੰਡਾਈ ਆ
2: ਵੇਖਿਆ ਜਾਵੇ ਤਾਂ ਇੱਡੀ ਵੀ ਕੀ ਮਜਬੂਰੀ ਸੀ ਇੰਨੇ ਚਿਰ ਦੇ ਲੋਕ ਰਹਿ ਰਹੇ ਸੀ ਆਪਸ ਵਿੱਚ ਠੀਕ ਹੀ ਸਾਰਾ ਕੁਛ ਹੈ ਨਾ ਤੁਸੀਂ ਮਤਲਬ ਕੀ ਲੋੜ ਕੀ ਪਈ ਸੀ ਇੰਨੇ ਲੋਕਾਂ ਦੀਆਂ ਲਾਸ਼ਾਂ ਤੋਂ ਦੀ ਲੰਘ ਕੇ ਤੇ ਫਿਰ ਤੁਸੀਂ ਆਪਣੀਆਂ ਕੁਰਸੀਆਂ ਸਜਾਉਣੀਆਂ, ਮਤਲਬ ਕਿ ਕਿੱਥੇ ਕਿੱਥੇ ਇਹਨਾਂ ਲੋਕਾਂ ਦਾ ਭਲਾ ਹੋਊਗਾ। ਸੋ ਇਹਨਾਂ ਇਹ ਕੋਈ ਨਿੱਕੀ ਗੱਲ ਥੋੜ੍ਹੀ ਸੀ। ਮੰਨ ਲਓ ਤੁਸੀਂ ਏਡਾ ਵੱਡਾ, ਤੁਸੀਂ ਆਪਾਂ ਕਿਤੇ ਘਰ ਵੀ ਵੰਡਣਾ ਹੋਵੇ ਨਾ, ਕੋਈ ਕਾਰੋਬਾਰ ਹੀ ਵੰਡਣਾ ਹੋਵੇ, ਇੱਥੇ ਆਪਾਂ ਵੇਖਦੇ ਹਾਂ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ।
1: ਸਹੀ ਗੱਲ
2: ਹੈ ਨਾ, ਤੁਹਾਡੀਆਂ ਰਜਿਸਟਰੀਆਂ ਹੋਣੀਆਂ, ਨਿੱਕੀ ਤੋਂ ਨਿੱਕੀ ਚੀਜ਼ ਤੁਸੀਂ ਹੁਣ ਜੇ ਆਪਾਂ ਇਹਨਾਂ ਗੋਰਿਆਂ ਦੇ ਹਿਸਾਬ ਦੇ ਨਾਲ ਹੀ ਵੇਖੀਏ ਤੇ ਇੱਥੇ ਸਾਰਾ ਪਿੰਡ ਪਹਿਲਾਂ ਇਨਵੈਂਟਰੀ ਮੰਗਾਉਂਦੇ ਆ ਜੀ, ਫਿਰ ਉਹ ਰਿਪੋਰਟਿੰਗ ਹੁੰਦੀ ਆ ਜੀ, ਅਵੈਲੂਏਸ਼ਨ ਹੁੰਦੀ ਆ ਜੀ, ਇੱਧਰ ਜ਼ਮੀਨ ਦੀ ਵੈਲਿਊ ਉੱਧਰ ਦੇ ਮੁਕਾਬਲੇ ਕਿੱਦਾਂ ਆ ਜੀ, ਦਿਸ ਦੈਟ, ਇਹ ਸਾਲਾਂ ਦਾ ਪ੍ਰੋਸੈਸ ਆ
1: ਜੀ।
2: ਤੇ ਤੁਸੀਂ ਪੰਜਾਂ ਹਫ਼ਤਿਆਂ 'ਚ ਤੁਸੀਂ ਕਰਨ ਦੀ ਕੋਸ਼ਿਸ਼, ਤੁਸੀਂ ਕੋਸ਼ਿਸ਼ ਕਦੀ ਵੀ ਕਰਤਾ, ਠੀਕ ਆ, ਧੰਨਵਾਦ। ਮਤਲਬ ਤੁਸੀਂ ਤੇ ਫਿਰ ਵਾਰੇ ਵਾਰੇ ਜਾਈ ਆਪਣੇ ਵੀ ਉਸ ਟਾਈਮ ਦੇ ਲੋਕਾਂ ਦੇ, ਉਹਨਾਂ ਨੇ ਮੰਨ ਵੀ ਲਿਆ ਵੀ ਹਾਂਜੀ ਠੀਕ ਆ, ਕਰ ਰਹੇ, ਸਿਆਣੇ ਹੋਣੇ ਆ, ਠੀਕ ਆ। ਸ਼ਾਇਦ ਉਹਨਾਂ ਦੇ ਦਿਮਾਗ 'ਚ ਫਿਰ ਇਹੋ ਹੀ ਵੀ ਆਪਾਂ ਪਹਿਲਾਂ ਕੁਰਸੀਆਂ ਸਾਂਭੀਏ।
1: ਹਾਂ, ਅਲਟੀਮੇਟ ਪੁਆਇੰਟ ਤਾਂ ਇਹੀ ਸੀਗਾ।
2: ਕੀ ਫਰਕ ਪੈਂਦਾ ਵਾ,
1: ਮਤਲਬ ਕਹਿੰਦੇ ਆ ਨਾ ਕਿ ਜੇ ਨਹਿਰੂ ਤੇ ਜਿਨ੍ਹਾਂ ਦੇ ਵਿੱਚ ਇਹ ਟਕਰਾਰ ਨਾ ਹੁੰਦੀ ਕਿ ਕੌਣ ਰਾਜ ਕਰੇਗਾ ਤੇ ਸ਼ਾਇਦ ਇਹ ਗੱਲ ਹੀ ਨਾ ਬਣਦੀ। ਫੈਕਟ ਆ,
2: ਅੱਜ ਵੀ ਉਹੀ ਆ ਨਾ
1: ਫੈਕਟ ਆ। ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਚਲਾਉਣ ਵਾਲੇ ਵਾਡੀਆਜ਼ ਬ੍ਰਿਟੈਨੀਆ ਉਹਨਾਂ ਦੀ ਹੈ ਨਾ, ਏਸ਼ੀਅਨ ਪੇਂਟ ਦੇ ਅੰਦਰ ਉਹਨਾਂ ਦਾ ਕਾਫੀ ਸਾਲ ਤੱਕ ਰਿਹਾ ਹਿੱਸਾ ਰਿਹਾ। ਕਿੰਗਸ ਇਲੈਵਨ ਪੰਜਾਬ ਕਿੰਗਸ ਦੇ ਮਾਲਕ ਨੇ ਜਿਹੜੇ 85%, ਉਹਨਾਂ ਦੀ ਨਾਨੀ ਆ ਜਿਨ੍ਹਾਂ ਦੀ ਜਿਹੜੀ ਵਾਈਫ ਹੈ, ਜਿਨ੍ਹਾਂ ਉਹਨਾਂ ਦਾ ਨਾਨਾ ਹੀ ਲੱਗਦਾ।
2: ਅੱਛਾ,
1: ਹਾਂ। ਸੋ ਮਤਲਬ ਜੇ ਆਪਾਂ ਉਹੀ ਪੋਲੀਟੀਕਲ ਐਸਪੈਕਟ ਤਾਂ ਅੱਜ ਦੇਖ ਹੀ ਨਹੀਂ ਪਾਏ, ਦੇਖਿਆ ਨਹੀਂ, ਆਪਾਂ ਕੀਤਾ ਨਹੀਂ ਡਿਸਕਸ, ਉਹ ਜ਼ਰੂਰੀ ਵੀ ਨਹੀਂ, ਕਿਉਂਕਿ ਗੱਲ ਉਹੀ ਹੈ ਕਿ ਆਪਾਂ ਹਜੂਮ ਦੀ ਗੱਲ ਨਹੀਂ ਕੀਤੀ ਅੱਜ, ਕਰਾਊਡ ਦੀ ਨਹੀਂ, ਆਪਾਂ ਇੱਕ ਹਿਊਮਨ ਦੀ ਗੱਲ ਕੀਤੀ, ਇਕੱਲੇ ਬੰਦੇ ਦੇ, ਇਕੱਲੇ ਇਕੱਲੇ ਦੇ ਕੀ ਬੀਤੀ, ਉਹਦਾ ਕੀ ਅਸਰ ਹੈ, ਉਹਨੂੰ ਕੀ ਲੱਗਦਾ ਨਾ ਕਿ ਮੁਹੰਮਦ ਅਲੀ ਜਿਨ੍ਹਾਂ ਦਾ ਹੁਣ ਲੱਗ ਗਿਆ ਨੋਟ 'ਤੇ ਉੱਥੇ ਨਾਮ, ਇਹੀ ਗੱਲ ਸੀ ਬਸ, ਕਿ ਗਾਂਧੀ ਨਹੀਂ ਜਿਨ੍ਹਾਂ, ਬਸ ਆਹੀ ਸੀਗਾ ਰੌਲਾ, ਹੋਰ ਤਾਂ ਕੋਈ ਨਹੀਂ।
2: ਅੱਜ ਵੀ ਨਾ ਤੁਸੀਂ ਮਤਲਬ ਛੋਟੇ ਵੱਡੇ ਪੈਦਰ ਦੇ ਉੱਤੇ ਜਦੋਂ ਵੀ ਕਿਤੇ ਕੋਈ ਇਨਸਟੇਬਿਲਟੀ ਕਿਤੇ ਵੀ ਜਗ੍ਹਾ 'ਤੇ ਹੁੰਦੀ ਆ ਤੇ ਤੁਸੀਂ ਵੇਖੋਗੇ ਵੀ ਜਿਹੜਾ ਉਹ ਹਜੂਮ ਹੈ ਨਾ, ਜਿਹੜਾ ਥੱਲੇ ਲੋਕ ਨੇ, ਉਹ ਇਨਸਾਨ ਦੇ ਅੰਦਰ ਜਿਹੜੀ ਦਰਿੰਦਗੀ ਆ, ਉਹ ਬੜੀ ਬੜਾ ਵੱਡਾ ਇੱਕ ਸੈਕਟ ਆ, ਉਹ ਤਿਆਰ ਹੀ ਬੈਠਾ ਹੁੰਦਾ ਇੱਕ ਦੂਸਰੇ ਨੂੰ ਮਾਰਨ ਦੇ ਲਈ, ਤੋੜ ਭੰਨ ਕਰਨ ਦੇ ਲਈ, ਦੁਕਾਨਾਂ ਭੰਨਣ ਦੇ ਲਈ, ਲੋਕਾਂ ਨੂੰ ਲੁੱਟਣ ਦੇ ਲਈ, ਇੱਜ਼ਤਾਂ ਲੁੱਟਣ ਦੇ ਲਈ। ਤੁਸੀਂ ਵੇਖੋ ਸਮੇਂ ਦਰ ਸਮੇਂ ਆਪਾਂ ਵੇਖਦੇ ਹਾਂ ਕਿ ਛੋਟੇ ਰੂਪ ਦੇ ਵਿੱਚ ਕਿਸੇ ਸ਼ਹਿਰ 'ਚ ਹੋ ਗਿਆ, ਕਿਸੇ ਦੇਸ਼ 'ਚ ਹੋ ਗਿਆ, ਮਤਲਬ ਇੱਦਾਂ ਦੇ ਆਪਾਂ ਕਿੱਦਾਂ ਕਿੰਨੇ ਇੰਸੀਡੈਂਟ ਵੇਖਿਆ, ਪਰ ਉਹ ਚੀਜ਼ਾਂ ਆਪਾਂ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਚੀਜ਼ਾਂ ਕੰਟਰੋਲਡ ਕਿਵੇਂ ਨੇ, ਆਖਿਰਕਾਰ ਇਹ ਕੌਣ ਲੋਕ ਨੇ ਜਿਹੜੇ ਸਾਡੇ ਵਿੱਚੋਂ ਹੀ ਉਸੇ ਸਮਾਜ ਵਿੱਚੋਂ ਨਿਕਲ ਕੇ ਤੇ ਇਹ ਕੁਛ ਕਰ ਜਾਂਦੇ ਆ, ਤੇ ਕੰਟਰੋਲਡ ਕਿਵੇਂ ਨੇ, ਤੇ ਜੇ ਉਹ ਆਲ ਟਾਈਮ ਕੰਟਰੋਲਡ ਨੇ, ਵਿੱਚ ਵਿੱਚ ਥੋੜੇ ਥੋੜੇ ਸਮੇਂ ਲਈ ਉੱਠਦੇ ਨੇ, ਫਿਰ ਉਦੋਂ ਉਹਨਾਂ ਸਮਿਆਂ ਦੇ ਵਿੱਚ ਕੰਟਰੋਲ ਕਿਵੇਂ ਚੱਲਿਆ ਜਾਂਦਾ। ਇਹਦਾ ਮਤਲਬ ਕਿ ਕੁਛ ਨਾ ਕੁਛ ਉਹ ਇੰਟੈਂਸ਼ਨਲੀ ਹੁੰਦਾ ਨਾ ਫਿਰ।
1: ਹਾਂ ਬਿਲਕੁਲ,
2: ਫਿਰ ਤੁਸੀਂ ਵੇਖਦੇ ਹੋ ਵੀ ਥੋੜੇ ਦਿਨਾਂ ਬਾਅਦ ਫਿਰ ਸਾਰਾ ਕੁਛ ਕੰਟਰੋਲ ਹੋ ਜਾਂਦਾ, ਫਿਰ ਉਹ ਬੰਦੇ ਪਤਾ ਵੀ ਨਹੀਂ ਤੁਹਾਨੂੰ ਕਿੱਥੇ ਚਲੇ ਜਾਂਦੇ ਆ, ਉੱਥੋਂ ਨਿਕਲਦੇ ਆ, ਉੱਥੇ ਵੜ ਜਾਂਦੇ ਆ, ਉੱਥੇ ਸਮਾ ਜਾਂਦੇ ਆ। ਹੁਣ ਆਪਾਂ ਕਈ ਵਾਰੀ ਵੇਖਦੇ ਹਾਂ ਆਪਾਂ ਹੜਤਾਲ ਹੋਈ ਤੇ ਉਹਦੇ ਵਿੱਚ ਕਿੰਨੇ ਲੋਕ ਨਿਕਲਦੇ ਆ, ਮੈਨੂੰ ਜਾਇਆ ਜੀ ਪਤਾ ਨਹੀਂ। ਉਸ ਦਿਨ ਜਦੋਂ ਇਨਸਾਨ ਨੂੰ ਖੁੱਲ ਮਿਲਦੀ ਆ ਨਾ ਵੀ ਤੁਸੀਂ ਡਾਂਗਾਂ ਸੋਟੇ ਲੈ ਕੇ ਤਲਵਾਰਾਂ ਲੈ ਕੇ ਤੁਸੀਂ ਨਿਕਲ ਸਕਦੇ ਹੋ, ਅੱਜ ਤੁਹਾਨੂੰ ਖੋਲਿਆ, ਪਤਾ ਨਹੀਂ ਕਿਉਂ ਇੰਨਾ ਇੰਜੋਏ ਕੀਤਾ ਜਾਂਦਾ ਉਸ ਚੀਜ਼।
1: ਮਤਲਬ ਇੱਕ ਇਹੀ ਗੱਲ ਹੋ ਗਈ ਨਾ ਕਿ ਸਭਿਅ ਰਹਿਣ ਲਈ ਕਿੰਨੇ ਪ੍ਰੋਗਰੈਸ ਆ ਗਿਆ, ਕਿੰਨੇ ਕੰਟਰੋਲ ਆ ਗਏ, ਪਰ ਜੇ ਬੰਦੇ ਨੇ ਜਾਣਾ ਆਪਣੀ ਉਹ ਪੁਰਾਣੀ ਜਾਨਵਰ ਵਾਲੀ ਵਰਿਤੀ ਵੱਲ, ਤੇ ਦੰਗਾ ਉਸ ਤਰ੍ਹਾਂ ਦਾ ਹੀ ਆ,
2: ਉਹ ਅੰਦਰ ਪਿਆ ਬੰਦੇ ਦੇ।
1: ਉਹ 300 ਸਾਲ ਪੁਰਾਣਾ ਦੰਗਾ ਤੇ 3 ਦਿਨ ਪੁਰਾਣਾ ਦੰਗਾ ਸਿਮਿਲਰ ਆ, ਉਹਦੇ ਅੰਦਰ ਕੋਈ ਚੇਂਜ,
2: ਉਹ ਜੰਗਲੀਪਨ ਨਾ ਬੰਦੇ ਦੇ ਅੰਦਰ ਹੀ ਆ, ਖੂੰਖਾਰ ਪੁਣਾ ਜਾਨਵਰ ਜਿਹੜਾ ਵਾ ਭੇੜੀਆ, ਉਹ ਬੰਦੇ ਦੇ ਅੰਦਰ ਹੀ ਆ, ਤੇ ਉਹਦੇ ਲਈ ਉਹ ਰੀਜ਼ਨਿੰਗ ਕੋਈ ਵੀ ਬਣਾ ਲੈਂਦਾ ਫਿਰ ਵੀ ਇਹਨਾਂ ਸਾਡੇ ਬੰਦੇ ਮਾਰੇ ਸੀ, ਅਸੀਂ ਇਹਦੇ ਮਾਰਨੇ ਆ, ਇਹਨੇ ਸਾਨੂੰ ਲੁੱਟਿਆ ਸੀ, ਅਸੀਂ ਇਹਨੂੰ ਲੁੱਟਣਾ, ਹਨਾ। ਜਦਕਿ ਆਪਾਂ ਉਹ ਕਿਹਦੇ ਬੇਸ ਦੇ ਉੱਤੇ, ਸਿਰਫ ਇੱਕ ਇਹਨੇ ਦਾੜੀ ਰੱਖੀ ਆ, ਇਹਦੇ ਵਰਗਾ ਹੀ ਜਿਹਨੇ ਸਾਡੇ ਨੂੰ ਮਾਰਿਆ ਸੀ, ਇਹਨੂੰ ਮਾਰੋ, ਜਦਕਿ ਉਹ ਤੇ ਕੋਈ ਹੋਰ ਹੀ।
1: ਸਹੀ ਗੱਲ,
2: ਸਿਰਫ ਇਹਨਾਂ ਬੇਸਿਸ ਦੇ ਉੱਤੇ ਨਾ ਬਈ, ਆਹ ਫਲਾਣੇ ਧਰਮ ਦਾ ਹੀ, ਇਸ ਧਰਮ ਦਾ ਸਾਨੂੰ ਆਹ ਲੱਭ ਗਿਆ, ਮਾਰੋ
1: ਮਾਰੋ,
2: ਹਨਾ। ਆਹ ਫਲਾਣੇ ਬੋਲੀ ਦਾ ਹੀ, ਇਸ ਬੋਲੀ ਦਾ ਸਾਨੂੰ ਬੰਦਾ ਲੱਭ ਗਿਆ, ਮਾਰੋ। ਤੇ ਉਦੋਂ ਪਤਾ ਨਹੀਂ ਕਿਉਂ ਸਾਰੇ ਭੁੱਲ ਜਾਂਦੇ ਆ, ਅੱਗੋਂ ਪਿੱਛੋਂ ਸਾਰੇ ਰਾਗ ਲਾਪਦੇ ਰਹਿੰਦੇ ਆ ਵੀ ਇਨਸਾਨ ਜੀ, ਸਾਰੇ ਇਨਸਾਨ ਬਰਾਬਰ ਨੇ, ਰੰਗ ਭੇਦ ਨਸਲ ਭੇਦ ਸਾਰਾ ਹਰ ਕੋਈ ਦੱਸਦਾ ਵੀ ਸਾਡੇ ਧਰਮ 'ਚ ਵੀ ਜੀ ਇੱਦਾਂ ਹੀ ਆ, ਹਾਂਜੀ ਸਾਡੇ ਧਰਮ 'ਚ ਵੀ ਜੀ ਇੱਦਾਂ ਹੀ ਆ, ਪਰ ਉੱਥੇ ਉਸ ਮੌਕੇ ਦੇ ਉੱਤੇ ਪਤਾ ਨਹੀਂ ਕਿਉਂ ਕਿੱਦਾਂ ਭੁੱਲ ਜਾਂਦੇ ਸਾਰੇ, ਸਿਰਫ ਐਵੇਂ ਰੱਟਾ ਹੀ ਲਾਉਣ ਨੂੰ ਨੇ ਉਹ ਚੀਜ਼ਾਂ ਸ਼ਾਇਦ।
1: ਸਹੀ ਗੱਲ।
2: 865 ਤੁਸੀਂ ਆਉਂਦੇ ਰਹੋ ਜੀ। ਮੇਰੇ ਫਾਦਰ ਦੇ ਪਾਸਪੋਰਟ ਦੇ ਉੱਤੇ ਪਹਿਲਾਂ ਲਿਖਿਆ ਸੀ ਸਿਆਲਕੋਟ ਪਾਕਿਸਤਾਨ, ਨੋ ਲਾਸਟ 10 ਇਟ ਚੇਂਜ ਇੰਡੀਵਿਜੁਅਲੀ ਇੰਡੀਆ। ਓਕੇ ਤੇ ਧੰਨਵਾਦ ਜੀ ਮੁੱਖ ਸੰਧੂ ਜੀ ਤੁਸੀਂ ਭੇਜੀ ਤਾਂ ਹੈਗੀ ਕਵਿਤਾ ਪਰ ਹੁਣ ਟਾਈਮ ਨਹੀਂ ਲੱਗਣਾ ਆਪਾਂ ਕੱਲ੍ਹ ਪੜ੍ਹ ਦਿਆਂਗੇ ਜਸਕੀਰੇ ਜੀ ਕਹਿੰਦੇ ਕਿ 1947 ਦੀ ਵੰਡ ਨੇ ਘਰ ਨਹੀਂ ਦਿਲ ਦੀ ਦਿਲ ਵੀ ਵੰਡ ਦਿੱਤੇ ਸਰਹੱਦਾਂ ਤਾਂ ਖਿੱਚੀਆਂ ਗਈਆਂ ਪਰ ਜ਼ਖਮ ਅੱਜ ਤੱਕ ਨਾ ਭਰੇ ਨਕਸ਼ਿਆਂ 'ਤੇ ਸਰਹੱਦਾਂ ਬਣ ਗਈਆਂ ਰੂਹਾਂ ਵਿੱਚ ਵਿਛੋੜੇ ਰਹਿ ਗਏ 1947 ਦੇ ਜ਼ਖਮ ਪੀੜ੍ਹੀਆਂ ਤੱਕ ਸਹੇ ਗਏ ਵੰਡ ਨੇ ਦੇਸ਼ ਸਿਰਫ ਦੇਸ਼ ਹੀ ਨਹੀਂ ਵੰਡੇ ਹਾਸੇ ਰਿਸ਼ਤੇ ਅਤੇ ਸੁਪਨੇ ਵੀ ਵਿਛੋੜ ਦਿੱਤੇ ਬਿਲਕੁਲ ਜੀ ਹਾਂਜੀ ਵੀਰ ਜੀ ਹੋ ਗਿਆ ਬੰਦ ਸਾਰਾ ਕੁਛ ਹੁਣ
7: ਹਾਂਜੀ ਹਾਂਜੀ ਜੀ ਹਾਂਜੀ ਮੈਂ ਟੋਨੀ ਸਿਡਨੀ ਤੋਂ
2: ਜੀ ਜੀ ਟੋਨੀ ਜੀ ਕੀ ਹਾਲ
7: ਹਾਂਜੀ ਸਰ ਬਸ ਜੀ ਠੀਕ ਠਾਕ
2: ਜੀ ਠੀਕ ਠਾਕ ਤੇ
7: ਮੈਂ ਸਰ ਅਸੀਂ ਵੀ ਪਿੱਛੋਂ ਪਾਕਿਸਤਾਨ ਤੋਂ ਮੂਵ ਹੋਏ ਸੀਗੇ ਅੰਬਾਲਾ ਯਮੁਨਾਨਗਰ ਦੇ ਵਿੱਚ ਸਾਡਾ ਪਿੰਡ ਉੱਧਰ ਪੈਂਦਾ ਜੀ
2: ਜੀ
7: ਤੇ ਉੱਧਰ ਆਪਣੇ ਸਾਰੇ ਪਿੰਡ ਜਿਹੜੇ ਉੱਧਰੋਂ ਆਏ ਸੀਗੇ ਇੱਧਰ ਵਸੇ ਹੋਏ ਤੇ ਉਹੀ ਦਾਦਾ ਜੀ ਦੱਸਦੇ ਹੁੰਦੇ ਸੀਗੇ ਬੜੀਆਂ ਉੱਧਰ ਦੀਆਂ ਕਹਾਣੀਆਂ ਤੇ ਫਿਰ ਇੱਕ ਹੋਰ ਵੀ ਇੱਧਰ ਆ ਕੇ ਨਾ ਆਪਣੇ ਲੋਕਾਂ ਨੇ ਮਤਲਬ ਜਿੰਨੀਆਂ ਜ਼ਮੀਨਾਂ ਉੱਧਰ ਛੱਡ ਕੇ ਆਏ ਉਨੀਆਂ ਬਣਾਈਆਂ ਨੀ ਉਹਦਾ ਉਹਦਾ ਮੇਨ ਰੀਜ਼ਨ ਇਹ ਸੀਗਾ ਉਹ ਵਿਚਾਰੇ ਡਰਦੇ ਸੀਗੇ ਵੀ ਸ਼ਾਇਦ ਸਾਨੂੰ ਇੱਥੋਂ ਵੀ ਕਿਤੇ ਹੋਰ ਅੱਗੇ ਜਾਣਾ ਪਏ
2: ਹਾਂ ਜਾਂ ਆਪਾਂ ਫਿਰ ਵਾਪਸ ਚੱਲ ਜਾਣਾ ਕਹਿੰਦੇ ਨੇ ਬੜਿਆਂ ਨੂੰ ਬੜਾ ਚਿਰੇ ਹੋ ਰਿਹਾ ਵੀ ਅਸੀਂ ਚੱਲ ਜਾਣਾ ਵਾ ਅਸੀਂ ਨਹੀਂ ਰਹਿਣਾ
5: ਸਾਲ ਦਰ ਸਾਲ ਆਹ ਅਫਵਾਹ ਚੱਲਦੀ ਰਹੀ
2: ਥੋੜਾ ਸੈਟਲ ਹੋ ਜੂ ਤੇ ਅਸੀਂ ਚੱਲ ਜਾਣਾ ਵਾਪਸ
7: ਹਾਂਜੀ ਉਹ ਇਹ ਸੋਚਦੇ ਸੀਗੇ ਜਾਂ ਤਾਂ ਪਿੱਛੇ ਚਲੇ ਜਾਈਏ ਜਾਂ ਕੀ ਪਤਾ ਇੱਥੇ ਵੀ ਕਿਸੇ ਨੇ ਰੁਕਣ ਦੇਣਾ ਜਾਂ ਨਹੀਂ ਅੱਗੇ ਅੱਗੇ ਹੋਰ ਅੱਗੇ ਕੱਢ ਦੇਣ ਤੇ ਐਨੀਵੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਲੋਕਲ ਸਾਡੇ ਬੜੇ ਪਿਆਰੇ ਬੜੇ ਬਹੁਤ ਵਧੀਆ ਲੋਕ ਬੜੇ ਹੈਲਪਫੁੱਲ ਬੜਾ ਪਿਆਰ ਸੀਗਾ ਆਪਸ 'ਚ ਔਰ ਮੈਨੂੰ ਉਹਨਾਂ ਦੀ ਇੱਕ ਗੱਲ ਯਾਦ ਇੱਕ ਵਾਰੀ ਨਾ ਉੱਥੇ ਦੀ ਬੁੜੀ ਜਿਹੜੀ ਬਜ਼ੁਰਗ ਸੀਗੀ ਉਹ ਜਦੋਂ ਸਾਡੇ ਕਿਤੇ ਕਿਸੇ ਨਾਲ ਲੜਾਈ ਹੁੰਦੀ ਸੀ ਨਾ ਉਹ ਕਹਿੰਦੀ ਸੀ ਰਿਫਿਊਜੀ ਉਹ ਮੈਨੂੰ ਵਰਡ ਨੀ ਸੀ ਪਤਾ ਰਿਫਿਊਜੀ ਇਹ ਕਹਿੰਦੀ ਕੀ ਹੈ ਸਾਨੂੰ ਪਤਾ ਨੀ ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਥੇ ਕਹਿੰਦੇ ਵੀਜ਼ਾ ਖਤਮ ਹੋਇਆ ਰਿਫਿਊਜੀ ਪਾ ਦੋ ਰਿਫਿਊਜੀ ਮੈਂ ਅੱਛਾ ਉਹ ਹੀ ਬੇਬੇ ਜਿਹੜੀ ਕਹਿੰਦੀ ਹੁੰਦੀ ਸੀ
2: ਉਹ ਇਦਾਂ ਲੱਗਦਾ ਨਾ ਵੀ ਜਦੋਂ ਇੱਕ ਆਮ ਵਰਡ ਹੀ ਆ ਸਾਡੇ ਲਈ ਵਰਤਿਆ ਜਾਂਦਾ ਉਹ ਮੀਨਿੰਗ ਨਹੀਂ ਸੀ ਨਾ ਪਤਾ ਉਹਨੂੰ
7: ਪਤਾ ਹੀ ਨੀ ਅੰਗਰੇਜ਼ੀ ਦਾ ਕਿਹਦਾ ਵਰਡ ਆ ਇੱਥੇ ਆ ਕੇ ਮੈਂ ਅੱਛਾ ਹੈ ਬੇਬੇ ਦਾ ਇਹ ਵਾਲਾ ਵਰਡ ਕਹਿੰਦੀ ਰਿਫਿਊਜੀ ਏਦਾਂ ਹੀ ਫਿਰ ਸਾਡੇ ਨਾਨਾ ਜੀ ਹੋਰੀ ਉੱਧਰ ਨਾਰਨੋਲ ਪੈਂਦੀ ਹੈ ਜਿਹੜਾ ਹਰਿਆਣੇ 'ਚ ਨਾ ਰਾਜਸਥਾਨ ਦੇ ਬਾਰਡਰ ਤੇ ਤੇ ਉਹ ਉੱਧਰ ਵੀ ਆਪਣੇ ਸਿੱਖ ਪਰਿਵਾਰ ਉੱਧਰ ਵੀ ਮੂਵ ਹੋਏ ਤੇ ਉੱਥੇ ਉਹਨਾਂ ਨੂੰ ਹਵੇਲੀ ਲੋਟ ਹੋਈ ਤੇ ਨਾਨਾ ਜੀ ਨੇ ਜੋ ਦਿੱਤਾ ਪ੍ਰਾਈਸ ਮਤਲਬ ਐਡੀ ਕਰ ਵੱਡੀ ਹਵੇਲੀ ਸੀਗੀ ਕੋਈ ਹਿਸਾਬ ਨੀ ਉਹ ਮੁਸਲਮਾਨਾਂ ਦੀ ਹਵੇਲੀ ਸੀਗੀ ਪਿੱਛੋਂ ਤੇ ਉਹ ਨਾ ਉਹਦਾ ਡੋਰ ਜਿਹਾ ਥੋੜਾ ਮਤਲਬ ਸੜਿਆ ਨੀ ਹੁੰਦਾ ਏਦਾਂ ਦਾ ਸੀਗਾ ਮੈਂ ਪੁੱਛਦਾ ਵੀ ਇਹ ਡੋਰ ਏਦਾਂ ਕਿਉਂ ਸੜਿਆ ਕਹਿੰਦੇ ਨੇ ਵੀ ਇਹ ਹਵੇਲੀ ਨਾਲ ਬੜਾ ਦੁੱਖ ਦੇਖਿਆ ਬਈ ਜਦੋਂ ਇੱਧਰ ਉੱਧਰ ਫਿਰ ਮਾਰ ਕੱਟ ਸ਼ੁਰੂ ਹੋ ਗਈ ਤੇ ਉਹ ਹਵੇਲੀ ਦੇ ਅੰਦਰ ਨੀ ਸੀ ਵੜ ਸਕਦੇ ਮਤਲਬ ਵੀ ਇੰਨੀ ਜ਼ਿਆਦਾ ਮਤਲਬ ਪੈਕ ਸੀ ਤੇ ਉਹਦਾ ਡੋਰ ਬਹੁਤ ਵੱਡਾ ਹਵੇਲੀ ਦਾ ਡੋਰ ਸੀਗਾ ਉਹਨੂੰ ਤੋੜਨ ਵਾਸਤੇ ਉਹਨਾਂ ਨੇ ਪਹਿਲਾਂ ਅੱਗ ਲਾਈ ਫਿਰ ਅੰਦਰ ਵੜੇ ਤੇ ਮਤਲਬ ਉਹਦੇ ਵਿੱਚ ਕਈ ਸਾਲ ਤੱਕ ਤੇ ਜਦੋਂ ਇੱਟ ਉੱਟ ਪੱਟੋ ਦੇ ਪਿੱਛੋਂ ਕਈ ਵਾਰੀ ਪੈਸੇ ਪੁਰਾਣੇ ਵੱਡੇ ਵੱਡੇ ਨੋਟ ਛੁਪਾਏ ਲਾਉਂਦੇ ਸੀਗੇ
2: ਓਕੇ
7: ਹਾਂਜੀ ਮਤਲਬ ਲੋਕਾਂ ਨੇ ਕਿੰਨੇ ਉਹਦੇ ਨਾਲ ਵਿਚਾਰਿਆਂ ਨੇ ਇੱਧਰ ਵਾਲਿਆਂ ਨੇ ਵੀ ਉੱਧਰ ਵਾਲਿਆਂ ਨੇ ਵੀ ਜੋੜਿਆ ਤੇ ਫਿਰ ਸਾਰਾ ਗਵਾ ਕੇ ਭੱਜੇ ਤੇ ਈਵਨ ਮੇਰੇ ਫਾਦਰ ਸਾਹਿਬ ਵੀ ਸਰ ਉਹ ਪਾਕਿਸਤਾਨ ਦੇ ਬੋਰਨ ਸੀਗੇ ਉਹਨਾਂ ਦੇ ਈਵਨ ਪਾਸਪੋਰਟ ਤਾਂ ਅਜੇ ਵੀ ਲਿਖਿਆ ਜਾਂਦਾ ਸਿਆਲਕੋਟ ਅੱਗੇ ਅਨਡਿਵਾਈਡਿਡ ਇੰਡੀਆ ਪਤਾ ਨੀ ਏਦਾਂ ਕੁਛ
2: ਅੱਛਾ
7: ਹਾਂਜੀ
2: ਤੁਸੀਂ ਨਾ ਫਿਰ ਇਹ ਫਿਲਮ ਜ਼ਰੂਰ ਵੇਖਿਆ ਕਿਉਂਕਿ ਵੀ ਸਿਆਲਕੋਟ ਨਾਲ ਜੁੜਦੀ ਜਾ ਕੇ ਤੇ ਤੁਸੀਂ ਇੱਕ ਵਾਰੀ ਵੇਖਿਓ ਫਿਲਮ ਤੁਸੀਂ
7: ਅੱਛਾ ਠੀਕ ਹੈ ਜੀ ਜ਼ਰੂਰ
2: ਠੀਕ ਹੈ ਜੀ
7: ਇਹ ਜੀ ਹੋਰ ਬੜੀਆਂ ਕਹਾਣੀਆਂ ਨੇ ਪਰ ਜਿੱਦਾਂ ਸਾਡੇ ਇੱਕ ਬੇਬੇ ਹੁੰਦੀ ਸੀ ਉਹ ਵਿਚਾਰੀ ਆਪਦੇ ਬੱਚਿਆਂ ਨੂੰ ਆਪ ਮਤਲਬ ਕੁੜੀਆਂ ਵਗੈਰਾ ਨੂੰ ਕਰਕੇ ਤੇ ਫਿਰ ਵਿਚਾਰੀ ਆਈ ਹੋਈ ਕਿਤੇ
2: ਨਹੀਂ ਉਹ ਸਾਰਾ ਕੁਛ ਨਾ ਤੁਹਾਨੂੰ ਇੱਕ ਵਾਰੀ ਸਾਰੀਆਂ ਚੀਜ਼ਾਂ ਰੀਕਾਲ ਹੋ ਜਾਣਗੀਆਂ ਵੀ ਕੀ ਕਿੱਦਾਂ ਕਿੱਦਾਂ ਹੋਇਆ ਵਾ ਤੁਹਾਨੂੰ ਸਾਰੇ ਮਤਲਬ ਆਪਣੇ ਧੀਆਂ ਪੁੱਤਾਂ ਦੇ ਨਾਲ ਹੀ ਤੁਹਾਨੂੰ ਕੀ ਕੁਛ ਕਰਨਾ ਪੈਂਦਾ ਜੰਮਿਆਂ ਦੇ ਨਾਲ ਕੀ ਕਰਦਾ ਬੰਦਾ ਇੱਦਾਂ ਦੀ ਬਿਪਤਾ ਦੇ ਸਮੇਂ ਦੇ ਵਿੱਚ ਤੇ ਬੜੇ ਬੜੇ ਬੜੀਆਂ ਚੀਜ਼ਾਂ ਤੁਹਾਨੂੰ ਰੀਕਾਲ ਹੋਣਗੀਆਂ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਥੈਂਕ ਯੂ ਜੀ ਮਿਹਰਬਾਨੀ ਸੋ ਉਹੀ ਹੈ ਨਾ ਜਿਹੜੀਆਂ ਚੀਜ਼ਾਂ ਜਿੱਦਾਂ ਹੁਣ ਇਹ ਵੀ ਆ ਕਰਦੇ ਕਰਦੇ ਬੰਦਾ ਗੱਲ ਰੁਕ ਜਾਂਦਾ ਉਹ ਚੀਜ਼ਾਂ ਤੁਹਾਡੀ ਜ਼ਬਾਨ ਕਹਿ ਵੀ ਨਹੀਂ ਪਾਉਂਦੀ ਜੋ ਤੁਸੀਂ ਸੁਣਿਆ ਹੁੰਦਾ ਸੋ ਇਹ ਉਹ ਚੀਜ਼ਾਂ ਨੇ ਇਹ ਉਹ ਵਾਲਾ ਇਹ ਸੰਤਾਪ ਹੈ ਅਤੇ ਨਾ ਹੀ ਰੱਬ ਕਿਸੇ ਨੂੰ ਇੱਦਾਂ ਦਾ ਕੁਛ ਵੇਖਣ ਨੂੰ ਦੇਵੇ ਨਾ ਹੀ ਅੱਗੇ ਕਦੀ ਇੱਦਾਂ ਦਾ ਕੁਛ ਹੋਵੇ ਸਾਰੇ ਆਪੋ ਆਪਣੀ ਥਾਂ ਦੇ ਉੱਤੇ ਰਾਜੀ ਖੁਸ਼ੀ ਵਸਣ ਇੱਕ ਦੂਸਰੇ ਨਾਲ ਸਾਰੇ ਜਣੇ ਪਿਆਰ ਬਣਾ ਕੇ ਰੱਖਣ। ਮੈਨੂੰ ਤਾਂ ਨਾ ਕਈ ਵਾਰੀ ਇਹ ਵੀ ਗਿੱਲਾ ਹੁੰਦਾ ਹੁੰਦਾ ਵੀ ਜਿੱਦਾਂ ਕਈ ਹੁਣ ਸਾਡੇ ਇੱਦਾਂ ਦੇ ਫਿਲਮਾਂ ਬਣਦੀਆਂ ਨੇ ਜਾਂ ਕਿੱਦਾਂ ਸੋਰਟ ਆਫ ਗਦਰ ਲਾ ਲਓ, ਇੱਕ ਬੰਦਾ ਆ ਮਤਲਬ ਤੁਸੀਂ ਮਤਲਬ ਕੁੱਟ ਕੁੱਟ ਕੇ ਬੁਰੇ ਹਾਲ ਵੀ ਆਪਾਂ ਇਕੱਲੇ ਨਹੀਂ ਸਾਰਾ ਕੁਛ ਕਰਤਾ
1: ਅਸ਼ਰਫ ਅਲੀ,
2: ਹੈ ਨਾ। ਮਤਲਬ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਇਹੋ ਜਿਹੜੇ ਪ੍ਰੋਜੈਕਟ ਨੇ ਸਾਨੂੰ ਵੇਖਣ 'ਚ ਤਾਂ ਵਧੀਆ ਲੱਗਦੇ ਨੇ, ਐਂਟਰਟੇਨਮੈਂਟ ਦੇ ਲਈ ਠੀਕ ਨੇ, ਆਪਾਂ ਸ਼ਾਇਦ ਉਹ ਨਾ ਸਾਡਾ ਡੋਪਾਮਾਈਨ 'ਤੇ ਜਗਾ ਦਿੰਦੇ ਨੇ ਵੀ ਹਾਂ ਠੀਕ ਹੈ ਜੀ ਇੱਕ ਸਰਦਾਰ ਹੈ ਇੰਨੇ ਬੰਦਿਆਂ ਨੂੰ ਕੁੱਟੀ ਜਾਣ ਡਿਆ ਠੀਕ ਹੈ ਇੱਦਾਂ, ਪਰ ਪ੍ਰੈਕਟੀਕਲੀ ਉਹ ਚੀਜ਼ਾਂ ਸ਼ਾਇਦ ਸਾਡੇ ਲਈ ਲੋਸ ਨੇ,
1: ਸਾਨੂੰ ਦੂਰ ਕਰਦੀਆਂ,
2: ਸਾਨੂੰ ਦੂਰ ਚੱਲ ਸਾਡਾ ਜਿਹੜਾ ਸੱਚ ਹੈ ਨਾ ਕਿਸੇ ਵੇਲੇ ਜਦੋਂ ਸੱਚ ਦੇ ਲਾਗੇ ਕੋਈ ਬਹੁਤ ਝੂਠ ਬੋਲੇ ਜਾਂਦੇ ਆ ਨਾ, ਇੱਕ ਝੂਠ ਦੋ ਝੂਠ ਤਿੰਨ ਝੂਠ, ਉਹਦੇ ਵਿੱਚ ਇੱਕ ਸੱਚ ਵੀ ਦੱਬ ਕੇ ਰਹਿ ਜਾਂਦਾ, ਜੋ ਰਿਐਲਿਟੀ ਆ ਉਹ ਰਿਐਲਿਟੀ ਆ, ਉੱਥੇ ਕਿਹੜਾ ਹੀ ਜਿਹੜਾ ਐਡੇ ਹਜੂਮ ਦੇ ਸਾਹਮਣੇ ਇੱਕ ਇੰਨਿਆਂ ਨੂੰ ਕੁੱਟ ਸਕਦਾ ਹੈ ਜਾਂ ਕੀ, ਸਾਨੂੰ ਪਤਾ ਆ ਵੇਖੋ ਸਾਡੇ ਦਿਮਾਗਾਂ ਨੂੰ ਨਾ ਪਤਾ ਆ
1: ਸਭ ਸੱਚ ਸੱਚ
2: ਵੀ ਸੱਚ ਨਹੀਂ ਆ, ਫਿਰ ਵੀ ਆਪਾਂ ਖੁਸ਼ ਹੁੰਦੇ ਹਾਂ ਵੇਖ ਕੇ, ਫਿਰ ਵੀ ਸਾਨੂੰ ਇਹਦਾ ਮਤਲਬ ਵੀ ਸਾਨੂੰ ਨਾ ਇਹ ਵੀ ਆਦਤ ਆ ਵੀ ਜੋ ਅਸੀਂ ਜਿੱਦਾਂ ਦਾ ਅਸੀਂ ਚਾਹੁੰਦੇ ਹਾਂ, ਜੋ ਇਮੈਜੀਨੇਸ਼ਨ ਹੈ ਸਾਡੀ ਉੱਦਾਂ ਦਾ ਅਸੀਂ ਕੁਛ ਵੇਖਣਾ ਚਾਹੁੰਦੇ ਹਾਂ, ਰਿਐਲਿਟੀ ਤੋਂ ਆਪਾਂ ਪਰੇ ਭੱਜਣਾ ਚਾਹੁੰਦੇ
1: ਹਾਂ। ਨੰਗੇ ਸੱਚ ਦੇ ਉੱਪਰ ਆਪਾਂ ਗਲੈਮਰਸ ਕੱਪੜੇ ਪਾ ਦਿੰਦੇ ਹਾਂ ਨਾ ਕਿ ਮੇਰੇ ਹਿਸਾਬ ਦਾ ਰਵੇ ਕਿ ਮੈਂ ਉੱਪਰ ਹਾਂ, ਕਿਉਂ ਉਹੀ ਗੱਲ ਆ ਉਸ ਚੀਜ਼ ਦਾ ਅਸਰ ਪਤਾ ਨਹੀਂ ਕਿਸ ਤਰ੍ਹਾਂ ਦਾ, ਜੇ ਕੌੜਾ ਸੱਚ ਆ ਤਾਂ ਉਹਦਾ ਫਿਰ ਨੈਗੇਟਿਵ ਅਸਰ ਆ, ਬੰਦਾ ਆਪਣੇ ਆਪ ਨੂੰ ਸਮਝਾਉਣ ਲਈ ਮਨਾਉਣ ਲਈ ਕਿੰਨਾ ਕੁਛ ਕਹਿ ਦਿੰਦਾ ਆਪਣੇ,
2: ਉਹ ਚੀਜ਼ਾਂ ਤੁਹਾਨੂੰ ਰਸ ਦਿੰਦੀਆਂ। ਸੋ ਖੈਰ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ੍ਹ ਦੇ ਦਿਨ ਫਿਲਮ ਇੱਕ ਹੋਰ ਰਿਲੀਜ਼ ਹੋ ਜਾਣੀ, ਉਹਦੇ ਵਿੱਚ ਵੀ ਤੁਹਾਨੂੰ 47 ਵਾਲਾ ਟੱਚ ਮਿਲੂਗਾ, 40 ਦਿਨ ਕਿੰਨਾ ਕੁ ਮਿਲਦਾ ਵਾ ਇਹ ਆਪਾਂ ਹੁਣ ਕੱਲ੍ਹ ਜਾ ਕੇ ਵੇਖਾਂਗੇ ਕਿਹੜੇ ਤਰੀਕੇ ਦਾ ਮਿਲਦਾ, ਕੱਲ੍ਹ ਜਾ ਕੇ ਵੇਖਾਂਗੇ। ਕੱਲ੍ਹ ਸ਼ਾਮੀ ਸਾਡੀ ਟੀਮ ਵੀ ਪਲੈਨ ਕਰ ਰਹੀ ਆ, ਸ਼ਾਮੀ ਆਪਾਂ ਵੀ ਫਿਲਮ ਵੇਖਾਂਗੇ ਅਤੇ ਤੁਸੀਂ ਵੀ ਨਾਲ ਆ ਕੇ ਵੇਖੋ। ਕੱਲ੍ਹ ਦੇ ਦਿਨ ਸ਼ਾਇਦ ਸਾਡੇ ਕੋਲ ਪਾਸ ਵੀ ਪਹੁੰਚ ਜਾਣਗੇ, ਅੱਜ ਲੇਟ ਹੋ ਗਏ ਇਸ ਕਰਕੇ ਨਹੀਂ ਆਪਾਂ ਕਰ ਸਕੇ ਗੱਲ, ਕੱਲ੍ਹ ਦੇ ਦਿਨ ਤੱਕ ਅੱਜ ਸ਼ਾਮਾਂ ਤੱਕ ਪਹੁੰਚ ਜਾਣਗੇ ਅਤੇ ਫਿਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਪਾਸੋ ਪਾਸੀ ਵੀ ਹੋਵਾਂਗੇ ਥੋੜ੍ਹਾ
1: ਜਿਹਾ ਪਾਸੋ ਪਾਸੀ
2: ਹੋਵਾਂਗੇ ਜੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਇੰਨਾ ਕਹਿੰਦੇ ਹੋਏ ਕਿ ਕੁਛ ਗਲਤ ਕਿਹਾ ਗਿਆ ਹੋਵੇ ਅਤੇ ਦੋਵੇਂ ਹੱਥ ਜੋੜ ਕੇ ਮਾਫ਼ੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਆਸ ਪਾਸ ਆਪਣੇ ਅੰਦਰ ਇੱਕ ਖੂਬਸੂਰਤੀ ਨੂੰ ਵਸਾ ਕੇ ਰੱਖੋ, ਆਪਣੇ ਅੰਦਰ ਦਾ ਇਨਸਾਨ ਜਿੰਦਾ ਰੱਖੋ। ਕੋਈ ਵੀ ਹਾਲਾਤ ਨੇ, ਕਿੱਦਾਂ ਦੇ ਵੀ ਹਾਲਾਤ ਨੇ, ਇੱਕ ਚੀਜ਼ ਜ਼ਰੂਰ ਯਾਦ ਰੱਖੋ ਕਿ ਤੁਸੀਂ ਇੱਕ ਚੰਗੇ ਇਨਸਾਨ ਹੋ, ਤੁਹਾਡੇ ਅੰਦਰ ਰੱਬ ਵੱਸਦਾ ਅਤੇ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ,
1: ਸਾਰਿਆਂ ਦਾ ਸਾਂਝਾ ਹੁੰਦਾ।
2: ਸੋ ਜਦੋਂ ਵੀ ਤੁਸੀਂ ਕੁਛ ਕਰਨ ਲੱਗੋ ਅਤੇ ਇੱਕ ਵਾਰੀ ਜ਼ਰੂਰ ਤੁਹਾਡੇ ਹੱਥ ਰੁਕਣ, ਇੱਕ ਵਾਰੀ ਜ਼ਰੂਰ ਤੁਹਾਡਾ ਦਿਮਾਗ ਸੋਚੇ ਕਿ ਜੋ ਤੁਸੀਂ ਕਰ ਰਹੇ ਹੋ ਕੀ ਉਹ ਠੀਕ ਕਰ ਰਹੇ ਹੋ, ਕੀ ਉਹ ਰੱਬ ਦੀਆਂ ਨਜ਼ਰਾਂ ਦੇ ਵਿੱਚ ਠੀਕ ਹੋਊਗਾ,
1: ਜਾਇਜ਼
2: ਜਾਂ ਫਿਰ ਆਪਾਂ ਇਹ ਕਰ ਰਹੇ ਹਾਂ ਵੀ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਹੈ ਨਾ, ਮੂੰਹ ਬੰਨ੍ਹ ਕੇ ਕੀਤਾ ਕੰਮ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਆਪਣੇ ਪਿੰਡੋਂ ਪਰਾਂ ਜਾ ਕੇ ਕਰ ਰਿਹਾ ਕੰਮ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਇਹ ਲੁੱਟ ਖੋਹ ਕਿਸੇ ਦੂਸਰੇ ਦੇਸ਼ 'ਚ ਜਾ ਕੇ ਕਰ ਰਿਹਾ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਰਾਤ ਨੂੰ ਕੱਪੜੇ ਬਦਲ ਕੇ ਮੈਂ ਵਾਪਸ ਆਪਣੇ ਘਰ ਚਲ ਜਾਣਾ, ਆਪਣੇ ਘਰ 'ਤੇ ਮੈਂ ਧਰਮਾਤਮਾ ਹੀ ਹਾਂ, ਸ਼ਾਇਦ ਇਹ ਵੀ ਸੋਚਦੇ ਹੋਣਗੇ ਬਹੁਤ, ਪਰ ਜੇ ਆਪਾਂ ਇਹ ਸੋਚਦੇ ਹਾਂ ਤਾਂ ਫਿਰ ਇੱਕ ਚੀਜ਼ ਸ਼ਾਇਦ ਆਪਾਂ ਭੁੱਲ ਜਾਂਦੇ ਹਾਂ ਵੀ ਉਹ ਤਾਂ ਵੇਖ ਹੀ ਰਿਹਾ।
1: ਹਾਂ, ਸਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਉਸਨੂੰ ਹਰ ਚੀਜ਼ ਦਾ ਇਲਮ,
2: ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਤੁਸੀਂ ਜਿੱਥੋਂ ਮਰਜ਼ੀ ਵੱਜੋ, ਜਿੱਦਾਂ ਮਰਜ਼ੀ, ਭਾਵੇਂ ਰੱਬ ਦੀ ਲਾਠੀ ਭਾਵੇਂ ਨਾ ਵੀ ਸਿੱਧੀ ਵੱਜਦੀ ਹੋਵੇ, ਸਾਈਕੋਲੋਜੀਕਲੀ ਜਿਹੜਾ ਤੁਹਾਡੇ ਜ਼ਮੀਰ ਦੇ ਉੱਤੇ ਭਾਰ ਹੈ ਉਹਦਾ ਕੀ ਕਰੋਗੇ,
1: ਉਹਦਾ ਕੋਈ ਹੱਲ,
2: ਉਹਦਾ ਕੋਈ ਹੱਲ ਨਹੀਂ ਆ, ਉਹਦਾ ਹੱਲ ਇਹੋ ਹੀ ਆ ਵੀ ਆਪਣੇ ਆਪ ਨੂੰ ਹਲਕਾ ਰੱਖੋ, ਬੰਦਾ ਹੀ ਬੰਦੇ ਦੇ ਕੰਮ ਆਉਂਦਾ, ਤੁਸੀਂ ਕਿਸੇ ਦੇ ਕੰਮ ਆਓਗੇ ਕੋਈ ਤੁਹਾਡੇ ਕੰਮ ਆਜੂਗਾ,
1: ਇਹਦੇ ਨਾਲ ਦੀ ਰੀਸ ਨਹੀਂ,
2: ਇਹਦੇ ਨਾਲ ਦੀ ਕੋਈ ਰੀਸ ਨਹੀਂ। ਧੰਨਵਾਦ ਤੁਹਾਡਾ, ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਚਲੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio station.
2: ਸਕੂਟਰ ਨਾਲ ਜਾਣ ਪਹਿਚਾਣ ਉਹ ਜ਼ਬਰਦਸਤ ਅਤੇ ਸੁਵਿਧਾਜਨਕ ਹਨ, ਪਰ ਜੇ ਤੁਸੀਂ ਸ਼ਰਾਬ ਪੀਣ ਤੋਂ ਬਾਅਦ ਸਵਾਰੀ ਕਰਦੇ ਹੋ ਤਾਂ ਤੁਸੀਂ ਆਪਣੀ ਲੱਤ ਤੁੜਵਾ ਸਕਦੇ ਹੋ, ਆਪਣੇ ਗਿੱਟੇ ਨੂੰ ਤੁੜਵਾ ਸਕਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਦਰਦ ਹੋ ਸਕਦਾ ਹੈ ਤੇ ਤੁਹਾਨੂੰ ਠੀਕ ਹੋਣ ਲਈ ਸਰਜਰੀ ਦੀ ਲੋੜ ਹੋ ਸਕਦੀ ਹੈ। ਈ ਸਕੂਟਰ ਕੋਈ ਖਿਡੌਣਾ ਨਹੀਂ ਹੈ। ਸ਼ਰਾਬ ਪੀਣ ਤੋਂ ਬਾਅਦ ਸਵਾਰੀ ਕਰਨ ਨਾਲ ਤੁਹਾਨੂੰ ਗੰਭੀਰ ਸੱਟ ਲੱਗ ਸਕਦੀ ਹੈ ਤੇ ਤੁਹਾਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ। ਨਿਯਮਾਂ ਨੂੰ ਜਾਣੋ ਅਤੇ ਸੁਖੇ ਢੰਗ ਨਾਲ ਸਵਾਰੀ ਕਰੋ। TAC ਵੱਲੋਂ ਇੱਕ ਸੁਨੇਹਾ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

रेडियो हांजी 1674 एम दे उत्ते तुहाडा सारयां दा स्वागत जी। अज 18 जून 2026 वीरवार दे दिन भारत आस्ट्रेलिया ते दुनिया जान दियां खबरां लेके आए हैं। शाम दे इस प्रोग्राम न्यूज़ रूम दे विच सब तो पहला इंटरनेशनल न्यूज़ दे नाल शुरुआत करदे हां। ਚੰਗੀ ਖਬਰ, ਅਮਰੀਕਾ ਇਰਾਨ ਜੰਗ ਖਤਮ ਹੋਣ ਦੇ ਉੱਤੇ ਹੁਣ ਅਧਿਕਾਰਕ ਮੋਹਰ ਲੱਗ ਗਈ ਹੈ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕਰ ਰਹੇ ਨੇ। ਫਰਾਂਸ ਦੇ ਵਿੱਚ ਚੱਲ ਰਿਹਾ G7 ਸਿਖਰ ਸਮਿਟ ਉਸ ਪਲ ਦਾ ਗਵਾਹ ਬਣਿਆ ਜਦੋਂ ਟਰੰਪ ਨੇ ਵਰਸਾਏ ਮਹਿਲ ਦੇ ਵਿੱਚ ਇਰਾਨ ਦੇ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਉਸ ਸਮਝੌਤੇ ਦੇ ਉੱਤੇ ਡਿਨਰ ਦੇ ਦਰਮਿਆਨ ਸਾਈਨ ਕੀਤੇ, ਜਿਸ ਦੀ ਮੇਜ਼ਬਾਨੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਦੇ ਮਹਿਲ ਦੇ ਅੰਦਰ ਕੀਤੀ ਜਾ ਰਹੀ ਸੀ। ਇਹ ਪਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਟਕਰਾਅ ਨੂੰ ਖਤਮ ਕਰਨ ਦੀ ਦਿਸ਼ਾ ਦੇ ਵਿੱਚ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਖੀਰ ਦੇ ਵਿੱਚ ਇੱਕ ਵੱਡੀ ਕੂਟਨੀਤਿਕ ਉਪਲਬਧੀ ਬਣ ਕੇ ਸਾਹਮਣੇ ਆਇਆ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੈਕਰੋਂ ਤੇ ਹੋਰਨਾਂ ਮਹਿਮਾਨ ਡਿਨਰ ਟੇਬਲ ਦੇ ਉੱਤੇ ਬੈਠੇ ਨਾਲ ਡੋਨਲਡ ਟਰੰਪ ਪੀਸ ਐਗਰੀਮੈਂਟ ਦੀ ਹਾਰਡ ਕਾਪੀ ਦੇ ਉੱਤੇ ਹਸਤਾਖਰ ਕਰ ਰਹੇ ਨੇ। ਟਰੰਪ ਦੇ ਹਸਤਾਖਰ ਕਰਦੇ ਹੀ ਉੱਥੇ ਮੌਜੂਦ ਮਹਿਮਾਨਾਂ ਨੇ ਤਾਲੀ ਵਜਾ ਕੇ ਇਸ ਦਾ ਸਵਾਗਤ ਕੀਤਾ। ਕਈ ਦਿਨਾਂ ਤੱਕ ਇਸ ਖਬਰ ਨੂੰ ਸੀਕ੍ਰੈਟ ਰੱਖਣ ਤੋਂ ਬਾਅਦ ਬੁੱਧਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਇਰਾਨ ਦੇ ਨਾਲ ਹੋਏ ਇਸ MOU ਮਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਬਾਰੇ ਜਾਣਕਾਰੀ ਦਿੱਤੀ। ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਉਸ ਡਰਾਫਟ ਦੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਦੇ ਵਿੱਚ ਇਰਾਨ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਸਮਝੌਤੇ ਦੇ ਵਿੱਚ ਅਮਰੀਕੀ ਡਰਾਫਟ ਦੇ ਵਿੱਚ ਕੁਝ ਅਹਿਮ ਗੱਲਾਂ ਸ਼ਾਮਲ ਕੀਤੀਆਂ ਗਈਆਂ, ਜਿਵੇਂ ਇਰਾਨ ਦੇ ਹਾਈਲੀ ਐਨਰਿਚਡ ਯੂਰੇਨੀਅਮ ਨੂੰ ਘੱਟ ਕਰਨ ਦੇ ਲਈ ਔਰ ਹੇਠਲੇ ਪੱਧਰ ਤੇ ਲੈ ਕੇ ਆਉਣ ਦੇ ਲਈ ਇਰਾਨ ਨੂੰ ਕਿਹਾ ਜਾਏਗਾ 60 ਦਿਨਾਂ ਦੇ ਲਈ ਹੋਰਮੁਜ਼ ਸਟ੍ਰੇਟ ਤੋਂ ਬਿਨਾਂ ਕਿਸੇ ਟੈਰਿਫ ਦੇ ਗੁਜ਼ਰਨ ਦੀ ਵਿਵਸਥਾ ਕੀਤੀ ਜਾਏਗੀ। ਹਾਲਾਂਕਿ ਇਸ ਡੀਲ ਦੇ ਭਵਿੱਖ ਦੇ ਵਿੱਚ ਸ਼ੁਲਕ ਵਸੂਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹ ਸ਼ੁਲਕ ਇਰਾਨ ਹੀ ਵਸੂਲ ਸਕਦਾ ਓਮਾਨ ਦੇ ਨਾਲ ਰਲ ਕੇ। ਡੀਲ ਦੇ ਵਿੱਚ ਲੈਬਨਾਨ ਦੇ ਅੰਦਰ ਹਿਜਬੁੱਲਾ ਦੇ ਖਿਲਾਫ ਹਾਲੀਆ ਹਮਲਿਆਂ ਤੋਂ ਬਾਅਦ ਉਹਨਾਂ ਦੀ ਖੇਤਰੀ ਅਖੰਡਤਾ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਬਾਰੇ ਵੀ ਇੱਕ ਦਲੀਲ ਰੱਖੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਟਰੰਪ ਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਐਤਵਾਰ ਦੇ ਦਿਨ ਸਮਝੌਤੇ ਦੇ ਉੱਤੇ ਡਿਜੀਟਲ ਰੂਪ ਦੇ ਵਿੱਚ ਹਸਤਾਖਰ ਕਰ ਚੁੱਕੇ ਸੀ, ਪਰ ਹੁਣ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਭਲਕੇ ਸਵਿਟਜ਼ਰਲੈਂਡ ਦੇ ਵਿੱਚ ਰਸਮੀ ਤੌਰ ਦੇ ਉੱਤੇ ਹਸਤਾਖਰ ਕੀਤੇ ਜਾਣੇ ਨੇ। ਲੇਕਿਨ ਇਸ ਸਮਝੌਤੇ ਦੇ ਬਾਰੇ ਜਾਣਕਾਰੀ ਦੇਣ ਬਾਰੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਰਸਾਏ ਦੇ ਵਿੱਚ ਪਹਿਲਾਂ ਹੀ ਹਸਤਾਖਰ ਕਰ ਦਿੱਤੇ ਗਏ ਨੇ, ਇਸ ਕਰਕੇ ਹੁਣ ਕੱਲ੍ਹ ਦੇ ਦਿਨ ਕੀ ਹੋਏਗਾ ਇਸ ਦੇ ਉੱਤੇ ਵੀ ਪੂਰੀ ਦੁਨੀਆ ਦੀ ਨਿਗਾਹਾਂ ਨੇ। ਉੱਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤੋਂ ਫੀਸ ਵਸੂਲੀ ਜਾਏਗੀ। ਜਦਕਿ ਦੋਹਾਂ ਧਿਰਾਂ ਦੇ ਦਰਮਿਆਨ ਹੋਏ ਸਮਝੌਤੇ 'ਚ ਕਿਹਾ ਗਿਆ ਸੀ ਕਿ ਇਰਾਨ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਵਸੂਲੇਗਾ, ਕੋਈ ਫੀਸ ਨਹੀਂ ਲਗਾਏਗਾ। ਪਰ ਗਲੀਬਾਫ ਨੇ ਸਰਕਾਰੀ TV ਦੇ ਉੱਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਨਹੀਂ ਜਾ ਸਕਦਾ। ਇਰਾਨ ਨੂੰ ਹੋਰਮੁਜ਼ ਸਟ੍ਰੇਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਲੈਣ ਦਾ ਹੱਕ ਹੈ ਅਤੇ ਜ਼ਾਹਰ ਜੀ ਗੱਲ ਹੈ ਕਿ ਅਸੀਂ ਇਹਦੀਆਂ ਸਰਵਿਸਿਜ਼ ਦੇ ਲਈ ਸ਼ੁਲਕ ਵਸੂਲਾਂਗੇ ਵੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੇ ਬੇਂਸ ਦੇ ਵਿੱਚ G7 ਸਮਿਟ ਦੇ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਉੱਤੇ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਗਲੀਬਾਫ ਨੇ ਇਹ ਬਿਆਨ ਦਿੱਤਾ, ਨਾਲੇ ਇੱਕ ਹੋਰ ਵਿਵਾਦਿਤ ਬਿਆਨ ਵੀ ਦਿੱਤਾ। ਗਲੀਬਾਫ ਨੇ ਕਿਹਾ ਹੈ ਕਿ ਅੰਤਮ ਸਮਝੌਤਾ ਹੋ ਗਿਆ ਪਰ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਉਹਨਾਂ ਨੇ ਡੋਨਲਡ ਟਰੰਪ ਨੂੰ ਸਿਖਰਲੇ ਕਮਾਂਡਰ ਹਜ਼ ਕਾਸਮ ਦੀ ਹੱਤਿਆ ਦਾ ਮਾਸਟਰ ਮਾਈਂਡ ਵੀ ਦੱਸਿਆ। ਦਰਅਸਲ ਮੁਹੰਮਦ ਬਗਰ ਗਲੀਬਾਫ ਇਰਾਨ ਦੀ ਗੱਲਬਾਤ ਕਰਨ ਵਾਲੀ ਟੀਮ ਦਾ ਜਾਂ ਉਸ ਵਫਦ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਦਾਰੀ ਮਨ ਨਾ ਹੁੰਦੇ ਹੋਏ ਵੀ ਨਿਭਾਉਣੀ ਪੈ ਰਹੀ ਹੈ। ਮੁਹੰਮਦ ਬਗਰ ਗਲੀਬਾਫ ਇਰਾਨੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ IBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਗਏ ਕਿ ਮੈਂ ਖੁਦ ਵਫਦ ਦੀ ਟੀਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਮੇਰਾ ਮਨ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਇਹ ਕੰਮ ਕੀਤਾ। ਔਰ ਟਰੰਪ ਨੇ ਹਜ਼ ਕਾਸਿਮ ਦੀ ਹੱਤਿਆ ਕੀਤੀ ਹੈ, ਉਸਦਾ ਮਾਸਟਰ ਮਾਈਂਡ ਜਨਰਲ ਸੁਲੇਮਾਨੀ ਪੂਰੇ ਇਸਲਾਮੀ ਜਗਤ ਦੇ ਲਈ ਕਾਫ਼ੀ ਜ਼ਿਆਦਾ ਰੁਤਬਾ ਰੱਖਦੇ ਸੀ। ਉਹਨਾਂ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਲਈ ਅਜਿਹੇ ਵਿਅਕਤੀ ਦੇ ਨਾਲ ਕਿਸੇ ਵੀ ਟੈਕਸਟ ਦੇ ਉੱਤੇ
ਕੋਈ ਹਸਤਾਖਰ ਕਰਨਾ ਆਸਾਨ ਹੋਏਗਾ। ਬਹਿਰਾਲ ਗਲੀ ਬਾਫਤਾ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪਜ਼ਿਸ਼ਕੀਆਂ ਜ਼ਰੂਰ ਕਰਨਗੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ। ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਕ ਇਸਲਾਮਾਬਾਦ MOU ਇਲੈਕਟ੍ਰਾਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ। ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ। ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦਿਆਂ ਆ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ। ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ੍ਹ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ। ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ। ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ। ਹਾਈਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ। ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ। ਖਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ। ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ। ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ। ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ। ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਇਸੇ ਆਧਾਰ 'ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ। ਉੱਥੇ ਪਟਨਾ ਤੋਂ ਅਗਲੀ ਖਬਰ, ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ਼ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ। ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ਼ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ। ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ। ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ। ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ, ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ।
ਪ੍ਰਿੰਸ ਯਾਦਵ ਦੇ ਭਰਾ ਰੋਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੋਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੋਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੋਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ। ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੰਬੰਧਤ ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆ ਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ I4C ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਅਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ MRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCERP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ। ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਹਵਾਈ ਅੱਡੇ ਤੋਂ 15 ਜੁਲਾਈ ਨੂੰ ਕੌਮਾਂਤਰੀ ਉਡਾਨ ਸੇਵਾਵਾਂ ਸ਼ੁਰੂ ਹੋ ਸਕਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਮੁੰਬਈ ਮਹਾਨਗਰ ਦਾ ਇਹ ਦੂਜਾ ਕੌਮਾਂਤਰੀ ਹਵਾਈ ਅੱਡਾ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ। ਇਸ ਏਅਰਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਹਫ਼ਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਅਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਅਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ $80 billion ਤੱਕ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4 ਛੱਡੋ 5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ, ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟ੍ਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ
ਕਿ ਮੇਰੇ ਆਲੇ ਦੁਆਲੇ ਨਾ ਦਿਖਿਓ, ਨੇੜੇ ਤੇੜੇ ਨਾ ਦਿਖਿਓ। ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ, ਜਾਂ ਇੰਝ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ, ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ। ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ, ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ, ਫੈਡਰਲ ਚੋਣਾਂ ਜਿੱਤ ਗਏ, ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ, ਆਲਸੀ ਹੋ ਗਏ ਨੇ, ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ, ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ, ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ, ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ, ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ, ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ, ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ, ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ, 50% ਤੱਕ ਦਾ ਉਹ ਡਿਸਕਾਊਂਟ ਹੈ, ਉਹ ਪਹਿਲਾਂ $2 million ਦੇ ਟਰਨਓਵਰ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ, ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ, ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ। ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ। ਜ਼ਿਆਦਾਤਰ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ, ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ। ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ। ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਦੁਨੀਆ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ, ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ, ਪਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੁਨੀਆ ਦੀਆਂ ਬਿਹਤਰੀਨ ਟੌਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ, ਯਾਨੀ ਕਿ ਟੌਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੌਪ 100 ਦੇ ਵਿੱਚ ਨੇ? ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ ਵਿੱਚ, ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ, 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ, 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ। ਦੁਨੀਆ ਦੀਆਂ ਬਿਹਤਰੀਨ ਟੌਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ, ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੌਪ 100 'ਚ। ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ, ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ। ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ, ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ। ਹਾਲਾਂਕਿ ਵਰਕਲੋਡ ਜਿਹੜਾ ਹੈ ਨਾ ਯੂਨੀਵਰਸਿਟੀ 'ਚ ਵੱਧ ਰਿਹਾ, ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ। 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਇਹ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ, ਅਤੇ ਸਿਡਨੀ ਤੋਂ ਖਬਰ
ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ੍ਹ ਦੇ ਦਿਨ ਸ਼ਾਮੀ 3:15 ਇੱਕ ਹਾਦਸਾ ਜਿਹੜਾ ਹੋਇਆ ਸੀ, ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪ੍ਰੈਮ ਦੇ ਵਿੱਚ ਬੈਠੇ ਦੋ ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ। ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ। ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਅਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ। ਜਦੋਂ ਉਹਨਾਂ ਦੀ ਮਾਂ ਸੌ ਪ੍ਰੈਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ, ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ। ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ, ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜ੍ਹਾ ਕੀਤਾ ਗਿਆ। 5

ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਣਗੇ। ਉਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ, ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈਟਵਰਕ ਇੱਕ ਤਰੀਕੇ ਦੇ ਨਾਲ ਖੜ ਗਿਆ ਸੀ, ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ। ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ ਦੇ ਦਿਨ ਸਵੇਰੇ 8 ਵਜੇ ਤੋਂ ਜਿਹੜਾ ਕੰਪਨੀ ਦੀ ਸਰਵਿਸਿਜ਼ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ, ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ। ਹੁਣ ਬੇਸ਼ੱਕ ਨੈਟਵਰਕ ਦਰੁਸਤ ਕਰ ਲਿਆ ਗਿਆ, ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮਾਫ਼ੀ ਮੰਗਦੇ ਨੇ। ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ। ਇੰਗਲੈਂਡ ਅਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ, ਯਾਨੀ ਕਿ ਇੰਗਲੈਂਡ ਨੇ ਇਸ ਫਸਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਗੋਲ ਕੀਤੇ, ਜਿਸ ਦੇ ਵਿੱਚ ਹੈਰੀਕੇਨ ਦੇ 2, ਜੂਡ ਬਿਲਿੰਗਮ ਦੇ 1 ਅਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ। ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ। ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਇਹ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਅਤੇ ਜੈਮਿਸਟਨ ਕੈਂਪਾਜ਼ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ, 1 ਗੋਲ ਜਿਹੜਾ ਡੈਨੀਅਲ ਮੁਫਿਆਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ, ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਅਤੇ 65ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ, ਅਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, DR ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ DR ਕਾਂਗੋ ਦੇ ਨਾਲ, ਇਸ ਕਰਕੇ ਉਹ ਤੀਜੇ ਨੰਬਰ 'ਤੇ, ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁਕਿਆ, ਘਾਨਾ ਨੇ ਇਹ ਮੈਚ ਜਿੱਤ ਲਿਆ, ਔਰ ਚੈਕੀਆ ਅਤੇ ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ। ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: man is now the ultimate power in the universe.
1: Radio Haji 1674.
2: ਜਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ ਹਾਂਜੀ।
4: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
5: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
7: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂਜੀ 1674 AM।
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

ਕਿਹੜਾ ਕੈਰ ਕੱਟਣੀ ਲੋ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਤੁਸੀਂ ਵੈਸੇ ਆਵਾਜ਼ ਨੂੰ ਥੋੜਾ ਡਿਸਟੋਰਟ ਜ਼ਰੂਰ ਕੀਤਾ ਹੋਇਆ ਸੀਗਾ ਪਰ ਅੱਗੇ ਵੀ ਹੁਣ ਆਦਤ ਪਾ ਲਓ ਅਗਲਾ ਅੱਧਾ ਘੰਟਾ ਦੇਖੋ ਸਾਨੂੰ ਇਹ ਲੱਗਦਾ ਅਸੀਂ ਆਪ ਸੋਚ ਕੇ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਸੀ ਵੀ ਖਬਰਾਂ ਤੋਂ ਬਾਅਦ 4 ਤੋਂ 4:30 ਤੱਕ ਸਿਡਨੀ 'ਚ ਖਬਰਾਂ ਚੱਲਦੀਆਂ ਨੇ ਉਦੋਂ ਬਾਅਦ 4:30 ਤੋਂ 5 ਵਜੇ ਤੱਕ ਮੈਲਬਨ ਅਤੇ ਸਿਡਨੀ ਸਟੇਸ਼ਨ ਇਕੱਠੇ ਚੱਲਦੇ ਨੇ 4 ਤੋਂ 5 ਵਜੇ ਤੱਕ ਆਹ ਜਿਹੜਾ ਅਗਲਾ ਅੱਧਾ ਘੰਟਾ ਕਿਉਂਕਿ ਖਬਰਾਂ ਵੈਸੇ ਹੀ ਬਹੁਤ ਹੈਵੀ ਡੋਜ਼ ਹੁੰਦੀਆਂ ਨੇ ਅਤੇ ਉਹਦੇ ਤੋਂ ਬਾਅਦ ਅਗਲਾ ਕੋਈ ਵੀ ਪ੍ਰੋਗਰਾਮ ਭਾਵੇਂ ਕਿ ਉਹ ਕੋਈ ਸੀਰੀਅਸ ਪ੍ਰੋਗਰਾਮ ਹੀ ਕਿਉਂ ਨਾ ਆ ਜਾਵੇ ਉਹਦੇ ਤੋਂ ਪਹਿਲਾਂ ਅੱਧਾ ਕੁ ਘੰਟਾ ਥੋੜ੍ਹਾ ਰਿਲੈਕਸ ਕਰਿਆ ਕਰੀਏ ਤੁਹਾਨੂੰ ਕੁਛ ਵੱਖਰੇ ਜਿਹੇ ਗਾਣੇ ਸੁਣਾਇਆ ਕਰੀਏ ਇੱਧਰ ਉੱਧਰ ਦੀਆਂ ਗੱਲਾਂ ਕਰ ਲਿਆ ਕਰੀਏ ਕਿਉਂਕਿ ਇੱਕ ਤਾਂ ਇਹ ਟਾਈਮ ਥੋੜ੍ਹਾ ਡਰਾਈਵ ਬੈਕ ਦਾ ਹੁੰਦਾ ਤੁਸੀਂ ਦਫ਼ਤਰਾਂ ਤੋਂ ਘਰਾਂ ਨੂੰ ਜਾ ਰਹੇ ਹੋ ਜਾਂ ਘਰਾਂ ਤੋਂ ਦਫ਼ਤਰਾਂ ਨੂੰ ਆ ਰਹੇ ਹੋ ਜਾਂ ਫਿਰ ਆਪਣਾ ਕੰਮ ਜਾਂ ਇੱਕ ਟ੍ਰਾਂਜੀਸ਼ਨ 'ਚ ਜਾ ਰਹੇ ਹੋ ਕਿਉਂਕਿ ਇੱਕ ਸਵੇਰ ਵੇਲੇ ਰੇਡੀਓ ਹਾਂਜੀ ਦੇ ਪ੍ਰੋਗਰਾਮ ਨੇ ਅਤੇ ਫਿਰ ਇੱਕ ਸ਼ਾਮ ਵੇਲੇ ਹੈਗੇ ਨੇ ਅਤੇ ਉਹ ਇੱਕ ਟ੍ਰਾਂਜੀਸ਼ਨ ਜੀ ਹੁੰਦੀ ਹੈ ਸੋ ਇਸ ਕਰਕੇ ਇਸ ਅੱਧੇ ਘੰਟੇ ਨੂੰ ਥੋੜ੍ਹਾ ਲਾਈਟ ਡੋਜ਼ ਰੱਖੀਦਾ ਹੈਗਾ ਬਾਕੀ ਕਿੱਦਾਂ ਲੱਗਦੇ ਨੇ ਤੁਹਾਨੂੰ ਸਾਡੇ ਡਰਾਈਵ ਬੈਕ ਸ਼ੋ ਫੀਡਬੈਕ ਤਾਂ ਦਿਆ ਕਰੋ ਯਾਰ ਹੁਣ ਤਾਂ ਆਪਾਂ ਵਾਪਸ ਆ ਗਏ ਹਾਂ ਲਾਈਵ ਸ਼ੋ ਦੁਬਾਰਾ ਹੀ ਸ਼ੁਰੂ ਕਰ ਦਿੱਤੇ ਨੇ 04724616 74 ਜਾਂ facebook.com/ ਹਾਂਜੀ ਸਿਡਨੀ ਇਹ ਦੋ ਸਾਡੇ ਲੋਕਲ ਪਤੇ ਹੈਗੇ ਨੇ ਬਾਕੀ ਇੰਟਰਨੈਸ਼ਨਲ ਪਤੇ ਵੀ ਨੇ ਫਿਲਹਾਲ ਗਜਰੇ ਕੀ ਬੋਲਦੇ ਨੇ ਮਨਜੀਤ ਪੱਪੂ ਦੇ ਸੁਣ ਲਓ ਫਿਰ ਇਹ ਵੀ ਤੁਸੀਂ ਧਿਆਨ ਦੇ ਨਾਲ ਹੈ ਨਜ਼ਾਰੇ ਲਓ ਗੱਡੀ ਦੇ ਵਿੱਚ ਉੱਚੀ ਆਵਾਜ਼ ਕਰਕੇ ਇਸੇ ਕਰਕੇ ਤਾਂ ਚਲਾਏ ਨੇ ਇੰਨੇ ਵਧੀਆ ਹਾਈ ਕੁਆਲਿਟੀ ਗਾਣੇ

ਵੈਸੇ ਤਾਂ ਕੋਸ਼ਿਸ਼ ਕਰਾਂਗੇ ਕਿ ਕੋਈ ਲੰਮੀ ਬ੍ਰੇਕ ਨਾ ਲਈਏ, ਪਰ ਇੱਕ ਅੱਧੀ ਐਡ ਤਾਂ ਕੁਛ ਕੁ ਗਾਣਿਆਂ ਦੇ ਬਾਅਦ ਚੱਲਣੀ ਬਣਦੀ ਹੈ, ਕਿਉਂਕਿ ਐਂ ਤਾਂ ਫਿਰ ਪ੍ਰੋਗਰਾਮ ਚੱਲਦਾ ਹੋਣਾ ਨਹੀਂ, ਕਮਰਸ਼ੀਅਲ ਵਿੱਚ ਵਿੱਚ ਚੱਲਦੇ ਰਹਿਣਗੇ। ਅਤੇ ਤੁਸੀਂ ਫਿਲਹਾਲ ਇੰਜੋਏ ਕਰਦੇ ਰਹੋ ਰੇਡੀਓ ਹਾਂਜੀ 1674 AM 'ਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ, ਕਿਉਂਕਿ ਸ਼ਾਮ ਨੂੰ 5 ਵਜੇ ਲੈ ਕੇ ਆਉਣਾ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਜਾ। ਉਹ 'ਚ ਵੀ ਬੜੀ ਸਾਹਿਤਕ ਜਿਹੀਆਂ ਗੱਲਾਂ ਹੋਣਗੀਆਂ ਅੱਜ ਦੇ ਦਿਨ। ਇਨਫੈਕਟ ਪ੍ਰੋਗਰਾਮ ਦੇ ਅਖੀਰ 'ਤੇ ਮੈਂ ਸੋਚ ਰਿਹਾ ਇੱਕ ਐਸਾ ਗਾਣਾ ਵੀ ਚਲਾਵਾਂ ਜਿਹੜਾ ਅੱਜ ਦੇ ਉਸ ਪ੍ਰੋਗਰਾਮ ਦੇ ਨਾਲ ਜੁੜਦਾ। ਪਹਿਲਾਂ ਮਾਣਕ ਸਾਹਿਬ ਸੁਣੋ ਤੁਸੀਂ।

ਕੋਲਿਨ ਹੈਨਸਨ ਜੋ ਮਰਜ਼ੀ ਕਹੀ ਜਾਵੇ, ਦੇਖੋ ਵੈਸੇ ਐਡੀ ਵਧੀਆ ਐਂਟਰਟੇਨਮੈਂਟ ਦੇ ਵਿੱਚ ਮੈਂ ਕੀ ਹੁਣ ਐਡੀ ਗੰਭੀਰ ਨਹੀਂ, ਗੰਭੀਰ ਨਹੀਂ ਹੈਗੀ ਇਹ ਗੱਲ, ਬੜੇ ਇੰਟਰਸਟਿੰਗ ਇੱਕ ਐਨਾਲਿਸਿਸ ਸਾਹਮਣੇ ਆਏ ਹੈਗੇ ਨੇ ਔਰ ਸੈਂਸਸ ਦੇ ਹਵਾਲੇ ਦੇ ਨਾਲ। ਸੈਂਸਸ ਆਸਟ੍ਰੇਲੀਆ 'ਚ 50 ਸਾਲਾਂ ਬਾਅਦ ਹੁੰਦਾ, ਪਰ ਇੱਕ 2001 ਅਤੇ ਇੱਕ 2021 ਵਾਲਾ ਸੈਂਸਸ, ਦੋਵਾਂ ਦੇ ਵਿੱਚ ਇੱਕ ਫਰਕ ਦੇਖਣ ਨੂੰ ਮਿਲਿਆ। ਆਸਟ੍ਰੇਲੀਆ, ਆਰ ਯੂ ਵਨ ਆਫ ਦੀ ਪਾਵਰ ਕਪਲ? ਹੁਣ ਇਹ ਸਵਾਲ ਹੈਗਾ, ਤੁਸੀਂ ਪੁੱਛਿਓ ਆਪਣੇ ਆਪ ਤੋਂ ਅਤੇ ਦੱਸਿਓ, ਅਤੇ ਫਿਰ ਜੇ ਹੈਗੇ ਹੋ ਪਾਵਰ ਕਪਲ ਤਾਂ ਫੜ ਮਾਰਿਓ, ਚਾਹੇ ਪੌਲਿਨ ਹੈਨਸਨ ਦੇ ਸਾਹਮਣੇ ਫੜ ਮਾਰ ਦਿਓ, ਕਿਉਂਕਿ ਉਹ ਤਾਂ ਪਾਵਰ ਕਪਲ ਹੈ ਨਹੀਂ। ਪਾਵਰ ਕਪਲ ਦਾ ਮਤਲਬ ਕੀ ਹੈ? ਸੈਂਸਸ ਇਹ ਕਹਿੰਦਾ ਹੈ ਕਿ 2001 ਦੇ ਮੁਕਾਬਲੇ 2021 ਦੇ ਵਿੱਚ, ਯਾਨੀ ਇਹਨਾਂ 20 ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਪਾਵਰ ਕਪਲਸ ਦੀ ਗਿਣਤੀ ਵਧੀ ਹੈ। ਪਾਵਰ ਕਪਲਸ ਉਹ ਨੇ ਜਿਨ੍ਹਾਂ ਦੇ ਵਿੱਚੋਂ ਹਸਬੈਂਡ ਅਤੇ ਵਾਈਫ ਦੋਹਾਂ ਨੇ ਯੂਨੀਵਰਸਿਟੀ ਦੀ ਡਿਗਰੀ ਹਾਸਲ ਕਰ ਰੱਖੀ ਹੈ। 2001 ਦੇ ਵਿੱਚ ਐਸੇ ਪਾਵਰ ਕਪਲਸ ਦੀ ਗਿਣਤੀ ਆਸਟ੍ਰੇਲੀਆ 'ਚ 3,04,000 ਸੀ ਅਤੇ ਹੁਣ 11,44,000 ਹੈ, ਯਾਨੀ 1,000,000 ਨੂੰ ਟੱਪ ਗਈ ਹੈਗੀ ਹੈ। ਔਰ ਥੈਂਕਸ ਟੂ ਮਾਈਗ੍ਰੇਸ਼ਨ, ਇਹ ਜ਼ਰੂਰੀ ਹੈਗਾ ਸੀਗਾ ਔਰ ਜ਼ਰੂਰੀ ਵੀ ਹੈ ਕਿ ਜੇ ਘਰ ਦੇ ਵਿੱਚ ਦੋਵੇਂ ਜੀ ਪੜ੍ਹੇ ਲਿਖੇ ਹੋਣ ਤਾਂ ਫਿਰ ਘਰ ਦਾ ਸੰਤੁਲਨ ਵੀ ਵਧੀਆ ਬਣਿਆ ਰਹਿੰਦਾ। ਇਹਦੇ ਅਲੱਗ ਅਲੱਗ ਤਰਕ ਵੀ ਹੋਣਗੇ। ਬਹੁਤ ਸਾਰੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ, ਉਹ ਇਹਦਾ ਇੱਦਾਂ ਤਰਕ ਦਿੰਦੇ ਨੇ ਕਿ ਨਹੀਂ, ਵੱਧ ਪੜ੍ਹੇ ਲਿਖੇ ਹੋਣ ਦੇ ਨਾਲ ਵੱਧ ਲੜਾਈਆਂ ਹੁੰਦੀਆਂ ਨੇ, ਪਰ ਇਸ ਕਿਸਮ ਦਾ ਕੋਈ ਐਗਜੈਕਟ ਐਨਾਲਿਸਿਸ ਹੈ ਨਹੀਂ ਕਿ ਘਰ ਸਭ ਤੋਂ ਵੱਧ ਕਿਹਨਾਂ ਦੇ ਟੁੱਟਦੇ ਨੇ। ਅਸੀਂ ਮੂੰਹ ਜਵਾਨੀ ਜਾਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਜਾਂ ਫਿਰ ਸਾਡੇ ਆਲੇ ਦੁਆਲੇ ਮਾੜੇ ਮੋਟੇ ਜਿਹੜੇ ਬਿਰਤਾਂਤ ਵਾਪਰੇ ਹੁੰਦੇ ਆ, ਉਹਨਾਂ ਦੇ ਆਧਾਰ ਦੇ ਉੱਤੇ ਨਤੀਜੇ ਕੱਢ ਲੈਂਦੇ ਹਾਂ ਕਿ ਨਾ ਨਾ ਨਾ ਨਾ, ਪੜ੍ਹੇ ਲਿਖੇ ਤਾਂ ਬਹੁਤ ਲੜਦੇ ਨੇ, ਉਹਨਾਂ ਦੇ ਤਾਂ ਪਰਿਵਾਰ ਨਹੀਂ ਬਚਦੇ, ਨਾ ਨਾ ਨਾ ਨਾ ਨਾ, ਅਨਪੜ੍ਹਾਂ ਦਾ ਤਾਂ ਨਹੀਂ ਸਰਦਾ ਹੈਗਾ। ਅਨਪੜ੍ਹਾਂ ਲਈ ਵੀ ਨਹੀਂ ਇੱਥੇ ਖੈਰ ਗੱਲ ਹੈਗੀ, ਕਿਉਂਕਿ ਅਨਪੜ੍ਹਾਂ ਦੀ ਗਿਣਤੀ ਤਾਂ ਇੱਥੇ ਆਸਟ੍ਰੇਲੀਆ 'ਚ 25,000 ਤੋਂ ਵੀ ਘੱਟ ਹੈਗੀ ਹੈ, ਐਸੇ ਕਪਲਸ ਦੀ ਗਿਣਤੀ ਜਿਨ੍ਹਾਂ ਦੀ ਕੋਈ ਵੀ ਐਜੂਕੇਸ਼ਨ ਨਹੀਂ ਹੈਗੀ। ਪਰ ਨੰਬਰ 2 ਦੇ ਉੱਤੇ ਆਉਂਦੇ ਨੇ ਉਹ ਕਪਲਸ ਜਿਨ੍ਹਾਂ ਨੇ ਹਾਈ ਸਕੂਲ ਕੀਤਾ ਹੋਇਆ, ਹੁਣ ਘਰ ਵਾਲਾ ਘਰ ਵਾਲੀ ਦੋਹੇ ਹਾਈ ਸਕੂਲ ਨੇ, ਉਹਨਾਂ ਦੀ ਗਿਣਤੀ ਇੱਥੇ ਆਸਟ੍ਰੇਲੀਆ 'ਚ ਪਹਿਲਾਂ ਵੀ ਜ਼ਿਆਦਾ ਸੀ, ਹੁਣ ਵੀ ਜ਼ਿਆਦਾ ਹੈ। 13,25,000 ਐਸੇ ਕਪਲ ਨੇ ਜਿਨ੍ਹਾਂ ਨੇ ਦੋਹਾਂ ਨੇ ਹਾਈ ਸਕੂਲ ਕੀਤਾ। ਇਹ ਤੋਂ ਇਲਾਵਾ ਤੀਜੇ ਨੰਬਰ 'ਤੇ ਆਉਂਦੇ ਨੇ 9,00,000 ਕਪਲ ਉਹ ਵਾਲੇ ਜਿਨ੍ਹਾਂ ਦੇ ਵਿੱਚੋਂ ਘਰ ਵਾਲੇ ਨੇ ਜਾਂ ਤਾਂ ਘਰ ਵਾਲੀ ਨੇ ਵੋਕੇਸ਼ਨਲ ਐਜੂਕੇਸ਼ਨ ਲੈ ਰੱਖੀ ਹੈ ਅਤੇ ਦੂਏ ਬੰਦੇ ਨੇ ਹਾਈ ਸਕੂਲ ਤੱਕ ਹੀ ਪੜ੍ਹਾਈ ਕੀਤੀ ਹੋਵੇ। ਅਤੇ ਚੌਥੇ ਨੰਬਰ 'ਤੇ ਆਉਂਦੇ ਨੇ ਕਿ ਦੋਵਾਂ ਦੇ ਵਿੱਚੋਂ ਇੱਕ ਜੀ ਯੂਨੀਵਰਸਿਟੀ ਐਜੂਕੇਟਿਡ ਹੈ ਅਤੇ ਦੂਜਾ ਵੋਕੇਸ਼ਨਲ, ਉਹਨਾਂ ਦੀ 8,08,000 ਗਿਣਤੀ ਹੈਗੀ ਹੈ। ਸੋ ਇਹ ਤੁਹਾਨੂੰ ਆਸਟ੍ਰੇਲੀਆ 'ਚ ਪਾਵਰ ਕਪਲ ਦੇ ਬਾਰੇ ਦੱਸਿਆ ਹੈਗਾ। ਕਿਵੇਂ ਲੱਗਿਆ? ਕਪਲ ਦੀ ਜਦੋਂ ਗੱਲ ਆਉਂਦੀ ਹੈਗੀ ਹੈ ਤਾਂ ਫਿਰ ਇੱਕ ਦੁਗਾਣਾ ਮੈਂ ਸੋਚਿਆ ਸੀਗਾ ਪਹਿਲਾਂ ਕਿ ਦੁਗਾਣਾ ਤੁਹਾਨੂੰ ਸੁਣਾ ਦਈਏ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ, ਬਾਅਦ ਦੇ ਵਿੱਚ ਫਿਰ ਤੁਹਾਨੂੰ ਇਕੱਲੇ ਇਕੱਲੇ ਸੌਂਗਸ ਵੀ ਸੁਣਾਉਣੇ ਨੇ। ਵੈਸੇ ਇਹ ਇਹ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ, ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇਹ ਐਕਸਪੈਰੀਮੈਂਟ? ਪੁਰਾਣੇ ਗਾਣੇ ਰੀਮਿਕਸ ਐਂਡ ਠਾ। ਚਲੋ ਹੁਣ ਮੈਂ ਵਿਚਕਾਰ ਨਹੀਂ ਆਉਂਦਾ, ਤੁਹਾਨੂੰ ਵਿੱਚ ਇੱਕ ਦੋ ਗਾਣੇ ਇਕੱਠੇ ਸੁਣਾਉਂਦੇ ਹਾਂ ਜਿਹੜੇ ਵਧੀਆ ਹੋਣਗੇ ਐਨ ਪੂਰੇ ਚੱਕ।

ਫੌਜੀ ਵੀਰਾਂ ਨੂੰ ਡੈਡੀਕੇਟ ਕਰਦਾ ਸਾਡਾ ਅੱਜ ਦਾ ਇਹ ਗੀਤ ਨਛੱਤਰ ਚੱਠਾ ਦੀ ਆਵਾਜ਼ ਦੇ ਵਿੱਚ। ਤੇ ਹੁਣ ਅਗਲਾ ਗੀਤ ਬੁੱਝੋ ਕਿਹਦੀ ਆਵਾਜ਼ 'ਚ ਹੋਏਗਾ, ਕਿਹਦਾ ਹੋਏਗਾ, ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਈ ਵਾਰ। ਗੋਬਿੰਦੀ ਹੈ ਕਿ ਮੇਰੇ ਦਿਲ ਦੇ ਵਿੱਚ ਕੀ ਹੈ, ਰਾਜ ਬਰਾੜ ਹੈ ਮੇਰੇ ਦਿਲ ਦੇ ਵਿੱਚ, ਕੀ ਕਹਿੰਦੀ ਹੈ ਗੋਬਿੰਦੀ ਹੈ।

ਸੌਰੀ ਮੈਂ ਆਉਣਾ ਨਹੀਂ ਸੀਗਾ, ਗੀਤ ਰੋਕ ਕੇ ਆਉਣਾ ਪਿਆ। ਇੱਕ ਤਾਂ ਨਾ ਜਦੋਂ ਬੰਦਾ ਆਪਰੇਟਰ ਜਿਹੜਾ ਹੁੰਦਾ ਇੱਧਰ ਰੇਡੀਓ ਜਿਹੜਾ ਬੰਦਾ ਚਲਾ ਰਿਹਾ, ਜੇ ਉਹ ਬੰਦਾ ਮੂਡ ਦੇ ਵਿੱਚ ਹੈਗਾ ਤਾਂ ਮੂਡ 'ਚ ਰਹਿਣ ਦਿਆ ਕਰੋ। ਫਿਰ ਇਹੋ ਜਿਹੇ ਗੀਤਾਂ ਦੀ ਜਿਹੜੀ ਫਰਮਾਇਸ਼ ਆ ਉਹ ਕੋਈ ਤਾਲਮੇਲ ਹੈਗਾ ਹੀ ਯਾਰ। ਜਾਂ ਤਾਂ ਦੱਸੋ ਵੀ ਮੈਂ ਮਾੜੇ ਗੀਤ ਚਲਾ ਰਿਹਾ ਹੋਵਾਂ, ਹੈਂ ਤੁਸੀਂ ਐਵੇਂ ਡੀ ਜੇ ਵਾਲੇ ਬਾਬੂ ਨੂੰ ਕਹੀ ਜਾਂਦੇ ਹੋ ਕਿ ਆਹ ਚਲਾ ਦੇ ਉਹ ਚਲਾ ਦੇ, ਇਹ ਔਨ ਡਿਮਾਂਡ ਥੋੜ੍ਹੇ ਆ। ਇਹ ਜਿੱਦਣ ਔਨ ਡਿਮਾਂਡ ਹੋਊਗਾ ਉੱਦਣ ਤੁਹਾਨੂੰ ਦੱਸ ਦਾਂਗੇ ਵੀ ਅੱਜ ਕਰੋ ਗਾਣਿਆਂ ਦੀ ਫਰਮਾਇਸ਼। ਅੱਜ ਨਹੀਂ ਸੀਗੀ, ਸੋ ਸੋਰੀ ਬਟ ਨੋਟ ਸੋਰੀ, ਕਿਉਂਕਿ ਮੂਡ ਬਣਿਆ ਹੋਇਆ ਅਤੇ ਹੁਣ ਇਹ ਗਾਣੇ ਚੱਲਣ ਦਿਉ ਤੁਸੀਂ, ਅਤੇ ਟੈਨਸ਼ਨ ਨੋਟ, ਡਿਮਾਂਡ ਵਾਲੇ ਵੀ ਚਲਾ ਦਾਂਗੇ। ਜਿੱਦਣ ਔਨ ਡਿਮਾਂਡ ਹੋਇਆ ਨਾ, ਜਿੱਦਣ ਮੈਨੂੰ ਲੱਗਿਆ ਕਿ ਯਾਰ ਅੱਜ ਮੇਰੇ ਤੋਂ ਗਾਣੇ ਨਹੀਂ ਚੱਲਣੇ, ਅੱਜ ਮੈਨੂੰ ਪਤਾ ਨਹੀਂ, ਹੁਣ ਮਿਹਨਤ ਕਰਕੇ ਰੱਖੀ ਹੈ, ਸੁਣ ਲਓ ਤੁਸੀਂ, ਕਰੋ ਇੰਜੋਏ। ਅਤੇ ਪ੍ਰਧਾਨ ਇਲਾਕਾ ਕਿਹੜਾ ਆਪਣਾ ਕੱਲ੍ਹ ਨੂੰ ਹੋਏਗਾ ਪ੍ਰੋਗਰਾਮ, ਅੱਜ ਇੱਕ ਦੇਸ਼ ਪੰਜਾਬ ਕੀ ਗੱਲ ਕੀਚੀ ਹੈ, ਅਤੇ ਬਕਾਇਦਾ ਹੁਣ ਪ੍ਰੋਗਰਾਮ ਸਟਾਰਟ ਹੋ ਗਏ ਨੇ ਸਿਡਨੀ ਸਟੂਡੀਓ ਤੋਂ। ਸੋ ਫੀਡਬੈਕ ਦੇਣੀ ਛੱਡਿਆ ਨਾ ਕਰੋ, 0472 64 16 74 ਦੇ ਉੱਤੇ।

0: रेडियो हां जी 1674 AM जन्म तारिया ढिड दी लोड़ चो मर जाणगे ढिड दी लोड़ थले घड़ी सुख दी भाल दे भला कित्थों जिहड़े रहणगे बेगाने बोड़ थले शायद जिहड़े 80s दे 70s दे या ईवन अर्ली 90s दे बच्चे ने उन्होंने दूरदर्शन दे उत्ते इह नाटक कदे ना कदे जलंधर दूरदर्शन दे उत्ते देखिया होणा। अजमेर सिंह औलख होरां दे बेगाने बोड़ दी छां वाला जिहड़ा एक मकबूल नाटक सी उहदे च शुरुआत दे विच इह एक डायलॉग आंदा है। अज क्यों अजमेर सिंह औलख होरां दी गल कर रहे हैगे हैं प्रोग्राम एक देश पंजाब की गल कीचे दे विच प्रीतम सिंह रूपाल जी साडे नाल होणगे हाजर ते उही दसणगे अज दे इस प्रोग्राम दा संदर्भ ते लेखक अजमेर सिंह औलख लेखक दे नालों भी मैं कहना कि वैसे तो लेखक एक बहुत वड्डी टर्म हुंदी है नाटककार जे उन्हां दे नां दे नाल अगे लगा दिता जावे तो शायद इन्ना वधिया नाटक किसी ने सिरजिया नहीं। क्यों अज गल करदे हां आओ सब तो पहला स्वागत करदे हां प्रीतम भाजी दा। भाई सत श्री अकाल जी। जी आयां नूं जी
1: सत श्री अकाल गौतम जी मेरे वल्लों सारे श्रोतां नूं भी सत श्री अकाल। हां जी
0: जी भाजी अज वैसे हुण बड़े चिर दे बाद असीं ਇਹ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਹੈਗਾ ਇੱਕ ਦੇਸ਼ ਪੰਜਾਬ ਕੀ ਗੱਲ ਕੀਤੀ ਔਰ ਜਿਵੇਂ ਤੁਸੀਂ ਸ਼ੁਰੂਆਤੀ ਪ੍ਰੋਗਰਾਮਾਂ 'ਚ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਜਦੋਂ ਕਰਨੀ ਹੈ ਤਾਂ ਇੰਨਾ ਕੁਛ ਭਰਿਆ ਹੋਇਆ ਇੰਨਾ ਕੁਛ ਹੈਗਾ ਇੱਥੇ ਵਰਤਾਂਤ ਜਿਹਦੇ ਬਾਰੇ ਗੱਲ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਣਗੇ ਔਰ ਉਹ ਬਿਰਤਾਂਤ ਨੂੰ ਮੇਰੇ ਖਿਆਲ ਦੇ ਨਾਲ ਇੱਕ ਲੇਖਕ ਬੜੀ ਸੂਖਮਤਾ ਦੇ ਨਾਲ ਸਮਝ ਲੈਂਦੇ ਹੁੰਦੇ ਨੇ ਜਿਹੜੇ ਲਿਟਰੇਚਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਲੋਕ। ਭੱਜੀਆਂ ਬਾਹਾਂ ਸੱਤ ਬਗਾਨੇ ਕੇਰ ਸਿੰਘ ਦੀ ਮੌਤ ਇੱਕ ਸੀ ਦਰਿਆ ਝਨਾ ਦੇ ਪਾਣੀ ਐਸੇ ਕਿੰਨੀਆਂ ਹੀ ਨਾਟਕਾਂ ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ।
1: ਅਸਲ ਵਿੱਚ ਗੌਤਮ ਜੀ ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਆ ਹੁਣੇ 15 June ਨੂੰ ਉਹਨਾਂ ਦੀ ਬਰਸੀ 9ਵੀਂ ਬਰਸੀ ਲੰਘ ਕੇ ਗਈ ਹੈ ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 ਸਾਲ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ ਇੱਕ ਨਾਟਕ ਕਿਵੇਂ ਪੈਦਾ ਹੁੰਦਾ ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ ਖਾਸ ਕਰਕੇ ਸਾਡਾ ਜਿਹੜਾ ਡੈਸਪੋਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ ਤੇ ਇੱਥੋਂ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮੱਤਾ ਮਹਿਸੂਸ ਕਰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਔਲ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ ਪਿੰਡਾਂ ਦੀ ਗੱਲ ਕੀਤੀ ਤਾਂ ਦੋ ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ। ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਦਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਹਨੂੰ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ। ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ ਪਹੁੰਚੇ ਉਹਨਾਂ ਦਾ ਜਿਹੜਾ ਸਟੱਡੀ ਦਾ ਜਿਹੜਾ ਲੈਵਲ ਸੀ ਉਹਨਾਂ ਨੇ ਦੁਨੀਆਂ ਦਾ ਡਰਾਮਾ ਉਸ ਵੇਲੇ ਸਾਰਾ ਪੜ੍ਹ ਲਿਆ ਸੀ ਤੇ ਉਹਨਾਂ ਨੇ ਗਾਰਗੀ ਜੀ ਨੇ ਨਾਟਕ ਦੀਆਂ ਉਹਨਾਂ ਪਰਤਾ ਨੂੰ ਫੜਿਆ ਜਾਂ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਜਿੱਥੇ ਨਾਟਕੀਅਤਾ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋਂ ਸੱਖਣੇ ਜਿਹੜੇ ਲੋਕ ਨੇ ਉਹਨਾਂ ਜਿਹਨਾਂ ਨੂੰ ਸੋ ਕਾਲਡ ਦਲਿਤ ਕਹਿ ਲਓ ਜਾਂ ਕੋਈ ਵੀ ਸ਼ਬਦ ਜਿਹੜਾ ਹੈ ਉਹਨਾਂ ਲਈ ਵਰਤ ਲਓ, ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੋਵੇ, ਤੇ ਉਹਨਾਂ ਨੇ ਭਾਵੇਂ ਉਹਨਾਂ ਔਲਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ, ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ, ਜਿਹਦੇ ਜਿਹਦਾ ਸ਼ਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਹੈ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਹੈ ਜਿਹਨਾਂ ਕੋਲੇ ਉਹ ਆਰਥਿਕ ਸਾਧਨ ਹੈ ਨੀ, ਤੇ ਜਿਹੜੇ ਹੋਰ ਪ੍ਰਿਵਿਲੇਜਡ ਜਿਹੜੀ ਕਲਾਸ ਆ ਜਿਹਨਾਂ ਕੋਲ ਉਹ ਹੈਗੇ, ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ, ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਾਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ, ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਔਲਖ ਨੂੰ ਜਾਣਦੇ ਵੀ ਬਗਾਨ ਬੋੜ ਦੀ ਸ਼ਾਮ ਵਾਲਾ ਔਲਖ ਕਰਕੇ ਜਾਣਦੇ ਰਹੇ ਆ, ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ, ਕਬੀਲਦਾਰੀ ਵੱਡੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ, ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ। ਉਹਨਾਂ ਨੇ ਤਾਂ ਜਿਹੜਾ ਜਿਸ ਤਰ੍ਹਾਂ ਠੂਠੇ ਨਾਲ ਕਨਾਲਾ ਵੱਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ, ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿਲ੍ਹਣ ਦੇ ਵਿੱਚ ਜਿਹੜੇ ਨਿਕਲਣ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹ ਨਾ ਇਸ ਤਾਂਗ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ। ਤੇ ਫਿਰ ਜਿਹੜਾ ਵਿਆਹ ਨਾ ਹੋਣਾ, ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ, ਛੋਟੀ ਆਰਥਿਕਤਾ ਹੋਣ ਕਰਕੇ, ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ, ਉਹਦੀ ਪੂਰਤੀ ਨਾ ਹੋਣੀ, ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ। ਮੈਨੂੰ ਇਹ ਲੱਗਦਾ ਕਿ ਜਿੰਨਾ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ, ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ, ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ, ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ, ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਹਨਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਜਾਂ ਕਈ ਨਾਟਕਾਂ ਦਾ ਜਿਹਨਾਂ ਦਾ ਜ਼ਿਕਰ ਘੱਟ ਆਉਂਦਾ, ਜਿਵੇਂ ਸਲਵਾਨ ਹੈ, ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ, ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ, ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ। ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ, ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ ਹੈ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ। ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ, ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ, ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ, ਲੋਕਾਂ ਦੇ ਰੰਗ ਕਰਮੀ ਵਜੋਂ, ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ। ਇਹ ਔਲਖ ਦੇ ਹਿੱਸੇ ਹੀ ਆਇਆ, ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ, ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਹੋਇਆ, ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ ਉਹ ਉਹਨਾਂ ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ, ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ। ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ ਤੇ ਇਸ ਚ ਕੋਈ ਸ਼ੱਕ ਨਹੀਂ ਕਿ ਔਖ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ। ਲਾਸਟ ਤੱਕ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਖੱਬੇ ਪੱਖੀ ਧਾਰਾ ਦੇ ਨਾਲ ਖੜੇ ਰਹੇ, ਤੇ ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਮਿਣਤੀਆਂ ਦੀ ਸੱਭਿਆਚਾਰਕ ਜਿਹੜੀ ਬੁਣਤੀ ਆ ਪੰਜਾਬ ਦੀ, ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ, ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਖ ਨੂੰ, ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦੇ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ, ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕ ਬਾਜ ਨਮਾਜ਼ ਦਾ ਹੱਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕ ਬਾਜ ਨਮਾਜ਼ ਦਾ ਹੱਜ ਨਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਗੀ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ, ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ, ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਵਾਲੇ ਦੇ ਦੇ ਕੇ ਦੱਸਦੀ ਹੈ ਕਿ ਜਾਤ ਪਾਤ ਕੁਛ ਨਹੀਂ ਇਹ ਤੁਹਾਡੀ ਗਲਤ ਹੈ। ਹਾਲਾਂਕਿ ਇੱਕ ਉਹਦਾ ਮਾਮਾ ਜਿਹੜਾ ਉਹਨੂੰ ਮਨਾਉਂਦਾ ਜਾਂ ਜ਼ੋਰ ਲਾਉਂਦਾ ਕਿ ਇਹ ਗਲਤ ਕਰ ਰਹੀ ਹੈ, ਇਹ ਸਮਾਜ ਦੀ ਉਲੰਘਣਾ ਕਰ ਰਹੀ ਹੈ ਸਮਾਜਿਕ ਕਦਰਾਂ ਕੀਮਤਾਂ ਦੀ, ਉਹ ਇੱਕ ਬੰਦਾ ਧਾਰਮਿਕ ਹੈ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਾਣੀ ਪੜ੍ਹਨ ਵਾਲਾ ਜਾਂ ਇੱਦਾਂ ਦਾ ਕਹਿੰਦਾ, ਉਹ ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਖ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ, ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇ ਮੁਤਾਬਕ ਉਹਨੂੰ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ ਵੱਡੇ ਵੱਡੇ ਮਸਾਕਰ ਹੋਏ ਆ ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ, ਭਾਵੇਂ ਕਿਤੇ ਵੀ ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ, ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ, ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹੈ ਹਿੰਦੁਸਤਾਨ ਪਾਕਿਸਤਾਨ ਬਣਦੇ ਆ, ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ, ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ। ਅਜਮੇਰ ਔਖ ਨੇ ਕੋਈ ਸਬਜੈਕਟ ਛੱਡਿਆ ਨੀ, ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ, ਤੇ ਉੱਥੇ ਉਹਦੇ ਫਾਦਰ ਆ ਗਏ ਸੀ, ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮੀ ਹੁੰਦੀ ਹੈ, ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪੰਜਾਬ ਰਿਆਸਤ ਦੇ ਵਿੱਚ ਸੀ ਇਹ ਇਲਾਕਾ, ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲੇ ਸੀ, ਤੇ ਉੱਥੇ ਜਿਹੜੇ ਸੀ ਉਹ ਮੁਜਾਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨੀ ਸੀ ਲਿਆ ਸਕਦੇ, ਤੇ ਇਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀ ਦੇਖਿਆ। ਤੇ ਇਸ ਕਰਕੇ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਚੀਜ਼ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਵੱਢਿਆ ਉਹਨਾਂ ਨੇ ਹੁੰਦਾ ਸੀ, ਕਿ ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਚੂਪ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ, ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰਡ ਦੀ ਸ਼ਾਨ ਜਦੋਂ ਬੋਰ ਰੋਂਦੇ ਨੇ, ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ। ਤੇ ਇੱਕ ਪੱਖ ਗੌਤਮ ਜੀ ਔਖ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਏਦਾਂ ਦੀਆਂ ਡਿਵਾਈਸ ਉਹਦੇ ਚ ਆਪਣੇ ਯੂਜ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਦੱਸਦੀਆਂ, ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ। ਜਿਵੇਂ ਕੇਰ ਸਿੰਘ ਦੀ ਮੌਤ ਹੈ, ਕੇਰ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ, ਉਹ ਕਿੱਸੇ ਦੇ ਲੇਖਕ ਦਾ ਨਾਮ ਬਦੋਵਾਲ ਬਦੋਵਾਲ ਜਾਂ ਪੇਤਮ ਦਾ ਸੀਗਾ ਲੇਖਕ, ਪੰਡਿਤ ਸੀ ਉਹ, ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ, ਜਿਹਦੇ ਚ ਕੇਰ ਸਿੰਘ ਦੀ ਸੱਸ ਤੇ ਸਾਲੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ, ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ, ਤੇ ਏਦਾਂ ਦੀ ਉਹ ਕਿੱਸੇ ਦਾ ਨਾਂ ਵੀ ਕੇਰ ਸਿੰਘ ਦੀ ਮੌਤ ਸੀ, ਤੇ ਔਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ, ਤੇ ਕਹਾਣੀ ਲੱਗਦਾ ਉਹ ਨੇੜੇ ਰੱਖੀ, ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ, ਤੇ ਉਹ ਇਸ ਤਰ੍ਹਾਂ ਦਾ। ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ, ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲਿਜੈਂਡ ਆ ਉਹ ਵੀ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ, ਇੱਕ ਬੰਦਾ ਜਿਹੜਾ ਖੇਤੀ ਕਰਦਾ ਹੈ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ, ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਵਾਲਾ ਸਾਧ ਕਹਿਣ ਲੱਗ ਗਏ ਲੋਕ, ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ, ਉਹ ਮਿਹਨਤੀ ਹੈ ਬੰਦਾ ਕਿਰਤੀ ਹੈ, ਤੇ ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਹੈ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ, ਲੋਕ ਉਹਦੇ ਪੈਸੇ ਡਿੱਗਦੇ ਆ, ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ ਉਹਨੂੰ ਬੁਲਾ ਕੇ ਲਿਆ, ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਕਿਵੇਂ ਲੰਘ ਸਕਦੀ ਹਾਂ, ਉਹ ਕਹਿੰਦੇ ਉਹ ਆਪਣੇ ਇਹਦੇ ਚ ਜੱਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੇ ਤੇ ਦਰਿਆ ਤੈਨੂੰ ਰਾਹ ਦੇ ਦੂਗਾ, ਇੱਕ ਤੇ ਪਈ ਆ ਲੀਜੈਂਡ, ਤੇ ਹਾਲਾਂਕਿ ਲੀਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ, ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹਰ ਆ ਜੋਤਾ ਲਾ ਰਿਹਾ, ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੀ ਗੇ ਆਪਣੇ ਵੱਡੇ ਭਰਾ ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ, ਇਹ ਬਾਣ ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ, ਤੇ ਤੂੰ ਹਲ ਛੱਡ ਕੇ ਆ ਜਾ, ਉਹ ਕਹਿੰਦਾ ਵੀ ਮੈਂ ਤਾਂ ਮੂੰਹ ਜੋਤਾ ਪੂਰਾ ਕਰਕੇ ਆਊਂਗਾ, ਮੈਂ ਨੀ ਹਲ ਛੱਡ ਕੇ ਆ ਸਕਦਾ, ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ ਤਾਂ ਇੱਥੇ ਆ ਜਾ ਮੈਨੂੰ ਮਿਲਣ, ਉਹ ਕਹਿੰਦੀ ਚੱਲ ਠੀਕ ਹੈ, ਪਰ ਕਹਿੰਦੇ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇ ਦਿੱਤੀ ਸੀ ਤੇ ਮੈਂ ਰਾਹ ਦੇ ਦਿੱਤਾ ਸੀ ਦਰਿਆ ਨੇ, ਹੁਣ ਮੈਂ ਕਿਵੇਂ ਜਾਊਂ। ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ, ਤੇ ਉਹ ਕਹਿੰਦਾ ਵੀ ਕੋਈ ਗੱਲ ਨੀ, ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਵਾਹ ਰਿਹਾ ਜ਼ਮੀਨ ਦੇ ਕੋਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ, ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦਿੰਦਾ ਵੀ ਲੈ ਆ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ, ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ। ਹੁਣ ਇਹ ਗੱਲ ਪਈ ਮਿੱਥ ਚ ਹੈ, ਮਿੱਥ ਦੀ ਲੈਜੈਂਡ ਹੈ, ਪਰ ਔਲਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ, ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ ਸਾਧ ਬਣ ਗਿਆ, ਤੇ ਸੋ ਇੱਕ ਉਹਨਾਂ ਦਾ ਪਲੇ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ, ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ ਉਹ ਪਲੇ ਵੀ ਬੜਾ, ਹਾਲਾਂਕਿ ਉਹ ਘੱਟ ਖੇਡਿਆ ਗਿਆ ਉਹਦੀ ਚਰਚਾ ਵੀ ਘੱਟ ਹੋਈ ਹੈ, ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨਸ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ ਤੇ ਉਹ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਹੈ ਜਿਹਦਾ ਉਹ ਕਲਾਸ ਫੈਲੋ ਰਿਹਾ ਕਿਸੇ ਵੇਲੇ ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ। ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ ਖੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੇ ਬੋਰਡ ਥੱਲੇ। ਤੇ ਹੁਣ ਕਮਾਲ ਦੀ ਗੱਲ ਇਹ ਬਹੁਤ ਲੋਕਾਂ ਨੂੰ ਪਤਾ ਕਿ ਔਰ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ ਉਹ ਠੀਕ ਹੈ ਉਹਨਾਂ ਨੂੰ ਲੱਗ ਗਿਆ ਕਿ ਗੀਤ ਲਿਖੇ ਨੀ ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਨਾਂ ਦਾ ਐਂਡ ਹੁੰਦਾ ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ ਤੇ ਇਹ ਬੜੀ ਕਮਾਲ ਦੀ ਕਲਾ ਸੀ ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ ਮੈਂ ਕਾਲਜ ਦਾ ਸਟੂਡੈਂਟ ਸੀ ਕਾਲਜ ਦੀ ਟੀਮ ਚ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ

0: ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ, ਉਹ ਤੇ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅਵੱਗ ਹੈ, ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ, ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ, ਮੈਂ ਤਾਂ ਵਿਆਹ ਕਰਾਉਣਾ, ਤੀਵੀਂ ਲਿਆਉਣੀ ਹੈ ਮੁੱਲ ਦੀ, ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ, ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ, ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ। ਤੇ ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੇ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ, ਰਮਾਇਣ ਚ ਵੱਡੀ ਗੱਲ ਪਈ ਹੈ, ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ, ਰਾਮ ਪਰਸ਼ੋਤਮ ਸੀਤਾ ਪਤੀ ਵਰਤਾ ਤੇ ਲਛਮਣ ਜੱਤ ਦਾ ਪੂਰਾ, ਪੂਰਿਆਂ ਦੀ ਕਥਾ ਪੂਰੇ ਕਵੀ ਕਰ ਗਏ ਕੁੱਝ ਨਾ ਰਿਹਾ ਅਧੂਰਾ, ਤੇ ਇੱਕ ਰਾਮ ਲਛਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ, ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜੇ ਦੀ ਵਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ, ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ। ਉਸ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ, ਪਾਤਰਾਂ ਦੇ ਨਾਮ ਬਦਲ ਕੇ, ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ, ਜਿਹੜਾ ਗੱਜੂ ਸੀ ਉਹ ਲਛਮਣ ਬਣਾਤਾ ਉਹਨੂੰ, ਤੇ ਹੁਣ ਉੱਥੇ ਲਛਮਣ ਜਾਤੀ ਸਾਥੀ ਆ ਉਸ ਐਪਿਕ ਦੇ ਵਿੱਚ, ਪਰ ਇੱਥੇ ਉਹ ਉੱਚ ਜਾਤ ਸਾਤ ਵਾਲੀ ਜਿਹੜੀ ਗੱਲ ਹੈ ਨੀ, ਇਹ ਇਸ ਤਰ੍ਹਾਂ ਦਾ ਜਿਹੜਾ। ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ, ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ, ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ, ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ, ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ, ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਟਿੱਲੇ, ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਹੈ, ਛੰਦ ਦੇ ਵਿੱਚ ਹੈ, ਤੇ ਉਸੋ ਉਹਨਾਂ ਦਾ ਜਿਹੜੇ ਹੈ ਇਹਦੇ ਤੇ ਪਕੜ ਬਹੁਤ ਸੀ। ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ, ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ ਸ਼ੁਰੂਆਤ ਹੀ ਉਹ ਇੱਕ ਅਡੈਪਟੇਸ਼ਨ ਤੋਂ ਕਰਦੇ ਆ, ਵੇਟਿੰਗ ਫਾਰ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ, ਈਦ ਰੱਕ ਦੀਵਰਾ ਜਿਹੜਾ ਹੈ ਉਹਨਾਂ ਨੇ ਲਿਖਿਆ, ਤੇ ਉਹ ਖੇਡਿਆ ਉਹ, ਹਾਲਾਂਕਿ ਜਿਹੜਾ ਸੈਮੂਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ, ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਆ ਉਹ ਕੀਤੀ, ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ, ਤੇ ਉਹ ਨਾਟਕ ਬੜਾ ਪਾਪੂਲਰ ਹੋਇਆ, ਬੜਾ ਸਹਾਇ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟ੍ਰੀਟਮੈਂਟ ਟਾਈਪ ਇੱਦਾਂ ਦਾ ਸਟੈਰ ਸੀ, ਬਹੁਤ ਵੱਡਾ ਪੋਲੀਟੀਕਲ ਸਟੈਰ ਸੀ। ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਰਬਨ ਨਾਲ ਦੁਤੰਦੂਕਾਰੇ ਨਾਂ ਤੇ ਜਿਹੜਾ ਬਾਅਦ ਚ ਪਾਪੂਲਰ ਹੋਇਆ, ਤੇ ਉਹ ਉਦੋਂ ਜਿਹੜੀ ਇਹ ਗੱਲ ਇਹ ਤੁਰੀ। ਇਹ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਧ ਚੱਲਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ, ਉਹ ਤਿਆਰ ਕੀਤਾ, ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ, ਹੋਰ ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ। ਇਸੇ ਤਰ੍ਹਾਂ ਭੱਜੀਆਂ ਬਾਹਾਂ ਬਰੈਮ ਸਿੰਘ ਸੰਧੂ ਦੀ ਕਹਾਣੀ ਹੈ, ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇ ਦਾ ਨਾਵਲ ਹੈ ਅੰਨਦਾਤਾ, ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ। ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ ਪੰਜਾਬੀ ਆਡੀਅੰਸ ਦੀ ਪਿੰਡਾਂ ਦੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਉਹਨਾਂ ਨੂੰ ਕਿਵੇਂ ਪੇਸ਼ ਕਰਨਾ, ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ, ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋ ਗਿਆ ਸੀਗਾ, ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ, ਸਾਰਾ ਕੁਛ ਕਰਦੇ ਰਹੇ, ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ, ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਇੱਕ ਤਿੱਤਰ ਸਿੱਟਣ ਥਾਂ ਸੀ, ਲੱਭਦਾ ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ, ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ। ਔਰ ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖ ਦੇ ਹਿੱਸੇ ਜਿਹੜੀ ਹੈ ਇਹ ਚੀਜ਼ ਆਉਂਦੀ ਹੈ। ਹਾਂਜੀ
1: ਜੀ, ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ, ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ, ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ। ਜਿਵੇਂ ਭਾਜੀ ਹੋਰਾਂ ਨੇ ਦੱਸਿਆ ਹੈ ਕਿ 19 August 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ, 9ਵੀਂ ਬਰਸੀ ਮਨਾਈ ਗਈ ਉਹਨਾਂ ਦੀ 15 ਜੂਨ

ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ ਜਿਵੇਂ ਕਿਹਾ ਭਾਅ ਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ ਮੇਰੀ ਅਰਬਦ ਨਰਬਦ ਧੁੰਦੁਕਾਰਾ ਜਾਂ ਅੰਨੇ ਨਿਸ਼ਾਨ ਚੀ ਜਾਂ ਇਹ ਬੇਗਾਨੇ ਬੋਰਡ ਦੀ ਛਾਂ ਅਤੇ ਜਿੰਨੇ ਵੀ ਨਾਟਕ ਸੀ ਭੱਜੀਆਂ ਬਾਹਾਂ ਸੱਤ ਬੇਗਾਨੇ ਕੇਹਰ ਸਿੰਘ ਦੀ ਮੌਤ ਸਲਵਾਨ ਇੱਕ ਸੀ ਦਰਿਆ ਚਨਾਹ ਦੇ ਪਾਣੀ ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ ਮੰਜੇ ਦੀ ਬਾਹੀ ਜਿਹਦੇ 'ਤੇ ਪ੍ਰੀਤਮ ਭਾਅ ਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ ਜੇ ਸਮਾਂ ਲੱਗਦਾ ਹੈ ਤਾਂ ਇੱਕ ਹੋਰ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਕੇਹਰ ਸਿੰਘ ਜਿਹੜਾ ਕਿਰਦਾਰ ਹੈ ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ ਫਿਰ ਵਾਪਸ ਆਉਂਦੇ ਹਾਂ ਅੱਜ

ਵੈਸੇ ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ ਚੱਲ

ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ ਐਮ ਏ ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ ਚਾਰ ਭਈਆਂ ਕੋਲੋਂ ਕੁੱਲ 8 ਕਿੱਲੇ ਪਏ ਆ, ਇਹ ਚਾਰ ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਰਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮ੍ਹਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਵੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ। ਮਾਂ ਦਾ ਉਤਰਨਾ ਕੁਦਰਤੀ ਸੀ, ਬੁਸੇ ਜੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੀ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਖੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ, ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ, ਜ਼ਮੀਨ ਦੀ ਅਸਲੀਅਤ ਪਟਵਾਰੀ ਗੁਰਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ ਚਾਰ ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਛੇਲੜ ਨਿਕਲ ਹੀ ਜਾਂਦਾ। ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ, ਨੀਰਾ ਹੀਰਾ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਤਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ
ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਹ ਤਾਂ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ। ਮੈਨੂੰ ਬੜੀ ਹੈਰਾਨੀ ਹੋਈ, ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ? ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ? ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ। ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਇਹ ਸੋਚ ਕੇ ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ। ਲਓ ਜੀ, ਐਮਏ ਦਾ ਇਮਤਿਹਾਨ ਵੀ ਹੋ ਗਿਆ, ਨਤੀਜਾ ਵੀ ਆ ਗਿਆ, ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ। ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ। ਚੰਗੀ ਨੌਕਰੀ ਸੀ, ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ, ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ, ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ। ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਨਹੀਂ ਕਦੇ ਮਰੇਗਾ। ਮੇਰੀ ਧੀ ਵੀ ਸੁਖੀ ਰਹੂਗੀ ਸੰਯੋਗ ਪਾ ਕੇ। ਕਾਕਾ, ਮੈਨੂੰ ਤੂੰ ਪਸੰਦ ਹੈ, ਮੇਰੀ ਧੀ, ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ। ਅਤੇ ਐਂ ਕਹਿ ਕੇ ਉਹ ਚਲੇ ਗਏ। ਉਸਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ। ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ, ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ, ਸੋਨੇ ਦੀ, ਸਮਝਦੇ ਹੋ? ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ। ਹੁਣ ਉਹ ਸਾਰੇ ਕੀ ਸੋਚਣਗੇ, ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ, ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ, ਕੀ ਕੀਤਾ ਜਾਵੇ? ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ।
उस आदमी का मेरे उत्ते प्रभाव अजिहा पै चुकिया सी कि मैं उन्हूं देवता पुरुष समझन लग पिया सी। दूजी गल जिहड़ी अज मेरे दिमाग च आ रही सी वह यह है कि हो सकदा मोड़ नूं वेख के मेरे मन अंदर ही कोई कमजोरी आ गई होवे। भावें मोर कोई बड़मुली वस्तु नहीं सी पर आर्थिक पक्खों टुटे घर दे मेरे वर्गे नौजवान दे पैर उखेड़न दे लई तां इह निक्की जिही सोने की मोर ही या इहदी लिशकार ही काफ़ी हुंदी है। मां मेरे धर्म संकट नूं समझ गई ते समझदिआं उसने मैनूं नसीहत दित्ती, चल चुप कर, हुण इस समय रौला पाउंदा चंगा नहीं लगदा पुत, जो कुछ करना होया विआह वेले कर ली। लगता माँ का दिल भी अंदर खाते ललचा गया सी। उसका गरीब दिल शायद दुनिया नूं यह कहना चाहता सी, देखो मेरे पुत नूं मोहरां पैंदियां ने, एवें ना समझ लियो कितें सानूं। खैर जी, मेरी कमजोरी आखो जां कुछ होर, पर एक गल जमा सची है कि मैं मोर वापस नहीं कर सकिया। पर नाल दी नाल विआह तो पहला वाली सारी समस्या नाल करड़ाई जही दे नाल नजिठण दीआं स्कीमां जरूर सोचण लग पिया। हुण विआह वेले मैं इस नूं किवें नजिठिया जां किवें ना नजिठिया ये गल अपने आप दे विच विआह कथा बयान करन वेले दसांगा, पर हाल दी घड़ी वह सुन लवो जो मैं विआह तो पहला किया। ज्यों ज्यों इस वर्तारे बारे विचार करता रहा त्यों त्यों मेरी जमीर मैनू लांता पाती रही। दो महीने अंदरों अंदरी क्रिजदा जिहा रहा। अखीर काफ़ी क्रिजन तो बाद एक लम्मी जही चिट्ठी सौरा साहब नूं लिख के मारी, जिसका सारांश कुछ इस प्रकार से। मान योग बापू जी, मैं बहुत ही अफसोस ते दुखी मन दे नाल आप जी नूं लिख रहा। दुख ते अफसोस वाली गल ए है कि मेरे वार वार कहन दे बावजूद तुसी मेरे नाल किते वादियां ते पूरे नहीं उतरे। शगन दे विच मैनू मोर पा के तुसी मेरा मान नहीं सगो अपमान किता। जे तुसी विआह वेले भी इस तरह दे नाल कुछ करना है तां मेरे वल्लों विआह दे लई अज तो ही जवाब समझो। हौसला करके मैं चिट्ठी पोस्ट कर आया, घर दे किसी होर जी दे कोल इहदी गल भी नहीं कीती। कुछ दिन बाद ही मैनू मेरी चिट्ठी का जवाब भी आ गया। चिट्ठी पंजाबी च सी पर लिखी फारसी लिपि दे विच होई सी। मैं अपने एक प्रोफेसर साथी दे कोलों इह पढ़ाई। चिट्ठी च सौरा साहब ने अपनी गलती दे लई माफ़ी मंगी हुई सी ते विआह वेले इस किस्म की कोई गलती ना दोहराउण दा इकरार भी किया हुआ सी। इस तो पहला कि मेरा सौरा साहब अपना इकरार निभाते चिट्ठी लिखन तो 8-10 दिन बाद ही उन्होंने दिल का दौरा पैन करके वो इस दुनिया तो विदा हो गए। मेरा विआह, हुण सुनो विआह की वार्ता। मंगणी की रसम तो बाद ते विआह तो पहला मेरे सौरे की मौत हो जाण करके मेरे सौरा घर दे अपने परस्पर ते मेरे उस घर दे नाल बने रिश्ते दे कुछ समीकरण हुण विगड़ जे गए। हुण तक जो गलबात हुई सी वह मुख तौर पर मेरी मेरे सौरे दे नाल ही हुई हुई सी, पर हुण उस दे घर दे होर मैंबर भी मूहरे आन लग पए। गलबात एक तरह दा नाल बिल्कुल नवें सिरों शुरू करनी पई। मेरी मंगेतर जिसका नाम मनजीत सी उस दीआं दो भैणां सी, एक उस तो बड़ी सी ते एक छोटी, दोवें ही व्याहियां हुई सी। भाई कोई नहीं सी ते मां सधारण किस्म दी औरत सी। सो विआह दा जो ढम ढमा करना सी वह मेरे साढ़ूआं ते मनजीत दीआं भैणां नूं ही मूहरे लग के करना पिया। उन्हां विच्चों भी विशेष तौर पर बड्डू बड़े जड़े साढ़ू साहब। मेरे सहुरे की मौत तो बाद उस घर आम आन जान लग पे सी ते मेरी सारिया दे नाल चंगी जान पछाण भी हो गई सी। इसलिए मैं बेझिझक कह दिता कि विआह उन्हां शर्तां ते ही होएगा जो बापू जी दे नाल तय होईआं सी, इसलिए उन्हां नूं मनना पिया। भावें उन्हां दे लई इह जरा मुश्किल सी क्योंकि एक तो वह अपने विआहां दे वेले लैन देन कर चुके सी, दूजे शायद वह भी समझते सी कि मते दुनिया चे की आखणगे कि साडूआं ने मोहरी बन के किता भी कुछ नहीं। खैर एक बार तो वह मेरा कहा सब मन गए। मैं विआह तो कुछ चिर ठहर के करवाना चाहता सी, एक तो सौरा साहब की हुणे मौत हुई होण करके, दूजी अपनी खिंडरी पुंडरी आर्थिक हालत करके भी। पर उस घर आम आन जाण दे करके ते मनजीत नूं मिलन जुलन करके सौरा परिवार अंदर कोई डर जिहा पैदा हो गया जिहड़ा कि बिल्कुल ऐन कुदरती भी हुंदा। इसलिए मैं ब्याह लेट पाउण दे उत्ते जोर भी नहीं पा सकिया। सो ब्याह दी मिति तय होगी 6 फरवरी 1967। भावें सब कुछ साध मुरादा ही करना सी पर साध मुरादा करन दे लई भी मेरे विच समर्था नहीं सी।
ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਉਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਇਹ ਕੁਰਬਾਨੀ ਕਰ ਗਏ ਉਹ। ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੁ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਅਤੇ ਮੇਰੀ ਪੜ੍ਹਾਈ ਦੇ ਲਈ ਖੌਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਉਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਉਹ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕਰ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ। ਮੇਰੇ ਸਹੁਰੇ ਪਰਿਵਾਰ ਨਾ ਜੱਦੀ ਸੰਬੰਧ, ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਧੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈਂ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਕਸਿਆ ਗਿਆ ਸੀ।
ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸੱਪਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਜ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ, ਪਿੱਛੇ ਬੈਠੇ ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀਏ ਜੇ ਹਾਸੇ ਹੱਸਣ ਲੱਗ ਪਏ, ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦਰੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਡੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਡੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ ਅਤੇ ਸਖ਼ਤ ਜੇ ਗੁਸੈਲ ਲਹਿਜੇ ਦੇ ਵਿੱਚ ਮੈਂ ਇਨਕਾਰ ਕਰਦਿਆਂ ਕਿਹਾ, ਦੇਖੋ ਜੀ, ਮੈਂ ਕੋਈ ਸਮਾਨ ਸਮੂਨ ਤਾਂ ਲੈ ਕੇ ਨਹੀਂ ਜਾਣਾ, ਲੱਖ ਵਾਰੀ ਕਹਿਣ 'ਤੇ ਵੀ ਤੁਹਾਡੇ ਦਿਮਾਗ 'ਚ ਗੱਲ ਪਈ ਨਹੀਂ, ਹੱਦ ਹੋ ਗਈ ਤੁਹਾਡੇ ਵਾਲੀ। ਪਰ ਸਾਡੂ ਤਾਂ ਵਿਚਾਰਾ ਉਵੇਂ ਸਟੈਂਡ ਲੈ ਗਿਆ ਜਿਵੇਂ ਅੰਦਰੋਂ ਉਹਨੂੰ ਸਮਝਾਇਆ ਗਿਆ ਸੀ, ਇਸ ਲਈ ਆਪਣੇ ਸਟੈਂਡ 'ਤੇ ਉਹ ਅੜਿਆ ਰਿਹਾ, ਬੋਲਿਆ, ਸਮਾਨ ਤਾਂ ਜੀ ਤੁਹਾਨੂੰ ਲਿਜਾਣਾ ਪਊ, ਜਦ ਤੁਹਾਡੇ ਵਾਸਤੇ ਹੀ ਬਣਾਇਆ। ਬੜਾ ਹੱਫੜ ਖੜ੍ਹਾ ਹੋਇਆ, ਕਿਹੋ ਜਿਹੇ ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼, ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡ ਹੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ? ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ, ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸਿੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ, ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ, ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕੱਢਣਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਖ। ਹਾਂਜੀ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने नीचे थी आके पक्का भी हो गया, की जुगाड़ लाया है?
4: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमिग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: यार तू इत्थे इन्नी छेती आके पक्का भी हो गया, की जुगाड़ लाया है?
4: जुगाड़ नहीं, ए है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमिग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: सुनो जी, गड्डी अक्षरा ज्वेलर्स वल ले लो।
6: ओ जो हुकम मेरी सरकार।
5: ओ आ किधर, हैरी स्पार्क वल जाना, तुसी आ किथे जा रहे हो?
6: अक्षरा ज्वेलर्स दी दूजी लोकेशन
5: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
6: आहो जी आहो,
5: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
7: लो जी तुहाडी नजर है पोला।
5: ओए पोले ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
8: पोले ने कसूते फसाते।
5: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए भोले ओए 2
9: भोला भाई।
10: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਤੁਸੀਂ ਖਿੱਚ ਕੇ ਰੱਖੋ ਤਿਆਰੀਆਂ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜਲੂਲ ਜਲੂਲ ਜਲੂਲ ਹੱਸਿਓ, ਕਿਉਂਕਿ ਹਸਾਉਣ ਦੇ ਲਈ ਸਾਡੇ ਨਾਲ ਨੇ ਬੱਚੇ। ਅਤੇ ਸਕੂਲ ਜਾਣ ਤੋਂ ਪਹਿਲਾਂ ਜਦੋਂ ਕਿ ਪੂਰਾ ਪ੍ਰੈਸ਼ਰ ਹੁੰਦਾ ਵਾ ਬੰਦੇ ਦੇ ਉੱਤੇ, ਤਿਆਰ ਹੋਣਾ, ਬੂਟ ਪਾਉਣੇ, ਰੋਟੀ ਖਾਣੀ, ਉਹ ਭੁੱਲ ਗਿਆ ਉਹ ਭੁੱਲ ਗਿਆ, ਉਸ ਸਮੇਂ ਦੇ ਦਰਮਿਆਨ ਜੇ ਸਾਨੂੰ ਕੁਛ ਹਸਾ ਕੇ ਕੋਈ ਜਾਂਦਾ ਤਾਂ ਇਹਦੇ ਤੋਂ ਵੱਡਾ ਕੋਈ ਦੇਣ ਨਹੀਂ ਹੋ ਸਕਦਾ ਕਿਸੇ ਦਾ। ਤਹਿ ਦਿਲੋਂ ਸ਼ੁਕਰਾਨਾ ਸਾਰੇ ਬੱਚਿਆਂ ਦਾ ਅਤੇ ਉਹਨਾਂ ਦੇ ਮੰਮੀ ਦਾ, ਉਹਨਾਂ ਦੇ ਪਾਪਾ ਦਾ। ਅਤੇ ਆਪਾਂ ਆਓ ਖਿੱਚ ਕੇ ਤਿਆਰੀ ਰੱਖੀਏ ਹੱਸਣ ਦੇ ਲਈ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
11: ਹੁਣ ਮਿਕਸ ਹੋ ਗਿਆ ਥੋੜ੍ਹਾ, ਹੁਣ ਰਾਵਣ ਤੇ ਸੈਂਟਾ ਮਿਕਸ ਕਰਨਾ ਪੈ ਗਿਆ।
10: ਅੱਛਾ, ਸੈਂਟਾ ਵੀ ਨਾ ਆ ਗਿਆ। ਓਕੇ, ਹਾਂ ਸੈਂਟਾ ਦੇ ਹੁਣ ਮਤਲਬ ਕ੍ਰਿਸਮਿਸ ਜੀ ਦੀਆਂ ਗੱਲਾਂ ਬਾਤਾਂ ਆਈਆਂ ਜਾ ਰਹੀਆਂ ਨੇ। ਕ੍ਰਿਸਮਿਸ ਹਲੇ ਹਾਲਾਂਕਿ ਦੂਰ ਆ,
11: ਦੂਰ ਆ,
10: ਪਰ ਕ੍ਰਿਸਮਿਸ ਦੀਆਂ ਗੱਲਾਂ ਇਸ ਲਿਹਾਜ਼ ਦੇ ਨਾਲ ਆ ਰਹੀਆਂ ਨੇ ਵੀ ਕ੍ਰਿਸਮਿਸ ਤੱਕ ਪ੍ਰੋਪਰਟੀ ਹਲੇ ਹੋਰ ਡਿੱਗਣੀ। ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਨ ਲੱਗਾ ਹਾਂ, ਚਲੋ ਵਿੱਚ ਇਹ ਵੜ ਗਈ। ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਇਹ ਆ ਵੀ ਬੈਲਟ ਦੇ ਵਿੱਚ ਜੋ ਹੁੰਦੀ ਆ ਕ੍ਰਿਸਮਿਸ, ਕ੍ਰਿਸਮਿਸ ਇਨ ਜੁਲਾਈ, ਹੱਸਣ ਦੇ ਲਈ, ਹਸਾਉਣ ਦੇ ਲਈ, ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਅੱਜ ਮੰਨਤ ਤੇ ਫਤਿਹ ਔਜਲਾ ਸਾਹਿਬ, ਉਸ ਤੋਂ ਬਾਅਦ ਤਿਆਰੀ ਰੱਖਿਓ ਤੁਸੀਂ। ਹੈਲੋ ਮੰਨਤ, ਸਤਿ ਸ੍ਰੀ ਅਕਾਲ।
12: ਪਾਗਲ
10: ਆ ਥੋੜੀ ਜੀ।
12: ਮੈਂ ਨਾ ਕੱਲ ਭਰਿਆ ਸੀਗਾ ਗੂਗਲ ਵਿਚ, ਸਕੂਲੇ ਸਕੂਲ ਵਾਲੇ ਲੈਪਟਾਪ ਦੇ ਵਿਚ, ਕਿ ਮੰਨਤ ਰੇਡੀਓ। ਹਾਂਜੀ ਠੀਕ ਆ, ਉਹਨੇ ਸਾਰਾ ਕੁਛ ਮੈਂ ਰੇਡੀਓ ਤੇ ਪਿਛਲੇ 2-3 ਮਹੀਨਿਆਂ ਤੋਂ ਸੁਣਾਇਆ, ਸਾਰੇ ਕੱਢਤਾ ਉਹਨੇ।
10: ਅੱਛਾ,
11: ਵੈਰੀ ਗੁੱਡ,
10: ਫਿਰ
11: ਫਿਰ ਤਾਂ ਠੀਕ ਹੈ ਸਭ।
12: ਗੁੱਡ ਨਹੀਂ, ਗੁੱਡ ਨਹੀਂ ਆਏਗਾ।
10: ਹਾਂ
11: ਕਿਉਂ
10: ਕਿਉਂ
12: ਆਏ ਤਾਂ, ਜੇ ਕੁਛ ਪ੍ਰਾਈਵੇਟ ਜ਼ਿਆਦਾ ਦੱਸਤਾ ਤਾਂ ਉਹਨੇ ਵੀ ਉਹ ਵੀ ਦੱਸ ਦੇਣਾ ਉਹਨੇ।
10: ਵਾਕਈ ਵੀ ਗੱਲ ਖਤਰਨਾਕ ਆ,
11: ਫਿਰ ਧਿਆਨ ਰੱਖਿਆ ਕਰੋ
10: ਕਿਸੇ ਵੇਲੇ ਕੋਈ ਆਪਣੀ ਕੋਈ ਸੀਕ੍ਰੇਟ ਗੱਲਾਂ ਵੀ ਆਪਾਂ ਕੀਤੀਆਂ ਹੁੰਦੀਆਂ ਰੇਡੀਓ ਤੇ, ਹੈਨਾ।
11: ਸਿਆਣੀ ਗੱਲ ਕੀਤੀ ਰਣਜੋਤ ਅੰਕ,
10: ਛੁੱਟੀਆਂ ਤੇ ਹੁੰਦੀਆਂ ਤਿੰਨ ਤਿੰਨ ਮਹੀਨੇ ਬਾਅਦ।
12: ਹਾਂਜੀ,
10: ਤੂੰ ਨਾ ਮੇਰੀ ਬੀਬੀ ਭੀ ਤੂੰ ਨਾ ਆ ਜਾ ਕਰ, ਆਪਾਂ ਨਾ ਬਹਿ ਕੇ ਕਰ ਲਿਆ ਕਰਾਂਗੇ। ਐਵੇਂ AI ਵੀ ਪਤਾ ਲੱਗੀ ਜਾਂਦਾ, ਸਾਰਾ ਕੁਝ ਸੁਣੀ ਜਾਂਦੀ ਹੈ, ਹੋਰ ਪਤਾ ਨਹੀਂ ਕੌਣ ਕੌਣ ਸੁਣੀ ਜਾਂਦਾ।
11: ਹਾਂ ਦੇਖੋ, ਹੋਰ ਵੀ ਲੋਕ ਸੁਣਦੇ ਹੋਣਗੇ, ਕਿੰਨੀ ਗਲਤ ਗੱਲ ਆ,
10: ਪਤਾ ਨਹੀਂ ਕਿਹੜੇ ਕਿਹੜੇ ਐਵੇਂ ਹੱਸੀ ਜਾਂਦੇ ਹੋਣਗੇ।
11: ਗਲਤ ਆ ਜੀ, ਗਲਤ ਆ, ਜਦਕਿ ਰੇਡੀਓ ਦਾ ਇਹ ਕੰਮ ਥੋੜੇ ਨਾ, ਰੇਡੀਓ ਦਾ ਤਾਂ ਆਪਾਂ ਪਰਸਨਲ ਗੱਲ ਕਰੀ ਦੀ ਆ।
10: ਦੇਖੋ ਅਸੀਂ ਤੇ ਆਪਣੀ ਕਰਦੇ ਹਾਂ ਗੱਲ ਵੀ, ਚਲੋ ਠੀਕ ਆ, ਸਵੇਰੇ ਸਵੇਰੇ ਕੋਈ ਸੁੱਖ ਦੁੱਖ ਹੈ ਨਾ, ਕੋਈ ਇੱਕ ਦੂਸਰੇ ਨਾਲ ਗੱਲਬਾਤ
11: ਕੁਛ ਸੁਣ ਲਿਆ ਸੁਣਾ ਲਿਆ।
12: ਜਿਹੜੇ ਟਰਮ 2 ਹੁੰਦਾ ਉਹਦੇ ਵਿੱਚ ਸਿਰਫ 10 ਹਫ਼ਤੇ ਹੁੰਦੇ ਤੇ ਉਹ 9ਵਾਂ ਹਫ਼ਤਾ ਚੱਲ ਰਿਹਾ, ਅਗਲੇ ਹਫ਼ਤੇ ਬਸ ਆਖਰੀ ਹਫ਼ਤਾ, ਫਿਰ ਛੁੱਟੀਆਂ ਹੋ ਜਾਣੀਆਂ ਸਰ
10: ਦੋ ਅਗਲੇ ਹਫ਼ਤੇ। ਹੁਣ ਆਖਰੀ ਹਫ਼ਤਾ ਤੇ ਉਹਦੇ ਦਰਮਿਆਨ, ਉਹਦੇ ਦਰਮਿਆਨ ਆਪਾਂ ਨਾ ਮੀਟਿੰਗ ਕਰ ਹੀ ਲਈਏ, ਨਾਲੇ ਉਹ ਪ੍ਰਧਾਨਗੀ ਵਾਲਾ ਮਸਲਾ ਵੀ ਹੱਲ ਕਰ ਲਾਂਗੇ।
11: ਅੱਛਾ, ਪ੍ਰਧਾਨਗੀ ਫਸੀ ਪਈ ਹੈ,
10: ਉਹ ਫਸੀ ਪਈ ਆਫੀਸ਼ੀਅਲੀ ਨਹੀਂ ਨਾ, ਹਲੇ ਮੀਟਿੰਗ ਨਹੀਂ ਹੋ ਪਾਈ, ਕੋਰ ਮੀਟਿੰਗ ਨਹੀਂ ਹੋ ਪਾਈ।
11: ਨਹੀਂ ਨਹੀਂ, ਜ਼ਰੂਰੀ ਹੈ ਬਈ, ਇਹ ਪਹਿਲੇ ਕਰੋ, ਇਹ ਪਹਿਲਾਂ ਨਿਬੇੜੋ ਕੰਮ।
10: ਤੇ ਆਪਾਂ ਨਾ ਆ ਕ੍ਰਿਸ਼ਨ ਵੀਰੇ ਦੀ ਆਪਾਂ ਡਿਊਟੀ ਲਾਉਂਦੇ ਹਾਂ ਵੀ ਇੱਕ ਹਾਲ ਬੁੱਕ ਕਰਾ ਕੇ ਨਾ,
11: ਮੈਂ ਕਰਾਉਣਾ
10: ਹੈ, ਤੇ ਉੱਥੇ ਸੱਦ ਕੇ ਤੇ ਆਪਾਂ ਨਾਲੇ ਆਪਣੇ ਪ੍ਰਧਾਨ ਸਾਹਿਬ
11: ਸਹੀ
10: ਕਰੀਏ ਤੇ ਨਾਲੇ ਸਾਰਿਆਂ ਨੂੰ ਮਿਲ ਲਾਂਗੇ, ਨਾਲੇ ਆਪਾਂ ਨਾ ਇਕੱਠੇ ਹੋ ਗਏ ਉੱਥੇ ਹੀ ਗੱਲਾਂ ਕਰ ਲਾਂਗੇ ਆਪਾਂ।
11: ਸਹੀ ਹੋ ਗਿਆ, ਆਹ ਸਿਆਣੀ ਗੱਲ ਹੋ ਗਈ ਅੱਜ।
12: ਹਾਂਜੀ, ਪਰ ਇਹਨਾਂ ਵਾਲਾ ਕਰਨ ਦੀ ਲੋੜ ਨੀ, ਸਟੂਡੀਓ ਚ ਬਸ ਇੱਕ ਟੇਬਲ ਜਿਹਾ ਵਿਛਾ ਲਿਓ।
10: ਓਏ ਐਡੀ ਸਿਆਣੀ ਕੁੜੀ ਹੈ,
11: ਬਹੁਤ ਸੱਚੀ ਹੈ ਯਾਰ, ਗਲਤ ਗੱਲ ਹੈ,
12: ਸਾਰਾ ਪੈਸੇ ਬਚ ਜਾਣਗੇ।
11: ਹਾਂ, ਇਹ ਰਣਜੋਤ ਅੰਕਲ ਦੇਖਦੇ ਨੀ ਨਾ, ਪੈਸੇ ਬਹੁਤ ਖਰਾਬ ਕਰਦੇ। ਤੁਸੀਂ ਇਹਨਾਂ ਨੂੰ ਨਾ ਹਰ ਵਾਰੀ ਜਦੋਂ ਕਾਲ ਕਰਦੋ ਸਲਾਹ ਦਿਆ ਕਰੋ ਕਿ ਪੈਸੇ ਕਿਸ ਤਰ੍ਹਾਂ ਬਚਾਈਦੇ, ਨਾਲ ਇਹ ਵੀ ਤੁਸੀਂ ਡਿਊਟੀ ਲਾ ਲਓ ਆਪਣੇ ਲਾਗੇ,
10: ਤੇ ਤਾਂ ਤੇ ਇਹਨਾਂ ਨੂੰ ਪ੍ਰਧਾਨ ਬਣਾਉਣਾ।
11: ਹਾਂ,
10: ਇਹ ਕੁੜੀ ਬੜੀਆਂ ਸੋਹਣੀਆਂ ਸੋਹਣੀਆਂ ਸਲਾਹਾਂ ਦਿੰਦੀ ਹੈ।
11: ਹਾਂ, ਸਹੀ,
10: ਠੀਕ, ਆਪਾਂ ਇੱਦਾਂ ਹੀ ਕਰਦੇ ਮੰਨਤ, ਫਿਰ ਨਾ ਰੇਡੀਓ ਕਰ ਲਾਂਗੇ। ਹਾਂ
11: ਹਾਂ, ਉਹ ਸਹੀ ਰਹੂਗਾ।
10: ਹਾਂ,
11: ਮੈਂ ਫਿਰ ਟੇਬਲ ਲੈ
10: ਸਪਾਈ, ਜਾਣ ਲੱਗੇ ਸਪਾਈਸ ਵੀ ਕਰਾ ਜੋਗੇ? ਸਾਡੇ ਰੇਡੀਓ ਦਾ ਰਿਵਾਜ ਆ, ਸਾਰੀ ਟੀਮ ਨੂੰ ਰਿਟਰਨ ਗਿਫਟ ਮਿਲਦਾ ਵਾ ਬਿਨ ਬੈਗ ਨਾਲ। ਹੋਰ ਇੱਥੇ ਥੋੜੀ ਰੱਖਣਾ ਹੁੰਦਾ ਆਪਾਂ,
11: ਉਹ ਜਿੱਦਾਂ ਕਲਾਸਾਂ ਚ, ਇਹਨਾਂ ਦੀ ਕਲਾਸਾਂ ਚ ਹੁੰਦਾ ਗ੍ਰੀਨ ਕੈਪਟਨ ਕਹਿੰਦੇ ਆ। ਉਹ ਵਾਲੀ ਗੱਲਬਾਤ ਹੀ ਹੋ ਗਈ,
10: ਤੁਹਾਡੇ ਹੁੰਦਾ ਗ੍ਰੀਨ ਕੈਪਟਨ?
12: ਨਹੀਂ, ਸਾਡੇ ਸਕੂਲ ਚ ਨਹੀਂ ਹੈਗਾ।
10: ਇਹਨਾਂ ਸਕੂਲ ਚ ਨਹੀਂ, ਹਰਿਆਲੀ ਹੈਗੀ।
11: ਅੱਛਾ, ਹਰਿਆਲੀ ਨਹੀਂ ਆਈ। ਓਕੇ ਓਕੇ,
10: ਕੀ ਸੁਣਾਓਗੇ ਫਿਰ ਅੱਜ ਮੰਨਤ?
12: ਤੁਸੀਂ ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
10: ਹਾਂ ਗੁੱਡ, ਤੁਸੀਂ ਤਾਂ ਭਾਵੇਂ ਨਾ ਸਾਨੂੰ ਸਲਾਹ ਮਸ਼ਵਰਾ ਹੀ ਦੇ ਦਿਆ ਕਰੋ।
11: ਆਹੋ, ਚੁਟਕਲੇ ਆਪਾਂ ਆਪ ਆਪਸ ਚ ਕਰ ਲਿਆ ਕਰਾਂਗੇ।
10: ਹਾਂਜੀ,
12: ਇੱਕ ਵਾਰ ਪਤੀ ਤੇ ਪਤਨੀ ਡਾਂਸ ਪਾਰਟੀ ਉੱਤੇ ਜਾਂਦੇ ਆ ਤੇ ਪਤਨੀ ਕਹਿੰਦੀ ਆਪਾਂ ਅੱਜ ਸਟੇ ਤੇ ਅੱਗ ਲਾ ਦਾਂਗੇ। ਪਤੀ, ਪਰ ਆਪਾਂ ਤਾਂ ਲਾਈਟਰ ਲੈ ਕੇ ਨਹੀਂ ਆਏ। ਪਤਨੀ, ਪਰ ਉਹ ਵਾਲੇ ਉਹ ਅੱਗ ਨੀ ਕਿ ਅੱਜ ਆਪਾਂ ਇੰਨਾ ਜ਼ੋਰ ਨਾਲ ਡਾਂਸ ਕਰਾਂਗੇ। ਪਤੀ, ਤਾਂ ਫਿਰ ਲੋਕੀ ਆਪੇ ਅੱਗ ਲਾ ਦੇਣਗੇ।
11: ਬਚੋ ਬਈ, ਬਚੋ, ਜ਼ਿਆਦਾ ਵੀ ਅੱਗ ਲਾਣ ਵਾਲਾ ਡਾਂਸ ਨੀ ਕਰਨਾ ਚਾਹੀਦਾ ਹੈ।
10: ਪਤੀ ਨੂੰ ਕਹਿਣਾ ਚਾਹੀਦਾ ਸੀ ਮੈਂ ਕਿਸੇ ਹੋਰ ਨਾਲ ਸਟੈਪ ਮੈਚ ਕਰੂੰਗਾ।
11: ਹਾਂ, ਫਿਰ ਅੱਗ ਲੱਗ ਗਈ, ਹੋਰ ਕਿਸੇ ਨੂੰ ਲੱਗਿਆ ਨਾ ਲੱਗੇ, ਉਹਨੂੰ ਜ਼ਰੂਰੀ ਲੱਗੇ।
10: ਥੋੜਾ ਜਿਹਾ ਚਿੰਤਾ ਚ ਆ, ਫਤਿਹ ਨੂੰ ਵਾਰੀ ਨੀ ਪਹਿਲਾਂ ਮਿਲਦੀ,
11: ਇਹ ਕੀ ਚੱਕਰ ਹੋਇਆ?
10: ਪਤਾ ਨੀ ਕੀ ਗੱਲ,
11: ਇਹ ਵੀ ਉਸ ਮੀਟਿੰਗ ਤੇ ਫਿਰ ਡਿਸਕਸ ਕਰਾਂਗੇ ਆਪਾਂ।
10: ਹਾਂ, ਉੱਥੇ ਕਰ ਲਾਂਗੇ।
11: ਚਲੋ ਠੀਕ ਆ।
10: ਉੱਥੇ ਆਪਾਂ ਇਹ ਨਾ ਕਰ ਲੈਣੀ ਗੱਲ, ਠੀਕ ਹੈ ਫਤਿਹ?
12: ਓਕੇ
10: ਚਲੋ, ਕੀ ਸੁਣਾਓਗੇ ਫਿਰ ਅੱਜ?
12: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ।
10: ਓਕੇ।
12: ਮੈਂ ਕਾਲਾ ਵਾਂ ਪਰ ਕਾਂ ਨਹੀਂ ਗਾ।
10: ਯਾਰ ਤੂੰ ਤੇ ਬੜਾ ਚਿੱਟਾ ਹੈ।
12: ਨਹੀਂ ਮੈਂ ਕਾਲਾ ਵਾਂ। ਕਾਲਾ ਮੈਂ ਕਾਲਾ ਵਾਂ ਪਰ ਪਰ ਕਾਂ ਨਹੀਂ। ਮੈਂ ਲੰਬਾ ਵਾਂ ਪਰ ਸੱਪ ਨਹੀਂ।
10: ਪਰ ਤੁਸੀਂ ਤੇ ਗੋਰੇ ਹੋ।
11: ਹਾਂ ਇਹ ਗੱਲ, ਇਹ ਵੀ ਗੱਲ ਠੀਕ ਹੈ ਬਈ।
10: ਸੱਪ ਨੀ ਆ ਤੇ ਕਾਲਾ ਵੀ ਨੀ ਆ। ਅੱਛਾ ਕਾਲਾ
11: ਕਾਲਾ ਪਰ ਸੱਪ ਨੀ।
10: ਹਾਂ ਕਾਲਾ ਆ ਪਰ ਕਾਂ ਨੀ ਆ।
11: ਬੜੀਆਂ ਚੀਜ਼ਾਂ ਹੋ ਗਈਆਂ, ਇਹ ਤਾਂ ਹੁਣ ਚੂਜ਼ ਕਰਨਾ ਪਊ ਕੀ ਨਹੀਂ ਬੋਲਣਾ।
10: ਹਾਂ ਇਹ ਤੇ ਇਹ ਯਾਰ ਇਹ ਨਾ ਬੇ ਇਹ ਸਹੀ ਨੀ ਹੈ ਬਜ਼ਾਰਤ।
11: ਹਾਂ ਹੈ ਨਾ, ਕੁਛ ਤੋਂ ਗੜਬੜ ਹੈ ਦਇਆ, ਕੁਛ ਤੋਂ ਗੜਬੜ ਹੈ,
10: ਕੁਛ ਤੇ ਇਹਦੇ ਚ ਨਾ ਇਹ ਚ ਕੁਛ ਗਲਤ ਆ।
12: ਨਹੀਂ ਮੈਂ ਫਿਰ ਤੋਂ ਸੁਣਾਉਣਾ।
10: ਹਾਂਜੀ
11: ਹਾਂਜੀ ਰਿਪੀਟ ਕਰੋ।
12: ਮੈਂ ਕਾਲਾ ਵਾਂ ਪਰ ਕਾਂ ਨਹੀਂ। ਮੈਂ ਲੰਬਾ ਵਾਂ ਪਰ ਸੱਪ ਨਹੀਂ।
10: ਅੱਛਾ ਯਾਰ ਇਹ ਨਾ ਤੁਸੀਂ ਕੋਈ ਹਿੰਟ ਹੁੰਟ ਦਿਓ ਫਿਰ।
12: ਨਹੀਂ
10: ਨਹੀਂ ਦੇਣਾ। ਆਪਾਂ ਫਿਰ ਪੁੱਛ ਲਈਏ ਕਿਸੇ ਨੂੰ,
11: ਕੰਪਿਊਟਰ ਜੀ ਕੇ ਪਾਸ ਜਾਤੇ ਹੈਂ।
12: ਇੱਕ ਬੰਦੇ ਨੂੰ ਹੀ ਪੁੱਛ ਸਕਦੇ ਹਾਂ, ਇੱਕ ਬੰਦੇ ਨੂੰ ਹੀ।
10: ਇੱਕ ਬੰਦੇ ਨੂੰ ਪੁੱਛ ਸਕਦੇ ਹਾਂ। ਸੜਕ।
12: ਹਾਂਜੀ
11: ਉਹ ਸੜਕ ਸਹੀ ਹੈ।
12: ਨਹੀਂ
10: ਨਹੀਂ ਸੜਕ ਰੋਡ ਨਹੀਂ
11: ਗਰੀਲਾ।
10: ਚਲੋ ਫਿਰ ਅਸੀਂ ਹਾਰ ਗਏ ਯਾਰ, ਇੱਕ ਬੰਦੇ ਨੂੰ ਤਾਂ ਪੁੱਛ ਲਿਆ ਆਪਾਂ।
11: ਹਾਂਜੀ
10: ਗੁਰਜੀਤ ਆਂਟੀ ਨੇ
11: ਕਰਤਾ ਨਾ ਸਿਰੇ ਸਿਰੇ ਖਰਚਾ ਕਰਾ
10: ਚੱਕੋ
12: ਕਿਉਂਕਿ ਉਹਨਾਂ ਨੇ
10: ਬੀਬੀਆਂ ਨਾ ਆਂਟੀਆਂ ਆਂਸਰ ਦੇ ਦਿੰਦੀਆਂ ਬਰਜਾਰਤ ਦਾ, ਤੇ ਇਹ ਵੀ ਆਪਾਂ ਡਿਸਕਸ ਕਰਾਂਗੇ ਮੀਟਿੰਗ ਦੇ ਵਿੱਚ।
11: ਇਹ ਵੀ ਮੈਂ ਲਿਖ ਲਿਆ ਜੀ, ਦੂਸਰਾ ਪੁਆਇੰਟ ਵੀ ਨੋਟ।
10: ਸੱਚੀ ਲਿਖੋ, ਸੱਚੀ ਲਿਖੋ,
11: ਲਿਖ ਲਿਆ। ਲੋ ਲੋ ਲੋ
10: ਭੁੱਲ ਜਾਣਾ। ਥੈਂਕ ਯੂ ਫਤਿਹ,
12: ਥੈਂਕ ਯੂ।
10: ਦੂਸਰਾ ਜਿਹੜਾ ਮੰਨਤ ਦੇ ਪ੍ਰਧਾਨਗੀ ਵਾਲਾ ਤੇ ਜਿਹੜਾ ਏ ਆਈ ਦੇ ਉੱਤੇ ਆ ਜਾਂਦਾ ਨਾ ਮਸਲਾ ਜਾ। ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਆਪਾਂ ਔਜਲਾ ਸਾਹਿਬ ਵੱਲ ਨੂੰ ਵੱਧਦੇ ਹਾਂ। ਔਜਲਾ ਸਾਹਿਬ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ, ਕਿਵੇਂ ਚੱਲ ਰਹੀ ਲਾਈਫ?
9: ਬਾਹਰ ਬਸ ਐਵੇਂ, ਜਦੋਂ ਮੈਂ ਨਾ ਕੇ ਕੱਪੜੇ ਪਾ ਲੈਂਦਾ ਤੇ ਫਿਰ 30 ਹੋ ਜਾਂਦੇ ਜਾਂ 40, ਤੇ ਫਿਰ ਉਹ ਤੋਂ ਬਾਅਦ ਜਦੋਂ ਮੈਂ ਕਾਲ ਲਾਉਂਦਾ
10: ਨਹਾ ਕੇ ਨਾ ਮੈਨੂੰ ਲੱਗਦਾ ਗਿੱਲਾ ਵੀ ਹੋ ਜਾਂਦਾ ਹੋਣਾ।
11: ਅੱਛਾ ਇਸ ਤਰ੍ਹਾਂ ਵੀ ਹੈ, ਗਿੱਲੇ ਪਾਣੀ ਨਾਲ ਨਹਾਉਂਦਾ ਹੋਊਗਾ
10: ਮੈਨੂੰ ਲੱਗਦਾ।
11: ਓਕੇ
9: ਗਿੱਲੇ ਹੋਗੀ ਤਾਂ ਨਾ ਹੁੰਦਾ।
11: ਅੱਛਾ
10: ਡਰਾਈ ਕਲੀਨਿੰਗ ਸ਼ਾਵਰ
11: ਚੋ ਹਵਾ ਹੀ ਨਿਕਲਦੀ ਹੈ
10: ਤੁਸੀਂ ਨੀ ਕਰਾਇਆ ਹਲੇ ਤੁਹਾਡੇ ਘਰ ਨੀ ਹੈਗਾ
11: ਪੁਰਾਣੀ ਟੈਕਨੋਲੋਜੀ ਹੋਗੀ ਨਾ ਮੈਂ ਕਹੀ ਤਾਂ ਜਾਂਦਾ ਸਗੋਂ ਸਾਨੂੰ ਅਪਡੇਟ ਕਰਨਾ ਚਾਹੀਦਾ ਹੁਣ ਗਿੱਲਾ ਗਿੱਲਾ ਪਾਣੀ ਆਉਣਾ ਸ਼ੁਰੂ ਹੋ ਗਿਆ
10: ਨਹੀਂ ਆਪਾਂ ਇਹਨਾਂ ਨੂੰ ਭੇਜ ਦਿੰਦੇ ਮੈਸੇਜ ਭੇਜ ਦਿੰਦੇ ਨਾ ਜਿਹੜਾ ਬਰੋਸ਼ਰ ਭੇਜ ਦਿੰਦੇ
11: ਆ ਵੀ ਠੀਕ ਆ
10: ਹਾਂ ਫਿਰ ਗੱਲ ਕਰ ਲੈਣਗੇ
11: ਹਾਂ ਇਹ ਵੀ ਤਾਂ ਟਰਾਈ ਕਰਨ ਇੱਕ ਅੱਧੀ ਵਾਰੀ
10: ਕੰਪਨੀ ਦੇ ਨਾਲ ਗੱਲ ਕਰ ਲੈਣਗੇ
11: ਸਹੀ ਹੋ ਗਿਆ ਸਹੀ ਹੋ
10: ਠੀਕ $1500 ਦੇਣਾ ਤੁਸੀਂ ਓਇਲਾ ਸਾਹਿਬ ਕੋਲੋਂ ਬਾਕੀ ਜਿਹੜਾ ਸਰਕਾਰ ਸਬਸਿਡੀ ਦੇ ਦੂਗੀ
11: ਅੱਛਾ ਸਬਸਿਡੀ ਵੀ ਚੱਲਦੀ ਪਈ ਨਹੀਂ ਸਹੀ ਹੈ ਯਾਰ ਇਹ ਵੀ
10: ਉਹ ਤੇ ਸੌਖਾ ਨਾਲੇ ਨਾਲੇ ਫੋਨ ਵੀ ਲੈ ਜੀ
9: ਮੈਂ ਇਹਦੇ ਬਾਰੇ ਸੁਣਿਆ ਨਹੀਂ
10: ਕਿਉਂਕਿ ਗਿੱਲੇ ਨਹੀਂ ਹੋਈਦਾ ਨਾ ਫਿਰ ਨਾਲੇ ਹੀ ਫੋਨ ਲੈ ਜੀਦਾ ਭਾਵੇਂ ਨਹਾਉਂਦਿਆਂ ਨਹਾਉਂਦਿਆਂ ਵੀ ਤੁਸੀਂ ਚੁਟਕਲਾ ਸੁਣਾ ਲਓ
11: ਹੋਰ ਲੈ ਇਹ ਸਾਡੇ ਲਈ ਕਿੰਨਾ ਸੌਖਾ ਹੋ ਗਿਆ ਹਨਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ
9: ਨਾ ਤੁਸੀਂ ਝੂਠ ਬੋਲ ਰਹੇ ਹੋ
10: ਉਹ ਨਾ
11: ਸਹੀ ਗੱਲ
10: ਅਸੀਂ ਕਿਉਂ ਝੂਠ ਬੋਲਣਾ
11: ਤੁਸੀਂ ਤਾਂ ਸਗੋਂ ਗੱਲ ਹੀ ਮੇਰੇ ਮਤਲਬ ਦੀ ਕੀਤੀ ਪਹਿਲਾਂ ਕਿ ਜਦੋਂ ਤੁਸੀਂ ਉੱਠਦੇ ਹੋ ਫਿਰ ਤੁਹਾਡਾ ਸੌਣ ਦਾ ਮਨ ਕਰਦਾ ਮੈਂ ਕਿਹਾ ਬੰਦਾ ਹੀ ਆਪਣਾ ਭਰਾ ਹੈ ਮੇਰਾ ਵੀ ਇਹੀ ਹੁੰਦਾ ਮੈਂ ਵੀ ਜਦੋਂ ਵੇਕਅਪ ਕਰਦਾ ਤੇ ਮੇਰਾ ਫਿਰ ਸਲੀਪ ਡਾਊਨ ਕਰਨ ਦਾ ਫਿਰ ਮਨ ਕਰ ਜਾਂਦਾ
10: ਇੱਦਾਂ ਹੀ ਹੁੰਦਾ ਓਇਲਾ ਸਾਹਿਬ
9: ਮੈਨੂੰ ਹੋ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੁੰਦਾ
10: ਕਿਉਂ
11: ਨਹੀਂ ਨਹੀਂ ਨਹੀਂ ਲੈ
9: ਕਿਉਂਕਿ ਮੈਂ ਝੂਠ ਬੋਲ ਰਿਹਾ
10: ਹਾਂ
9: ਤੁਸੀਂ ਝੂਠ ਬੋਲ ਰਹੇ ਹੋ
10: ਅੱਛਾ ਨਹੀਂ ਯਾਰ ਇੱਦਾਂ ਥੋੜੀ ਇੱਦਾਂ ਥੋੜੀ ਕਹਿ ਸਕਦਾ ਜੇ ਆਪਾਂ ਪ੍ਰੂਫ ਦੇ ਤਾ ਫਿਰ ਥੋੜੀ
11: ਨਹੀਂ ਨਹੀਂ
10: ਅਸੀਂ ਤੇ ਨਾਲ ਪ੍ਰੂਫ ਵੀ ਦੇਣ ਲੱਗੇ ਹਾਂ ਹੁਣੇ ਮੈਂ ਭੇਜਣ ਹੀ ਲੱਗਾ ਵਾ $2
9: ਬੈਟਰੀ
11: ਮਨ ਕਰ ਗਿਆ
9: ਚਲੋ
10: ਕੋਈ ਨੀ ਫਿਰ ਅਸੀਂ ਲੈ ਆਵਾਂਗੇ ਹੋਰ ਕੀ ਆ
11: ਓਦਾਂ ਲੈ ਗਿਆ
10: ਹਾਂ ਬਚ ਕੇ ਬਚ ਕੇ ਚੁਟਕਲਾ ਕਿਹੜਾ ਸੁਣਾਉਣਾ ਅੱਜ
9: ਅੱਜ ਮੈਂ
11: ਦੁਬਾਰਾ ਰਿਪੀਟ ਕਰੋ ਤੁਹਾਡੀ ਆਵਾਜ਼ ਨਾ
10: ਤੁਹਾਡੀ ਆਵਾਜ਼ ਖਰਾਬ ਹੋਈ ਜਾਂਦੀ ਹੈ
9: ਮੈਂ ਇੱਕ ਬੋਲੀ ਸੁਣਾਉਣਾ
10: ਬੋਲੀ ਸੁਣਾਉਣਾ ਹਾਂਜੀ
11: ਆਓ ਜੀ
9: ਬਾੜੀ ਬਰਸੀ ਖਟਣ ਗਿਆ ਸੀ ਬਾੜੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬਾਲ ਹੁਣ ਬੰਦਾ ਗੰਜਾ ਡੱਕਿਆ ਤੇ ਉਹਦਾ ਮੂੰਹ ਹੋ ਗਿਆ ਲਾਲ ਲਾਲ

0: ਜਾਗਰਨ ਦੀ ਤਰਜ ਦੇ ਦਿੱਤੀ ਮੈਂ ਕਨਫਿਊਜ਼ ਹੀ ਜਾ
1: ਪਤਾ ਨੀ ਕੀ ਚੱਕਰ ਮੇਰਾ ਕੋਈ ਕਸੂਰ ਨੀ ਹੈ ਕੋਲਾ ਨਾ ਆਪਣੇ ਆਪ ਕੱਟੀਆਂ ਜਾ ਰਹੀਆਂ ਆਪਣੇ ਆਪ ਹੀ ਮੈਂ ਨੀ ਕੁਛ ਵੀ ਕਰ ਰਿਹਾ ਪਰ ਹੋ ਰਿਹਾ
2: ਕਾਲ ਡ੍ਰੌਪ ਹੋ ਰਹੀ ਹੈ
1: ਹਾਂਜੀ ਕਾਲ ਡ੍ਰੌਪ ਹੋ ਜਾਂਦੀ ਹੈ ਤੇ ਤੁਸੀਂ ਦੁਬਾਰਾ ਕਰ ਲਿਓ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਬੜੇ ਖੁਸ਼ ਲੱਗਦੇ ਹੋ ਮੈਨੂੰ ਤੁਸੀਂ
2: ਕੀ ਹੋਇਆ
1: ਅੱਜ ਕੀ ਹੋਇਆ
2: ਸਿਡਨੀ
1: ਤੋਂ ਵਾਪਸ ਆ ਗਏ ਤਾਂ ਤੁਸੀਂ ਖੁਸ਼ ਹੋ ਗਏ
3: ਅੱਜ ਨਾਲੇ ਪਾਪਾ ਸਿਡਨੀ ਨੂੰ ਵਾਪਸ ਹੋਣਾ ਅੱਜ
1: ਹਾਂ ਤਾਈਓ ਫਿਰ ਖੁਸ਼ ਹੋਏ ਤੁਸੀਂ
2: ਵੈਰੀ ਗੁੱਡ
1: ਵੈਰੀ ਨਾਈਸ ਤੇ ਕਿਹੜਾ ਗਾਣਾ ਯਾਦ ਆ ਗਿਆ ਹੈ ਸੁਣਾਓ ਫਿਰ
2: ਹਾਂ ਸੁਣਾ ਹੀ ਦੋ
1: ਕਿਹੜੀ ਕਿਹੜੀ ਲੈਂਗੁਏਜ ਹੈ ਪੁੱਤ ਦੁਬਾਰਾ ਪਲੀਜ਼ ਕਰ ਲਓ ਤੁਸੀਂ ਮੋਰੀ ਦੇ ਵਿੱਚ ਇੰਨਾ ਔਖਾ ਕੁੜੀ ਯਾਦ ਕਰੀ ਫਿਰਦੀ ਹੈ
2: ਮੈਂ ਸੋਚੀ ਪੈ ਗਿਆ ਮੈਂ ਕਿਹਾ ਯਾਰ ਆ ਕੀ ਹੋ ਰਿਹਾ
1: ਇੰਨਾ ਔਖਾ ਯਾਦ ਕਰ ਲਿਆ ਤੇ
3: ਹਾਂਜੀ
1: ਨਹੀਂ ਮੇਰੇ ਕੋ ਕੱਟਿਆ ਗਿਆ ਪੁੱਤ ਮੇਰੇ ਕੋ ਕੱਟਿਆ ਗਿਆ ਸੋਰੀ ਤੁਸੀਂ ਤਾਂ ਬੜਾ ਔਖਾ ਯਾਦ ਕੀਤਾ ਵਾ
2: ਵੈਰੀ ਗੁੱਡ ਯਾਰ ਸੋ ਇੰਪ੍ਰੈਸਿਵ
1: ਹਾਂ ਇਹ ਤੇ ਕਹਿੰਦੇ ਬਹੁਤ ਔਖੀ ਲੈਂਗੁਏਜ ਆ ਵੈਰੀ ਨਾਈਸ
3: ਸੁਣਿਆ
2: ਕਿੱਥੋਂ
1: ਸਕੂਲ ਦੇ ਵਿੱਚ ਗੁੱਡ
2: ਗੁੱਡ
1: ਇਹ ਮੈਂ ਪਹਿਲੀ ਵਾਰੀ ਕਿਸੇ ਕੋ ਸੁਣਿਆ ਵਾ ਇਹ ਹਾਂ
2: ਸੇਮ ਸੇਮ ਥੈਂਕ ਯੂ ਸੋ ਮਚ
1: ਥੈਂਕ ਯੂ ਤੇਗ ਅੰਬਰ ਨੇ ਜਦੋਂ ਜਦੋਂ ਪਿੱਛੇ ਪ੍ਰੋਗਰਾਮ ਹੋਇਆ ਸੀ ਉੱਤੇ ਪਰਾਂਦਾ ਪਾਇਆ ਸੀ ਨਾ ਸੂਟ ਦੇ ਨਾਲ
2: ਚਲੋ
1: ਥੈਂਕ ਯੂ ਪੁੱਤੋ ਅੱਛਾ ਹਲੇ ਬੁੱਝਣਾ ਵਾਪਸ
2: ਬੁੱਝਣਾ
1: ਨਹੀਂ ਨਹੀਂ ਉਹ ਵੀ ਥੈਂਕ ਯੂ ਕਰ ਚੱਲੀ ਹੈ ਅਸੀਂ ਹਲੇ ਬੁੱਝਣਾ
2: ਇਹਨਾਂ ਦੇ ਵੱਜਦੇ ਨਹੀਂ ਥੈਂਕ ਯੂ ਯਾਰ ਤੁਹਾਨੂੰ
1: ਤੇ ਕੋਈ ਹਿੰਟ ਹੀ ਦੇ ਦਿਓ ਫਿਰ
3: ਕਿਸੇ ਤੋਂ ਪੁੱਛ ਲਓ
1: ਕਿਸੇ ਤੋਂ ਪੁੱਛ ਲਈਏ ਓਏ ਕਿਸੇ ਦੱਸੋ ਕਿਸੇ
2: ਮੇਰੇ ਵੀ ਕਿਸੇ ਤੁਸੀਂ ਹੋ
1: ਮੇਰੇ ਕਿਸੇ ਤੁਸੀਂ ਕਿਸੇ ਮਿਲ ਸੀ ਸਾਡੇ ਪੁੱਤ ਕਿਸੇ ਮਿਸੇ ਹੋਏ ਪਏ ਆ ਹੁਣ ਕੀ ਕਰੀਏ ਆਪਾਂ ਦੱਸ ਹੈ ਸਾਡੇ ਜਿਹੜੇ ਕੋਈ ਆ ਨਾ ਸਾਡੇ ਜਿਹੜੇ ਸਰੋਤ ਆ ਉਹਨਾਂ ਨੂੰ ਫਾਈਨ ਹੋ ਗਿਆ ਬੜਾ ਵੱਡਾ ਵੱਡਾ
2: ਸਦਮੇ ਚ ਨੇ
1: ਤੇ ਉਹ ਪਹਿਲੇ ਸਦਮੇ ਚੋਂ ਨਹੀਂ ਬਾਹਰ ਆ ਰਹੇ ਉਹ ਤੇ ਹੌਸਲਾ ਨਹੀਂ ਕਰਨਗੇ ਹੁਣ, ਮਤਲਬ ਕਦੇ ਵੀ
0: ਨਹੀਂ ਨਹੀਂ, ਫਾਈਨ ਹੋ ਗਿਆ ਨਾ,
1: ਹੋਰ ਫਾਈਨ ਹੈਵੀ ਹੋ ਗਿਆ। ਹਾਂ ਇਹ ਆਪਾਂ ਹੀ ਹਿਸਾਬ ਤਾਬ ਲਾ ਲੈਂਦੇ ਹਾਂ। ਇਹ ਸੂਈ ਧਾਗਾ ਲੱਗਦਾ ਮੈਨੂੰ, ਯੁਵਰਾਜ ਸੋਰੀ ਆਪਣਾ ਅਸੀਸ ਤੁਹਾਡਾ ਨਾ ਕਾਲ ਸਾਰਿਆਂ ਦੀ ਕੱਟੀ ਗਈ ਇੱਕ ਵਾਰੀ, ਕੁਛ ਪ੍ਰੋਬਲਮ ਸ਼ਾਇਦ ਫੋਨ ਦੇ ਵਿੱਚ, ਪਤਾ ਨਹੀਂ, ਆਈ ਡੋਂਟ ਨੋ,
0: ਕੁਡ ਬੀ, ਨਹੀਂ ਕਈ ਵਾਰੀ ਉਹ ਵੀ ਹੁੰਦਾ ਸਰਵਿਸ ਵੀ ਡ੍ਰੌਪ ਹੋ ਰਹੀਆਂ ਹੁੰਦੀਆਂ,
1: ਆਈ ਡੋਂਟ ਨੋ। ਮੇਰਾ ਕੋਈ ਕਸੂਰ ਨਹੀਂ,
0: ਬ੍ਰਦਰ ਡੋਂਟ ਟੇਕ ਸਟ੍ਰੈਸ, ਨੋ ਸਟ੍ਰੈਸ ਬ੍ਰਦਰ।
1: ਤੇ ਚਲੋ ਆਪਾਂ ਉਨੀ ਦੇਰ ਤਵਨੀਤ ਨਾਲ ਗੱਲ ਕਰਦੇ ਹਾਂ, ਫਿਰ ਤੁਸੀਂ ਦੁਬਾਰਾ ਕਰ ਲਿਓ ਭਾਈ ਸਾਰੇ ਜਾਣੇ। ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ।

0: ਇੱਥੇ ਛੱਡ ਕੇ ਵਾਪਸ ਲੈਣ ਹੀ ਨਹੀਂ ਆਏ। ਮੈਂ ਕਹੀ ਜਾਂਦਾ ਮੈਨੂੰ ਲੈਣ ਆ ਜਾਓ, ਵਾਪਸ ਲੈਣ ਆ ਜਾਓ, ਉੱਥੇ ਪਾਰਟੀ ਕਰੀ ਜਾਂਦੇ ਪਏ ਬੈਗ। ਟੋਇਲਟ
1: ਪੁੱਟ ਕੇ ਕੱਢਿਆ, ਸੈਂਟਾ ਫਸ ਗਿਆ।
0: ਦੋ ਤਿੰਨ ਬੰਦੇ ਲੱਗੇ
2: ਚਿਮਨੀ
0: ਚ,
1: ਸੈਂਟਾ ਚਿਮਨੀ ਚ ਨੀ ਫਸਦਾ, ਵੇਖ ਲੋ ਟੋਇਲਟ ਚ ਫਸ ਗਿਆ।
0: ਉਹ ਥੋੜੀ ਓਵਰ ਈਟਿੰਗ ਹੋ ਗਈ ਨਾ ਅੱਜ ਕੱਲ੍ਹ, ਵੇਟ ਜ਼ਿਆਦਾ ਪੁੱਟ ਆਨ ਹੋ ਗਿਆ। ਹੁਣ ਚਿਮਨੀ ਵਾਲਾ ਤਾਂ ਸੋਚ ਹੀ ਨਹੀਂ ਰਹੀ, ਹੁਣ ਚਿਮਨੀ ਵਾਲਾ ਪੰਗਾ ਲਈਦਾ ਹੀ ਨਹੀਂ। ਪੰਗਾ ਪੈਂਦਾ ਬਿਨਾਂ ਗੱਲ ਦਾ, ਹੈ ਨਾ।
1: ਹੋਰ ਕੀ,
0: ਚਿਮਨੀ ਵਾਲਾ ਪੰਗਾ ਨਹੀਂ ਲਈ। ਸੈਂਟਾ ਦੇ ਨਾ ਹੁਣ ਹੱਡੀਆਂ ਕੜਿਕ ਕੜਿਕ ਕਰਦੀਆਂ, ਫਿਰ ਠੰਡ ਵੀ ਹੋ ਗਈ ਹੈ ਨਾ, ਸੈਂਟਾ ਪੰਗਾ
1: ਔਖਾ ਹੁਣ ਕਿੱਥੋਂ ਲੰਘਿਆ ਜਾਂਦਾ,
0: ਮੁਸ਼ਕਿਲ ਹੈ।
2: ਸੈਂਟਾ ਨੂੰ ਠੰਡ ਨਹੀਂ ਲੱਗਦੀ ਹੁੰਦੀ, ਬਿਕੋਜ਼ ਉਹ ਨਾਰਥ ਪੋਲ 'ਚ ਰਹਿੰਦਾ।
0: ਉਹ ਨਹੀਂ, ਹੁਣ ਇੰਨੀ ਨਾਰਥ ਪੋਲ 'ਚ ਇੰਨੀ ਠੰਡ ਨਹੀਂ ਜਿੰਨੀ ਇੱਥੇ ਆ। ਉਹੀ ਤਾਂ ਕਹੀਏ ਨਾ, ਮੇਰੇ ਐਲਫ ਤਾਂ ਉੱਥੇ ਇੰਜੋਏ ਕਰੀ ਜਾਂਦੇ, ਰੇਨਡੇਅਰ ਭੇਜ ਨਹੀਂ ਰਹੇ ਮੇਰੇ ਉਹ। ਉਹ ਕਹਿੰਦੇ ਰੇਨਡੇਅਰ ਚੇਂਜ ਕਰਕੇ ਹੁਣ ਉੱਥੇ ਬਾਈਕ ਰੱਖ ਲੈਣੀ ਹੈ ਕਿ ਰੇਨਡੇਅਰ ਵਿਹਲੇ ਕਰ ਦੇਣੇ ਉਹਨਾਂ ਨੇ। ਹਾਂ,
1: ਉਹ ਜਿੱਦਾਂ ਆਪਣੇ ਉੱਥੇ ਇੰਡੀਆ 'ਚ ਅੱਜ ਕੱਲ੍ਹ ਰੇਹੜੀਆਂ 'ਤੇ ਸਪਲੈਂਡਰ ਲਵਾਏ।
0: ਹਾਂ ਹਾਂ, ਬਸ ਉੱਦਾਂ ਹੀ ਕਹਿੰਦੇ ਕਹਿੰਦੇ ਸਲਮਾਨ ਖਾਨ ਨੂੰ ਰਾਹ ਪਤਾ ਲੱਗ ਗਿਆ ਨਾਰਥ ਪੋਲ ਦਾ, ਇਹ ਹੁਣ ਇੱਥੇ ਠੀਕ ਨਹੀਂ ਹੈਗੇ, ਸੇਫ ਨਹੀਂ ਹੈ ਰੇਨਡੇਅਰ, ਰੇਨਡੇਅਰ ਸਾਰਿਆਂ ਨੇ ਜੰਗਲ ਛੱਡ
2: ਸਕਦਾ।
0: ਹਾਂ, ਇਹੀ ਤਾਂ ਉਹਨਾਂ ਨੂੰ ਕਹਿਣਾ ਸੀਗਾ ਤੇ ਮੈਨੂੰ ਇੱਥੇ ਛੱਡ ਗਏ। ਕਹਿੰਦੇ ਤੁਹਾਨੂੰ ਨਹੀਂ ਕੁਛ ਪਤਾ, ਤੁਸੀਂ ਇੱਥੇ ਰਹੋ।
1: ਉਹ ਫਲਾਈ ਕਰਾਉਣ ਵਾਲੇ ਵੀ ਹੈਗੇ ਬਾਬੇ ਪੁੱਤ, ਉਹ ਕਰਾ ਦਿੰਦੇ।
0: ਨਵੇਂ ਨਵੇਂ ਬਾਬੇ ਆ ਰਹੇ ਮਾਰਕੀਟ 'ਚ ਬੇਟਾ, ਬੜੇ ਬੁਰੇ ਹਾਲਾਤ ਚੱਲਦੇ, ਮੈਂ ਕੀ ਦੱਸਾਂ। ਵੈਰੀ ਸੈਡ।
1: ਕੀ ਸੁਣਾਓਗੇ ਫਿਰ?
2: ਇੱਕ ਬੁਜ਼ਾਰਤ ਕਿਹੜੀ ਚੀਜ਼ ਹੈ ਜੇ ਕੋ ਜੀਭ ਹੁੰਦੀ ਬਟ ਉਹ ਬੋਲ ਨਹੀਂ ਸਕਦਾ?
1: ਉਹ ਤੇ ਦੱਸਿਆ ਸੀ ਤੁਹਾਨੂੰ, ਘਰ ਵਾਲਾ ਹੀ ਹੁੰਦਾ।
0: ਹਬਜ਼ੈਂਡ
1: ਨਹੀਂ, ਅਮਰੂਦ ਕੁੜੀ ਕਹਿੰਦੀ ਤੈਨੂੰ ਛੜਾ ਰਹਿਣ ਦੇਣਾ,
2: ਬੋਲ ਨਹੀਂ ਸਕਦਾ।
1: ਤੇ ਬਾਅਦ ਚ ਫਿਰ ਉਹ ਕਹਿੰਦਾ ਵੀ ਮੈਂ ਤੇ ਲਾਲ ਹੋ ਜਾਣਾ, ਫਿਰ ਉਹ ਮੈਂ ਕੱਟ ਕੇ ਵੇਖਿਆ ਲਾਲ ਹੋ ਗਿਆ।
0: ਅੱਛਾ,
1: ਉਹ ਕਹਿੰਦਾ ਮੇਰਾ ਵਿਆਹ ਨਹੀਂ ਕੀਤਾ।
2: ਉਹ ਆੜੂ ਬਣ ਗਿਆ ਫਿਰ,
0: ਆੜੂ ਬਣ ਗਿਆ।
1: ਆਹੋ
0: ਕਹਿ ਸਕਦੇ ਆਪਾਂ, ਐਸੀ ਗੱਲ ਨਹੀਂ ਹੈ, ਰੋਜ਼ ਕੁਛ ਨਵਾਂ ਸਿੱਖਣ ਨੂੰ ਮਿਲਦਾ। ਵੈਲਕਮ ਕਰਿਆ ਕਰੋ ਨਵੇਂ ਥੌਟ
2: ਨੂੰ। ਭਿੰਡੀ ਨਾਲ ਵਿਆਹ ਕਰਾ ਦੋ,
1: ਅਮਰੂਦ ਦਾ ਭਿੰਡੀ ਨਾਲ। ਹਾਂ, ਇਹ ਕੁੜੀ ਬਹੁਤ ਮਗਰ ਪਈ, ਕਹਿੰਦੀ ਅਮਰੂਦ ਦਾ ਭਿੰਡੀ ਨਾਲ ਵਿਆਹ ਕਰਾ ਦੋ।
0: ਇਹ ਵਿਆਹ ਹੋ ਨਹੀਂ ਪਾਏਗਾ ਮੈਨੂੰ ਲੱਗਦਾ।
1: ਮੈਂ ਤੇ ਕਿਹਾ ਸੀ, ਮੈਂ ਵੀ ਨਹੀਂ ਹੋ। ਹਾਂ, ਉਹਦਾ ਨਾ ਸੁਭਾਅ ਬੜਾ ਜਲਬੀ ਜਿਹਾ ਵਾ, ਪਰ ਭਿੰਡੀ ਜਿਹੜੀ ਆ ਨਾ ਉਹ ਬਹੁਤ ਉਹਦੇ ਚ ਨਾ ਹੰਕਾਰ ਬੜਾ ਵਾ ਵੀ ਮੈਂ ਬੜੀ ਫਿੱਟ ਆ। ਉਹ ਸੜੀ ਅਲਜੀ ਆ,
0: ਉਹਦਾ ਜਦੋਂ ਬਣਦੀ ਤੇ ਲੈਸ ਲੈਸ ਜੀ ਹੋਈ ਹੁੰਦੀ ਹੈ, ਪਰ ਹੰਕਾਰ ਹੈ,
1: ਹੰਕਾਰ ਬੜਾ ਉਹਦੇ ਚ। ਉਹ ਆਪਣੇ ਆਪ ਨੂੰ ਬੜੀ ਬੜੀ ਹੀਰੋਇਨ ਸਮਝਦੀ ਹੈ।
0: ਤੁਸੀਂ ਕੋਈ ਹੋਰ ਰਿਸ਼ਤਾ ਲੱਭ ਲਓ, ਹੋਰ ਬਥੇਰੇ ਨੇ।
1: ਪਰ ਇਹ ਕੁੜੀ
0: ਨਾਲ ਕਿਉਂ ਕਰਨਾ,
1: ਇਹ ਕੁੜੀ ਅੜੀ ਪਈ ਹੈ ਨਾ।
0: ਅੱਛਾ, ਇਹ ਲੱਗਦਾ ਭਿੰਡੀ ਕਹਿ ਕੇ ਗਈ ਹੈ ਦੇ ਕੰਨ ਚ।
1: ਇਹਨੂੰ ਭਿੰਡੀ ਪਸੰਦ ਆ ਨਾ, ਇਹਨੂੰ ਇਹ ਵੀ ਸਾਡੀ ਭਿੰਡੀ ਵਿਆਹੀ ਜਾਵੇ ਕਿਸੇ ਤਰ੍ਹਾਂ।
0: ਅੱਛਾ, ਨਹੀਂ ਹਾਂਜੀ, ਵੈਰੀ ਗੁੱਡ।
2: ਭਿੰਡੀ ਵਧੀਆ ਹੈਗੀ, ਬਿਕੋਜ਼ ਅਮਰੂਦ ਵੀ ਗ੍ਰੀਨ ਹੈਗਾ, ਭਿੰਡੀ ਵੀ ਗ੍ਰੀਨ ਹੈਗਾ। ਅਮਰੂਦ ਛਿੱਲੜ ਨਾਲ ਵੀ ਖਾ ਸਕਦੇ ਤੇ ਭਿੰਡੀ ਵੀ ਛਿੱਲੜ ਨਾਲ ਵੀ ਖਾ ਸਕਦੇ ਤੇ ਘਰ ਵਾਲੇ ਮੋਟੇ ਹੁੰਦੇ ਤੇ ਵਾਈਫ ਪਤਲੀ ਹੁੰਦੀ।
1: ਹਾਂ, ਇਹ ਸਿਮਿਲੈਰਿਟੀ ਇੱਕ ਸਿਮਿਲੈਰਿਟੀ ਹੋਰ ਵੀ ਹੈਗੀ ਆ, ਉਹਦੀ ਵੀ ਟਿਪ ਕੱਟ ਕੇ ਖਾਈ ਦੇ ਤੇ ਇਹਦੀ ਵੀ ਟਿਪ ਕੱਟ ਕੇ। ਹਾਂ, ਸਿਮਿਲੈਰਿਟੀਜ਼ ਤੇ ਹੈਗੀਆਂ ਨੇ ਵੈਸੇ
0: ਦੇਖਿਆ ਜਾਵੇ, ਆਪਾਂ ਇਸ ਸੋਚ ਨਾਲ ਵੇਖਿਆ ਨੀ, ਗੱਲ ਸਾਰੀਆਂ ਹੀ ਸਹੀ ਕੀਤੀ।
1: ਸਿਮਿਲੈਰਿਟੀ ਤੇ ਹੈਗੀ ਆ ਵੈਸੇ।
0: ਤੋਰੋ ਗੱਲ, ਤੁਸੀਂ ਪਹਿਲੇ ਦਿਲ ਹਾਰ ਗਏ, ਤੁਸੀਂ ਗੱਲ ਤੋਰੋ ਦਾ ਸਹੀ, ਆਪਾਂ ਬਾਅਦ ਦੀ ਬਾਅਦ ਚੋਂ ਵੇਖਦੇ।
1: ਆਹੋ, ਚਲੋ ਕਰ ਲੈਂਦੇ, ਤੁਸੀਂ ਭਿੰਡੀ ਵਾਲਿਆਂ ਨਾਲ ਕਰੋ ਗੱਲ,
0: ਅਮਰੂਦ ਨਾਲ ਗੱਲ ਕਰਦੇ।
2: ਮੈਂ ਭਿੰਡੀ ਖਾ ਲਈ।
1: ਅਜੇ ਖਾ ਲਈ ਆ,
0: ਹੁਣ ਤੇ ਬੇਟਾ ਸੋਰੀ ਆ ਫਿਰ ਤੇ।
1: ਮਿਲ ਕੇ ਕਰਾਂਗੇ ਨਾ ਜਦੋਂ ਛੁੱਟੀਆਂ ਚ ਆਪਾਂ ਮਿਲਾਂਗੇ ਨਾ
0: ਡਿਸਕਸ ਕਰਾਂਗੇ ਵਿਆਹ ਦੀ।

0: ਕਰ ਲਾਂਗੇ ਨਾ ਸਾਰੀ ਸੈਟਿੰਗ ਕੀ ਕਿੱਦਾਂ ਕਰਨਾ ਕੀ ਨਹੀਂ ਕਰਨਾ ਹਾਂ
1: ਫਿਰ ਉੱਥੇ ਸੈਰੇਮਨੀ ਹੋ ਜਾਊਗੀ
2: ਅਸੀਂ ਛੁੱਟੀ ਚ ਅਸੀਂ ਵਿਆਹ ਕਰੋਗੇ ਉਹਨਾਂ ਦਾ
1: ਹਾਂ ਛੁੱਟੀਆਂ ਚ ਆਪਾਂ ਵਿਆਹ ਕਰਾਂਗੇ ਭਿੰਡੀ ਤੇ ਅਮਰੂਦ ਦਾ ਵਿਆਹ ਭਿੰਡੀ ਵੈਡਸ ਅਮਰੂਦ
0: ਕਰਤਾ ਜੀ
1: ਕਾਰਡ ਕੁੜ ਛਪਾ ਲੈਣਾ ਆਪਾਂ
0: ਤਾਂ ਕਾਰਡ ਕੁੜ ਛਪਾ ਲਈਏ
1: ਹਾਂ
0: ਚਲੋ ਡਨ ਹੋ ਗਿਆ
1: ਕੀ ਕੀ ਸੁਣਾਓਗੇ ਫਿਰ ਅੱਜ ਤੁਸੀਂ ਤਮਨੀਤ ਕੀ ਲਿਆਇਓ
2: ਮੈਂ ਇੱਕ ਬੁਜਾਰਤ
1: ਹਾਂ ਜੀ
0: ਓਕੇ
1: ਅਮਰੂਦ ਹੀ ਆ ਫਿਰ
0: ਅਮਰੂਦ ਹੋ ਗਿਆ
2: ਤੁਸੀਂ ਉਹ ਬਗੈਰ ਨੀ ਜਾ ਸਕਦੇ ਬਾਹਰ
0: ਉਹਦੇ ਬਗੈਰ ਬਾਹਰ ਨੀ ਜਾ ਸਕਦੇ
1: ਅੱਛਾ ਘਰੋਂ ਬਾਹਰ ਨੀ ਜਾ ਸਕਦੇ ਉਹਦੀ ਜੀਪ ਆ ਪਰ ਬੋਲ ਨੀ ਸਕਦਾ ਬੂਟ ਬੂਟ
0: ਵੈਰੀ ਗੁੱਡ
1: ਥੈਂਕ ਯੂ ਨੈਕਸਟ ਕਿਹਦੀ ਵਾਰੀ ਆ
2: ਵੀਰ ਜੀ
1: ਲਿਆਓ ਵੀਰ ਜੀ ਖਚ ਖਚ ਖਚ ਖਚ ਖਚ ਵੀਰ ਜੀ ਖਚ ਖਚ ਖਚ ਖਚ
2: ਸਤਿ
1: ਸ੍ਰੀ ਅਕਾਲ
0: ਸੈਂਟਾ
2: ਅੰਕਲ
1: ਜੀ ਤੇ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋ ਹੋ ਹੋ ਕਿਵੇਂ ਹੋ
0: ਠੀਕ ਠਾਕ ਤੇ ਨਾ ਹੁਣੇ ਪ੍ਰੈਸ਼ਰ ਪਾ ਰਿਹਾ ਕਿ ਬਾਈ ਦੇਖੋ ਤਿਆਰੀ ਰੱਖੋ ਤਗੜੀ
1: ਹਾਂ
0: ਟਾਈਮ ਤੁਹਾਨੂੰ ਪਹਿਲਾਂ ਹੀ ਖੁੱਲਾ ਦੇ ਦਿੱਤਾ
1: ਸਹੀ ਗੱਲ
0: ਕ੍ਰਿਸਮਸ ਦੋ ਚਾਰ ਮਹੀਨੇ ਨੂੰ ਆਇਆ ਨਾ ਪੰਜ ਮਹੀਨੇ
1: ਅੱਛਾ ਡੈਡਾ ਆ ਗਏ ਆ ਵਾਹ
0: ਵੈਰੀ ਗੁੱਡ
2: ਸਾਡੇ
0: ਏਜੰਟ ਨੇ ਵੀ ਇਹੀ ਕਿਹਾ ਤਾਂ ਇੱਥੇ ਆਏ
1: ਕੱਲੇ ਕੱਲੇ ਉਹ ਆਏ ਨਾ ਪਾਪਾ ਕੱਲੇ ਕੱਲੇ ਉਹ ਆਏ ਆ
2: ਬੱਲੇ ਬੱਲੇ ਆਸਟ੍ਰੇਲੀਆ
1: ਜਿੰਦਾਬਾਦ ਰਹੇਗਾ ਕੀ ਸੁਣਾਓਗੇ
2: ਇੱਕ ਗੱਲ
1: ਹਾਂਜੀ
2: ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋ ਮਰ ਗਏ ਖਤਮ ਖਾਣੀ
1: ਓਏ ਹੋਏ ਐਡੀ ਛੇਤੀ
0: ਜਿੰਦਾਬਾਦ ਰਾਜਾ ਜਿੰਦਾਬਾਦ
1: ਥੈਂਕ ਯੂ ਸਰਤਾਜ ਜੀ
0: ਥੈਂਕ ਯੂ ਜੀ ਥੈਂਕ ਯੂ ਕੀ
2: ਸਤਿ ਸ਼੍ਰੀ ਅਕਾਲ
1: ਸੋਨੇ
2: ਵਾਲੇ ਅੰਕਲ ਤੇ ਸੈਂਟਾ ਵੀਰ ਜੀ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
1: ਕੀ ਹਾਲ ਤੁਹਾਡਾ ਠੀਕ ਹੈ ਜੀ
0: ਠੀਕ ਠੀਕ ਠਾਕ
1: ਤੁਸੀਂ ਸੁਣਾਓ ਠੰਡ ਆ ਕੇ ਬਚੇ ਹੋ
2: ਬਚੇ
1: ਬਚੇ ਹੋ ਠੰਡ ਨੀ ਲੱਗਦੀ
2: ਨਹੀਂ
1: ਇਹ ਕੁੜੀ ਫਿਰ ਸਟਰੋਂਗ ਆ
0: ਸਟਰੋਂਗ ਗਰਲ ਵੈਰੀ ਗੁੱਡ
1: ਇਹਨੇ ਪਿੰਨੀਆਂ ਖਾਧੀਆਂ ਮੈਨੂੰ ਲੱਗਦਾ ਨਹੀਂ ਖਾਧੀਆਂ
0: ਲੈ ਪੂਰਾ ਮੈਲਬਨ ਪਿੰਨੀ ਪਿੰਨੀ ਕਰਤਾ ਤੁਸੀਂ ਖਾਧੀਆਂ ਨੀ
1: ਤੁਹਾਨੂੰ ਪਿੰਨੀ ਚੰਗੀ ਲੱਗਦੀ ਕਿ ਨਹੀਂ ਪਿੰਨੀ ਚੰਗੀ ਲੱਗਦੀ ਨੇ ਲੱਡੂ ਚੰਗਾ ਲੱਗਦਾ
0: ਲੱਡੂ ਚੰਗਾ ਲੱਗਦਾ ਕਿ ਨਹੀਂ
2: ਲੱਡੂ
1: ਅੱਛਾ ਲੱਡੂ
0: ਚਲੋ ਫਿਰ ਨਹੀਂ ਫਿਰ ਇਹ ਗਾਣਾ ਨਹੀਂ ਚੱਲਣਾ
1: ਖੱਟਣ ਗਿਆ ਵਾ ਜਦੋਂ ਆਊਗਾ ਨਾ ਬਾਰੀ ਬਰਸੀ ਲਿਆਊਗਾ ਖੱਟ ਕੇ ਕੀ ਸੁਣਾਓਗੇ ਫਿਰ ਅੱਜ
0: 12 ਸਾਲ
2: ਇੱਕ ਬੋਲੀ
1: ਹਾਂਜੀ
2: ਜੀਜਾ ਸਾਲੀ ਫੋਨ ਬੋਲਿਆ ਜੀਜਾ ਸਾਲੀ ਫੋਨ ਬੋਲਿਆ ਪੌਂਦੇ ਪੌਂਦੇ ਲੱਗਦੇ ਪੌਂਦੇ ਪੌਂਦੇ ਲੱਗਦੇ ਜੀਜਾ ਸਾਲੀ ਨੇ
1: ਕੁੱਟਿਆ ਜੂੰਡਿਓ ਫੜ ਕੇ ਕੁੱਟਿਆ ਜੂੰਡਿਓ ਫੜ ਕੇ ਮੈਨੂੰ ਇਹ ਨੀ ਸਮਝ ਲੱਗੀ ਜੀਜੇ ਨੇ ਸਾਲੀ ਕੁੱਟੀ ਕੇ ਸਾਲੀ ਨੇ ਜੀਜਾ
2: ਹਾਂਜੀ
1: ਉਹ ਕੱਲ ਕਰਾਂਗੇ ਫਿਰ ਹੁਣ ਹਲੇ ਹੈਗਾ ਟਾਈਮ ਹਲੇ ਟੈਨਸ਼ਨ ਨਾ ਲੈ ਤੂੰ ਕੁੜੀਏ ਥੈਂਕ ਯੂ ਅਸੀਂ ਠੀਕ ਆ ਕਾਲ ਕੱਟੀ ਜਾਂਦੀ ਸੀ ਤੁਹਾਡੀ
0: ਕੀ ਚੱਕਰ ਹੋ ਗਿਆ?
2: ਕਾਲ ਬੈਠ ਕਾਲ ਅਸੀਂ ਨਹੀਂ ਕੱਟ ਰਹੇ ਸੀ।
1: ਹਾਂ
2: ਉਹ ਤਾਂ ਆਪੇ ਕੱਟੀ ਗਈ, ਅਸੀਂ ਤਾਂ ਲਾ ਰਹੇ ਸੀ, ਅਸੀਂ ਕੱਟ ਰਹੇ ਨਹੀਂ ਸੀ।
1: ਓਹੋ, ਇਹ ਮੈਨੂੰ ਲੱਗਦਾ ਵੋਡਾਫੋਨ ਅੰਕਲ ਕੱਟੀ ਜਾਂਦੇ।
0: ਵੋਡਾਫੋਨ ਅੰਕਲ ਬੈਠ
2: ਸੁੱਟੀ, ਮੈਨੂੰ ਆਈ ਨਹੀਂ ਸਮਝ ਆਉਂਦਾ ਵੀ ਲੱਗਦੀ ਨਹੀਂ ਕਾਲ
0: ਗਲਤ।
1: ਹਾਂ, ਮੈਨੂੰ ਵੀ ਨਹੀਂ ਸਮਝ ਆਉਂਦਾ।
0: ਇਹ ਫਿਰ ਇਹ ਰਾਜ ਫਿਰ ਵੋਡਾਫੋਨ ਦੇ ਨਾਲ ਹੀ ਚਲਾ।
1: ਹਾਂ, ਇਹ ਟੈਲਸਟਰਾ ਅੰਕਲ ਨੂੰ ਪੁੱਛੀਏ।
0: ਟੈਲਸਟਰਾ ਅੰਕਲ ਨੂੰ ਪੁੱਛਦੇ ਆ, ਆਪਟਸ ਅੰਕਲ ਨੂੰ ਪੁੱਛਦੇ ਆ, ਵੋਡਾਫੋਨ ਅੰਕਲ ਨੂੰ ਪੁੱਛਦੇ ਆ, ਸਹੀ ਕਿ ਨਹੀਂ?
1: ਟੈਲਸਟਰਾ ਅੰਕਲ ਦੀ ਵੋਟੀ ਨਾ, ਉਹ ਆਉਂਦੀ ਆਈਬ੍ਰੋ ਕਰਾਉਣ ਸੁੱਖ ਆਂਟੀ ਕੋ, ਉਹਨੂੰ ਪੁੱਛਾਂਗੇ।
0: ਅੱਛਾ, ਇੰਨੀ ਗਹਿਰੀ ਜਾਣਕਾਰੀ।
1: ਉਹਨਾਂ ਨੂੰ ਪੁੱਛਾਂਗੇ।
0: ਡਨ ਹੋ ਗਿਆ ਬਈ। ਸਿਆਣੀ ਗੱਲ,
1: ਤੁਹਾਡੇ ਤੁਹਾਡੇ ਜਿਹੜੇ ਸਟੂਡੈਂਟ ਹੈ ਨਾ, ਉਹਨਾਂ ਕੋਲ ਆਉਂਦੀ ਆ ਟੈਲਸਟਰਾ ਅੰਕਲ ਦੀ ਵੋਟੀ। ਪਰ ਤੁਹਾਡੇ ਤੇ ਸਟੂਡੈਂਟ ਰਹੇ ਨੀ ਨਾ ਹੁਣ।
2: ਕਿਉਂ? ਪਤਾ ਨੀ
1: ਪਤਾ ਲੱਗਣਾ ਵੀ ਉਹਨਾਂ ਨੂੰ ਕਿੰਨਾ ਕੁ ਆ ਗਿਆ, ਕਿੰਨਾ ਕੁ ਨਹੀਂ ਆਇਆ।
0: ਹਾਂ, ਨਹੀਂ ਇਹ ਠੀਕ ਹੈ ਯਾਰ,
1: ਸਿਲੇਬਸ ਕਿੰਨਾ ਕੀ ਆ। ਹਾਂ, ਇਹ ਵੀ ਉਹ ਕਾਦੇ ਸਟੂਡੈਂਟ ਹੀ, ਇਹ ਵੀ ਭੁੱਲ ਗਏ।
2: ਫਸਲਾਂ ਚ ਤਿੰਨ ਜਾਂ ਚਾਰ ਹੀ ਹੋਣ ਜੋ ਉਹਨਾਂ ਨੂੰ।
0: ਅੱਛਾ, ਸਟੂਡੈਂਟ ਕਾਦੇ ਸੀਗੇ? ਕੀ ਸਿੱਖਦੇ ਸੀ ਤੁਹਾਡੇ ਤੋਂ?
2: ਮੈਂ ਬਸ ਪਹਿਲਾਂ ਤਾਂ ਮੈਂ ਉਡਾਣਾ ਹੀ ਸਿਖਾਉਣਾ।
0: ਮੈਨੂੰ
1: ਲੱਗਦਾ ਉਹ ਦੂਜਾ ਸੁੱਖ ਸਿੱਖਦੇ ਸੀ। ਉਹ ਗੁੱਡ ਮਾਰਨਿੰਗ ਟੀਚਰ,
2: ਮੇਰੇ ਪੰਜਾਬੀ ਕਲਾਸ ਚ ਵੀ ਪਹਿਲਾਂ ਅਸੀਂ ਉਡਾੜਾ ਹੀ ਕਰਦੇ ਸੀ, ਫੇਰ ਲਰਨ ਕਰਦੇ।
1: ਪਰ ਉਹ ਤੇ ਦੂਜਾ ਸਿੱਖਦੇ ਸੀ ਨਾ, ਗੁੱਡ ਮਾਰਨਿੰਗ ਟੀਚਰ ਵਾਲਾ ਸੁੱਖ ਕੁਛ
2: ਉਹ ਸਿਖਾਉਂਦੀ, ਬਟ ਹੁਣ ਉਹਨਾਂ ਯਾਦ ਹੋ ਗਿਆ ਨਾ ਹੁਣ।
1: ਅੱਛਾ, ਉਹ ਯਾਦ ਹੋ ਗਿਆ
0: ਨਾ, ਉਹ ਪੁਰਾਣਾ ਸਿਲੇਬਸ ਹੋ ਗਿਆ ਨਾ, ਕੰਪਲੀਟ ਹੋ ਗਿਆ।
1: ਤੇ ਕਲਾਸ ਕੰਟੀਨਿਊ ਰੱਖੋ, ਅਸੀਂ ਸਟੂਡੈਂਟ ਬਣ ਜਾਂਦੇ ਤੁਹਾਡੇ।
0: ਉਹ ਚ ਕਿਹੜੀ ਵੱਡੀ ਗੱਲ ਆ, ਸਾਨੂੰ ਤਾਂ ਆਂਦਾ ਨਹੀਂ ਕੀ ਮੁੱਢ ਗਵਰਨਿੰਗ
2: ਸਾਡੀ ਤਾਂ ਟੀਚਰ ਵਾਲੀ।
1: ਹਾਂ, ਆ ਵੇਖ ਲਾ, ਇਹਨੂੰ ਅੰਕਲ ਨੂੰ ਹੋਰ ਨਹੀਂ ਪਤਾ, ਇਹ ਕਹੀ ਜਾਂਦੇ ਮੁੱਢ ਗਵਰਨਿੰਗ।
0: ਮੁੱਢ ਗਵਰਨਿੰਗ ਤਾਂ ਹੁੰਦਾ
2: ਨਹੀਂ, ਪਰ ਮੈਂ ਕਿਸੇ ਨੂੰ ਨਹੀਂ ਸਟੂਡੈਂਟ ਕਹਿਣਾ, ਮੈਂ ਨਹੀਂ ਟੀਚਰ, ਮੇਰਾ ਜੀ ਨਹੀਂ ਕਰਦਾ ਟੀਚਰ ਬਣ ਲਈ।
0: ਲੈ ਯਾਰ, ਤੁਸੀਂ ਇਦਾਂ ਨਾ ਕਰੋ, ਹਜੇ ਕਰੀਅਰ ਸ਼ੁਰੂ ਨਹੀਂ ਆਇਆ, ਤੁਸੀਂ ਪਹਿਲੀ ਉਬਾਤ ਹੈ, ਦਿਲ ਦੀ ਗੱਲ ਹੈ,
1: ਦਿਲ ਹੀ ਟੁੱਟ ਗਿਆ ਟੀਚਰ ਦਾ। ਟੀਚਰ ਜੀ, ਕੀ ਲਿਆਇਓ?
2: ਕੜੀ
1: ਹੈ। ਕੜੀ?
0: ਹਾਂ,
2: ਕਹਾਣੀ।
1: ਅੱਛਾ, ਕਹਾਣੀ। ਓਕੇ
0: ਓਕੇ ਓਕੇ।
2: ਕਿਹੜਾ ਵੀ ਰਾਜਾ ਸੀ, ਉਹਦੇ ਦੋ ਧੀਆਂ ਹੁੰਦੀਆਂ। ਇੱਕ ਵਾਲੀ ਮੋਟੀ ਹੁੰਦੀ ਤੇ ਇੱਕ ਵਾਲੀ ਪਤਲੀ ਹੁੰਦੀ। ਉਹ ਦੂਜੇ ਦਿਨ ਕੀ ਕਰਦਾ ਨਾ ਰਾਜਾ, ਉਹ ਕਹਿੰਦਾ ਵੀ ਹੁਣ ਮੈਂ ਅਸੀਂ ਕੀ ਕਰੀਏ। ਉਹ ਕਹਿੰਦਾ ਸਾਧੂ ਕੋਲ ਜਾਂਦਾ, ਉਹ ਪੁੱਛਦਾ ਵੀ ਮੇਰੇ ਦੋ ਧੀਆਂ, ਇੱਕ ਵਾਲੀ ਮੋਟੀ ਹੈ ਇੱਕ ਵਾਲੀ ਪਤਲੀ ਹੈ, ਤੇ ਉਹ ਪੁੱਛਦਾ ਵੀ ਸਾਧੂ ਕਹਿੰਦਾ ਵੀ ਜਿਹੜੀ ਵਾਲੀ ਮੋਟੀ ਹੈ ਉਹਨੂੰ ਕਹਿਣਾ ਫਰੂਟ ਖਾਣਾ, ਸੈਲਡ ਖਾਣਾ, ਪਾਣੀ ਪੀਣਾ, ਰੋਟੀ ਖਾਣੀ, ਸਬਜ਼ੀ ਖਾਣੀ, ਜਿਹਦੀ ਵਾਲੀ ਪਤਲੀ ਹੈ ਉਹਨੂੰ ਦੇਣਾ ਛੋਲੇ, ਸੈਲਡ, ਫਰੂਟ, ਪਾਣੀ, ਸਬਜ਼ੀ, ਹੌਲੀ ਹੌਲੀ ਸਾਈਜ਼ ਚ ਹੁੰਦੇ ਨਾਰਮਲ
1: ਸਾਈਜ਼।
2: ਫਿਰ ਦੂਜੇ ਦਿਨ ਨਾ ਰਾਜਾ ਸ਼ਿਕਾਰ ਖੇਡਣ ਲੱਗ ਜਾਂਦਾ। ਉਹ ਐਡਬਲ ਨੂੰ ਮਾਰਨ ਵਾਲਾ ਸੀ, ਰਾਜੇ ਦੀ ਬਈ ਮੈਂ ਆਪਦੇ ਸਿਰ ਚ ਸੋਰੀ ਸੋਰੀ ਕਿਹਾ ਗਿਆ। ਤੇ ਫਿਰ ਦੂਜੇ ਦਿਨ ਜਦੋਂ ਰਾਜਾ ਸਾਧੂ ਕੋਲ ਜਾਂਦਾ, ਉਹਨੇ ਕਿਹਾ ਸਾਧੂ ਨੇ ਵੀ ਮੈਂ ਤੋਂ ਛੁੱਟੀਆਂ ਜਾ ਰਿਹਾ, ਛੁੱਟੀਆਂ ਤੋਂ ਬਾਅਦ ਆਉ ਮੈਂ ਤਾਂ। ਸਾਧੂ ਨੇ ਕਿਹਾ ਬਈ ਤੂੰ ਆਪਦੇ ਕੁੜੀਆਂ ਨੂੰ ਬੱਚਿਆਂ ਨੂੰ ਸਿਖਾ ਦੇ ਪੰਜਾਬੀ, ਤੇ ਫਿਰ ਮੈਂ ਆ ਕੇ ਸਾਰਾ ਕੁਛ ਸੁਣ ਲੂੰਗਾ।
1: ਅੱਛਾ,
2: ਝਾੜੀ ਪਿਆੜੀ ਤੇ ਲੈਂਕੜ ਔਂਕੜ ਕੰਨਾ ਟਿੱਪੀ ਅੱਧਕ ਸਾਰਾ ਕੁਛ। ਤੇ ਫਿਰ ਜਦੋਂ ਸਾਧੂ ਆਉਂਦਾ ਉਹਨਾਂ ਨੂੰ ਤਾਂ ਸਾਰਾ ਕੁਛ ਆ ਜਾਂਦਾ ਧੀਆਂ ਨੂੰ। ਤੇ ਫਿਰ ਰਾਜਾ ਤੇ ਸਾਧੂ ਬੜੇ ਹੈਪੀ ਹੁੰਦੇ।
1: ਅੱਛਾ,
2: ਐਡੀ ਮੇਰੀ ਬਾਤ ਉੱਪਰੋਂ ਚੜ ਗਿਆ ਦਿਨ,
1: ਐਡੀ ਮੇਰੀ ਰਾਤ ਉੱਤੋਂ ਪੈ ਗਈ ਬਾਤ, ਐਡੀ ਮੇਰੀ ਰਾਤ ਉੱਤੋਂ ਪੈ ਗਿਆ ਦਿਨ, ਐਡੀ ਮੇਰੀ ਰਾਤ ਉੱਤੋਂ ਪੈ ਗਈ ਬਾਤ, ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ, ਐਡੀ ਮੇਰੀ ਰਾਤ
2: ਉੱਤੋਂ
1: ਪੈ ਗਈ ਬਾਤ। ਚੱਕ ਦੋ ਚੱਕ ਦੋ ਚੱਕ ਦੋ ਚੱਕ ਦੋ ਚੱਕ ਦੋ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ। ਫਿਰ ਜਦੋਂ ਸਾਧੂ ਵਾਪਸ ਆਇਆ, ਸਾਧੂ ਨੇ ਕਿਹਾ ਰਾਜਾ ਤੇਰੀਆਂ ਬੇਟੀਆਂ ਸਾਰਾ ਕੁਛ ਸਿੱਖ ਗਈਆਂ, ਤੇ ਰਾਜੇ ਨੇ ਰੱਖੀ ਪਾਰਟੀ, ਉੱਥੇ ਲਾਇਆ ਗਾਣਾ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ। ਹਾਂਜੀ ਹਾਂਜੀ, ਬਾਏ ਬਾਏ, ਸੀ ਯੂ ਟੁਮਾਰੋ। ਰਾਸੀ ਨਾ ਗਿਆ ਬਾਈ ਗਾਣਾ ਗਾਣ ਚ। ਬੱਚਾ ਵਿਚਾਰਾ ਬੋਲੀ ਆ ਰਿਹਾ ਨਾ ਨਾ ਨਾ ਨਾ ਨਾ ਰੇ ਨਾ।
3: 615 ਤੁਸੀਂ ਆਉਂਦੇ ਰਹੋ ਜੀ, 615 ਤੁਸੀਂ ਆਉਂਦੇ ਰਹੋ ਜੀ। ਨਹੀਂ ਜੀ, ਓਕੇ ਜੀ, ਬਾਏ ਜੀ, ਤੁਸੀਂ ਦੁਬਾਰਾ ਕਰ ਲਿਓ। ਥੈਂਕ ਯੂ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਲਾਲ ਜੀ ਕੀ ਹਾਲ ਨੇ ਜੀ? ਹੈਲੋ, ਹਾਂਜੀ ਲਾਲ ਜੀ ਕੀ ਹਾਲ ਨੇ?
4: ਹਾਂਜੀ
3: ਹਾਂਜੀ
4: ਹਾਂਜੀ
1: ਹਾਂਜੀ ਬਾਰਿਸ਼ ਕਾ ਕਿਆ ਹਾਲਾਤ ਦੀਪਕ? ਦੀਪਕ ਹੈਲੋ ਲਾਲ ਲਾਲ,
3: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਆ।
4: ਰੋਟਾਂ ਸਬਜ਼ੀਆਂ ਦੇ ਰਿਸ਼ਤੇ ਕਰਾਉਣ ਦੇ ਨਾ, ਗੁਰਨੇਕ ਭਾਈ ਨੇ ਹਦਵਾਣੇ ਦਾ ਬਾਇਓਡਾਟਾ ਭੇਜ ਦੇਣਾ।
3: ਆ ਯਾਰ, ਹਦਵਾਣੇ ਨੂੰ ਕਹਿੰਦਾ ਵਿਆਹਾਂਗੇ ਭਲਾ? ਹਦਵਾਣੇ ਨੂੰ ਕਹਿੰਦਾ ਵਿਆਹਾਂਗੇ? ਦਵਾਣੇ ਨੂੰ ਬੰਦ ਗੋਭੀ ਨਾ ਵਿਆਹੀਏ,
1: ਕਾਫੀ ਭਾਰੀ ਭਰਕਮ ਜੋੜੀ ਬਣ ਜਾਣੀ ਨੀ। ਆਪਕਾ ਇਸਮੇ ਕਿਆ ਕਹਿਣਾ ਸੰਵਾਦਦਾਤਾ ਲਾਲ ਜੀ, ਕਿਆ ਯੇ ਕੀਆ ਜਾਣਾ ਚਾਹੀਏ ਜਾਂ ਨਹੀਂ?
3: ਦਵਾਣੇ ਨੂੰ ਲੱਗ ਪਤਾ ਜਾਵੇ ਜਦੋਂ ਇੰਨੀਆਂ ਸਾੜੀਆਂ ਲੈ ਕੇ ਦੇਣੀਆਂ ਪਈਆਂ ਨਾ। ਕਿਉਂ ਲਾਲ ਜੀ? ਹੈਲੋ ਹੈਲੋ ਹੈਲੋ, ਹਾਂਜੀ ਹੈਲੋ ਹੈਲੋ ਹੈਲੋ
1: ਹੈਲੋ,
3: ਹਾਂਜੀ
1: ਹੈਲੋ,
3: ਹਾਂਜੀ ਹਾਂਜੀ।
4: ਮੈਂ ਪੁੱਛਣਾ ਜੀ ਬਾਕੀ ਗੱਲਾਂ ਇੱਕ ਪਾਸੇ, ਇਹ ਬੰਦਾ ਬਹੁਤ ਐਕਸਪਰਟ ਆ, ਯਾਨੀ ਨਾ ਵੀ ਹਦਵਾਣਿਆਂ ਦੀ ਵਿਆਹ ਆਪਣਾ ਆਫਟਸ ਦੀ ਘਰਵਾਲੀ ਨੂੰ ਉਹ ਪਰੋਟੇ ਮੰਮੀ ਆਣ
1: ਜਿੰਦਗੀ ਹੰਡਾਈ ਹੈ।
3: ਆਪਟਸ ਦਾ ਨਾਮ ਹੀ ਲਿਆ,
1: ਆਪਟਸ ਦਾ ਲਿੱਤਾ
3: ਨਾਮ ਹੀ ਲਿਆ ਆਪਟਸ
1: ਦਾ, ਨਹੀਂ ਟੈਸਟਰਾ ਦਾ। ਦੇਖੋ ਤੁਸੀਂ
3: ਇਹਨਾਂ ਨੂੰ ਲੈਣਾ ਨਹੀਂ ਉਹਦਾ ਟੈਸਟਰਾ ਤਾਂ ਕਹਿਣ ਦਿਆ।
1: ਕਿਆ ਇਹ ਸੱਚਾ ਸੰਵਾਦਦਾਤਾ ਲਾਲ?
3: ਇਹਨਾਂ ਨੂੰ ਕਹਿਣਾ ਨਹੀਂ ਹੋਣਾ ਹੈ ਨਾ, ਆਪਟਸ ਸੌਖਾ ਵਾ।
1: ਅੱਛਾ ਲੈ, ਦੇਖੋ ਇਹ ਪਤਾ ਨੀ ਕਿਹੜੀਆਂ ਨਾ ਗੁੰਜਲਾਂ ਖੁੱਲੀ ਬੈਠੇ ਇਹਨਾਂ ਨੂੰ ਹੀ ਪਤਾ।
3: ਮੈਂ ਤੇ ਪੋਤੜਿਆਂ ਤੋਂ ਜਾਣਦਾ। ਇਹਨੇ ਜਿਹੜੀ
1: ਕੋਨਫੀਡੈਂਸ ਨਾਲ ਕਿਹਾ ਬਈ,
3: ਜਿਹੜੀ ਇਹਨਾਂ ਨੂੰ ਸਮੱਸਿਆ ਆਉਂਦੀ ਨਾ, ਘੁਮਾ ਕੇ ਦੂਜਾ ਕਹਿ ਦਿੰਦੇ ਆ।
1: ਅੱਛਾ, ਆਪ ਦਾ ਕੋਈ ਅਫਸਰ ਮੈਂ ਬਦਲਦੇ ਹੋਏ ਲਾਲ ਜੀ,
4: ਬੜੀ ਫਾਸਟ ਮੇਰੇ ਲਾਗੋ ਟਰਾਲੀ ਲੰਘੀ।
1: ਬਾਈ ਬਚਾ ਕਰਨਾ ਵੀ ਜਰੂਰੀ ਹੈ।
4: ਲੋਟਾ ਆਂਦਰਾ
5: ਕਿਆ ਬਾਤ ਹੈ ਸੰਵਾਦਦਾਤਾ
3: ਮੈਨੂੰ ਨਾ ਉਹ ਯਾਦ ਆ ਗਿਆ ਜਿਹੜਾ ਉਹ ਹੁੰਦਾ ਨੀ ਜਿੱਦਾਂ ਕਹਿੰਦੇ ਵੀ ਜਿੱਦਾਂ ਅੰਦਰ ਆ ਗਏ ਸੈਮੀ ਸਾਹਿਬ ਤੇ ਉਹ ਇੱਕ ਫਿਲਮ ਆ ਉਹਦੇ ਵਿੱਚ ਉਹ ਨੀ ਹੈਗੇ ਉਹ ਜਿਹੜੇ ਉਹ ਕੀ ਪੰਛੀ ਉਹ ਹੁੰਦੇ ਆ ਜਾਨਵਰ ਜਿਹਾ ਹੁੰਦਾ ਵਾ ਇੱਕ ਉਹ ਦੁਆਲੇ ਦੁਆਲੇ ਕੰਡੇ ਕੰਡੇ ਹੁੰਦੇ ਆ ਜਦੋਂ ਕੋਈ ਖਤਰਾ ਮਹਿਸੂਸ ਹੁੰਦਾ ਤੇ ਬੋਲ ਜੀ ਬਣ ਜਾਂਦਾ ਰੇੜ ਜਾਂਦਾ
5: ਅੱਛਾ ਕਿਆ ਇਮੈਜੀਨੇਸ਼ਨ
3: ਹੈ ਨਾ ਨਿਆਣਿਆਂ ਦੀ ਹੈਗੀ ਇੱਕ ਫਿਲਮ ਜੀ ਪਰ ਉਹ ਅਸਲ ਚ ਵੀ ਹੈਗਾ ਵਾ ਪ੍ਰੀਕੋਨ ਕੀ ਏਦਾਂ ਕਰਕੇ ਹੈਗਾ
5: ਹਾਂ ਹਾਂ ਹਾਂ ਨਾਮ ਨਹੀਂ ਯਾਦ ਆ ਰਿਹਾ ਮੈਂ ਸਮਝ ਗਿਆ ਯੈਸ ਯੈਸ ਯੈਸ ਯੈਸ
4: ਕਾਲਾ ਕਾਲ ਹਾਂ ਭਾਈ ਹਾਂਜੀ ਮੈਂ ਤਾਂ ਕੈਲਸ ਦਾ ਬੋਲ ਵੀ ਲੈਣਾ ਤੈਨੂੰ ਨਾਮ ਨਹੀਂ ਯਾਦ
3: ਚੈਲੰਜ ਲੈ ਕੇ
5: ਵੇਰੀ ਗੁੱਡ ਵੈਰੀ ਗੁੱਡ
3: ਘਾਹ ਦਾ ਕੀ ਹਾਲ ਆ ਘਾਹ ਦਾ ਬੜਾ ਇੰਟਰਸਟ ਘਾਹ ਦਾ ਕੀ ਹਾਲ ਆ ਚਾਚਾ ਹਰੀ ਹਰੀ ਘਾਸ
4: ਘਾਹ ਵਧੀਆ ਹੁਣ ਵਧੀਆ ਹੋ ਗਿਆ
3: ਵਧੀਆ ਹੋ ਗਿਆ ਚਲੋ ਠੀਕ ਆ ਗੁੱਡ ਹੋ ਗਿਆ ਚਰਨੇ ਚਰਨੇ ਆਏਗੇ ਕਿਸੇ ਦਿਨ ਬਸ
4: ਮੈਂ ਕਹਿੰਦਾ ਜਲਦੀ ਆ ਵੱਡਿਆ ਮੇਰੇ ਕੋਲ ਵੀ ਨੀ ਜਾਣਾ
3: ਬੜਾ ਹੋਣੇ ਦੋ
5: ਬੜਾ ਤੋਂ ਹੋਣੇ ਦੇ
4: ਯਾਰ
5: ਸਿੱਧੇ ਹੀ ਹੋਏ ਫਿਰਦੇ ਅੱਜ ਤੇ ਹੈ ਤੁਹਾਡਾ ਲਾਲ ਜੀ ਜੋ ਵੀ ਨੀ ਕੰਪਲੀਟ ਕਰ ਦੇਣਾ ਆਪਾਂ ਹੈਲੋ ਹੈਲੋ
4: ਜਸਵਾਲ ਭਾਈ ਨਾ ਤਿੰਨ ਚਾਰ ਦਿਨ ਦਵਾ ਨਾ ਆ ਰਹੇ ਕਿਤੇ ਆਪਣਾ ਆਪਣਾ ਕੈਂਪਿੰਗ ਤੋਂ ਆ ਰਹੇ ਤੇ ਰਸਤੇ ਨਾ ਆਪਣਾ ਭਾਬੀ ਕਹਿੰਦੇ ਵੀ ਘਰ ਬੜਾ ਖਲਾਰਾ ਪਿਆ ਮੇਰੇ ਕੋਲ ਕੰਮ ਨੀ ਹੋਣਾ ਹਨਾ ਏਦਾਂ ਕੋਈ ਰਸਤੇ ਨਾ ਕੋਈ ਆਪਣਾ ਵੀ ਬੰਦਾ ਜਿਵੇਂ ਕੋਈ ਲੇਬਰ ਲੂਬਰ ਮਿਲਦੀ ਹੈ ਨਾ ਉਹਦੇ ਕੋਲ ਨਾ ਤਿੰਨ ਦੋ ਤਿੰਨ ਸੌ ਰੁਪਏ ਦੇ ਕੇ ਨਾ ਤੇ ਕੰਮ ਕਰਾ ਦਿੰਦੇ ਘਰ ਦਾ ਕਹਿੰਦੇ ਚੱਲ ਠੀਕ ਹੈ ਰਸਤੇ ਨਾ ਸੈਮੀ ਸਾਹਿਬ ਖੜੇ ਹੁੰਦੇ ਕਹਿੰਦੇ ਹਾਂ ਵੀ ਕਹਿੰਦਾ ਲਾਣੀ ਦਿਹਾੜੀ ਕਹਿੰਦੇ ਹਾਂਜੀ ਹਾਂਜੀ ਕਹਿੰਦੇ ਕਿੰਨੇ ਕਹਿੰਦਾ ਜੀ 600 ਜਸਵਾਲ ਭਾਈ ਅੱਧਾ ਦਿਨ ਲੰਘ ਗਿਆ ਤੇ 300 ਲੈ ਲੈ ਕਹਿੰਦਾ ਚਲ ਠੀਕ ਹੈ ਨਿਕਲ ਜਾਂਦੇ ਤੇ ਰਸਤੇ ਆਉਂਦਾ ਢਾਬਾ ਤੇ ਆਪਣਾ ਭਾਬੀ ਨਿਆਣੇ ਸਾਨੂੰ ਭੁੱਖ ਲੱਗੀ ਹੈ ਹਨਾ ਸਾਰੇ ਢਾਬੇ ਰੋਟੀ ਖਾਣ ਬਹਿ ਜਾਂਦੇ ਤੇ ਰੋਟੀ ਖਾਣ ਤੋਂ ਬਾਅਦ ਨਾ ਆਪਣਾ ਸੈਮੀ ਸਾਹਿਬ ਨੂੰ ਵੀ ਪੁੱਛਦੇ ਤੂੰ ਰੋਟੀ ਖਾਣੀ ਸੈਮੀ ਸਾਹਿਬ ਕਹਿੰਦੇ ਹਾਂਜੀ ਕਦਾਇਆ ਤੂੰ ਵੀ ਖਾ ਲੈ ਤੇ ਬਾਅਦ ਨਾ ਬਿੱਲ ਦੇਣ ਦੀ ਵਾਰੀ ਆਉਂਦੀ ਤੇ ਕਹਿੰਦੇ ਕਿੰਨੇ ਦਾ ਕਹਿੰਦਾ ਜੀ ਤੁਹਾਡਾ 1500 ਹੋ ਗਿਆ ਜਸਵਾਲ ਭਾਈ ਕਹਿੰਦੇ 1500 ਮਾਈ ਕੋਲ ਪੈਸੇ ਤਾਂ ਹੈ ਨੀ ਜਸਵਾਲ ਭਾਈ ਕਹਿੰਦੇ ਭਾਈ ਆਪਣਾ ਭਾਂਡੇ ਜਿਹੜੇ ਮਾਂਜਦੇ ਹੁੰਦੇ ਕਿਤੇ ਮਾਂਜਦੇ ਹੋ ਕਹਿੰਦਾ ਉਹ ਪਿੱਛੇ ਨਾਲੇ ਨਾਲੇ ਸੈਮੀ ਨੂੰ ਕਹਿੰਦਾ ਚੱਲ ਭਾਂਡੇ ਮਾਂਜ ਤੇ 300 ਦਿਹਾੜੀ
3: ਮੈਂ ਬਿੱਲ ਸੁਣ ਕੇ ਉਹ ਮਜ਼ਦੂਰ ਨੂੰ ਲਾ ਦਿੰਦੇ ਗੱਡੀ ਚੋ ਵੀ ਨਹੀਂ ਯਾਰ ਅੱਜ ਨੀ ਮਾਰਾ ਗਾਣਾ
5: ਨੇ ਉੱਥੇ ਲਵਾ ਤੇ ਕਿ ਮਜ਼ਦੂਰੀ ਹੈ
3: ਥੈਂਕ ਯੂ ਲਾਲ ਜੀ
5: ਥੈਂਕ ਯੂ ਜੀ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਓਕੇ ਤੁਸੀਂ ਸਕੂਲ ਨਹੀਂ ਗਏ ਅੱਜ
2: ਅੰਦਰ ਜਾਣਾ
3: ਅੱਛਾ ਕਿੰਡਰ ਜਾਣਾ ਕਿੰਨੇ ਵਜੇ
5: ਦਿਮਾਗ ਤੇਜ ਕਰਨਾ ਸਟਾਰਟ ਕਰ ਲਾ ਆਪਣਾ ਦਿਮਾਗ
3: ਇੱਕ ਮਿੰਟ ਫਿਰ ਮੈਨੂੰ ਨਾ ਔਖੀ ਆ ਤੇ ਮੈਨੂੰ ਤੁਸੀਂ ਦੁੱਧ ਪੀ ਲੈਣ ਦੋ ਦੁੱਧ ਨੀ ਹੈਗਾ ਚੱਲ ਪਾਣੀ ਪੀ ਲੈਣੇ
5: ਪਾਣੀ ਪੀ ਲਓ ਪਾਣੀ ਮੈਂ ਤਾਂ ਦਿਮਾਗ ਸਟਾਰਟ ਕਰ ਲਿਆ ਆਪਣਾ
3: ਚਲੋ ਹੁਣ ਪੁੱਛੋ ਹੁਣ ਤੁਸੀਂ
5: ਹੁਣ ਆਓ ਬਾਈ
2: ਚਿੱਟੀ ਹੱਡੀ ਧਰਤੀ ਚ ਗੱਡੀ
3: ਚਿੱਟੀ ਹੱਡੀ ਧਰਤੀ ਚ ਗੱਡੀ ਚਿੱਟੀ ਹੱਡੀ ਤੇ ਧਰਤੀ ਚ ਗੱਡੀ ਚਿੱਟੀ ਚੀਜ਼ ਆ ਧਰਤੀ ਚ ਗੱਡੀ ਆ
5: ਸਹੀ
3: ਹੈ ਖਾਣ ਵਾਲੀ ਆ ਤੁਸੀਂ ਤੁਸੀਂ ਤੁਸੀਂ ਕਿੰਡੀ ਲੈ ਕੇ ਜਾਂਦੇ ਉਹਦੇ ਨਾਲ ਨਹੀਂ ਕਿਉਂ ਨੀ ਲੈ ਕੇ ਜਾਂਦੇ ਪਰੌਂਠੇ ਬਣਾਉਂਦੇ ਹੋ ਓਏ ਹੱਡੀ ਵਾਲੇ ਪਰੌਂਠੇ ਖਾਧੇ ਕਦੀ
5: ਬੱਲੇ ਬੱਲੇ
3: ਹੈ ਨਹੀਂ
2: ਨਹੀਂ
3: ਚਿੱਟੀ ਹੱਡੀ ਵਾਲੇ
5: ਲੈ ਇਹ ਵੀ ਆਇਆ ਮਾਰਕੀਟ ਚ ਨਵੇਂ ਸ਼ਹਿਰ ਤੋਂ ਬਾਅਦ
3: खादे खादे
6: हाँ, हाँ, हाँ, हाँ।
3: ओ यम्मी होंगे ना ये हाँ, फिर मेनू ना मेनू लगता गाजर आ
2: राती दे वेच
3: चिट्टा अंडा ही लगता मेनू फिर
6: अच्छा ओके
3: चिट्टा अंडा यम यम
2: आमलेट
3: अच्छा आमलेट ओके इदा आंसर सी आमलेट
2: नहीं
6: नहीं ओ तो दस दबे लेके की चला
3: अच्छा अच्छा लेके की चला ओके ते ओदा आंसर हैगा वा परोंठा आलू वाला
6: हां बेस्ट
3: गाजर वाला
6: है
2: नहीं
3: अच्छा मूली वाला
6: बेस्ट
2: नहीं
3: ओहो
2: हां जी
3: हां जी थैंक यू
6: थैंक यू थैंक यू
3: थैंक यू डडवाल साहब थोड़ी होर सौखी लिया करो यार
2: मामा ने भी स्काइफोन तो
3: ओके थैंक यू मामा थैंक यू डडवाल साहब ਤੁਹਾਡਾ ਦਿਨ ਵਧੀਆ ਵਧੀਆ ਰਹੇ ਧੰਨਵਾਦ ਹੁਣ ਆਪਾਂ ਲੈਣੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
7: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, oye Hanji Hanji,
4: Hanji Radio.
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਕਿ ਇੱਕ ਛੋਟੇ ਜਿਹੇ ਬੱਚੇ ਨੇ ਇੱਕ ਛੋਟੀ ਬੱਚੀ ਨੂੰ ਕਿਹਾ, BF, ਆਈ ਐਮ ਯੂਅਰ BF। ਤੁਸ ਛੋਟੀ ਜਿਹੀ ਬੱਚੀ ਨੇ ਪਿਆਰ ਦੇ ਨਾਲ ਪੁੱਛਿਆ, ਇਹ BF ਦਾ ਮਤਲਬ ਕੀ ਹੈ? ਤੇ ਛੋਟਾ ਜਿਹਾ ਬੱਚਾ ਪਿਆਰ ਦੇ ਨਾਲ ਮੁਸਕਰਾਇਆ, ਹੱਸਿਆ ਤੇ ਕਿਹਾ, ਇਹਦਾ ਮਤਲਬ ਹੈ ਤੂੰ ਮੇਰੀ ਬੈਸਟ ਫਰੈਂਡ ਹੈ। ਥੋੜੇ ਸਮੇਂ ਬਾਅਦ ਜਦੋਂ ਇਹੀ ਥੋੜੇ ਵੱਡੇ ਹੋਏ ਤੇ ਫਿਰ ਦੁਬਾਰਾ ਉਸ ਮੁੰਡੇ ਨੇ ਲੜਕੀ ਨੂੰ ਕਿਹਾ, ਆਈ ਐਮ ਯੂਅਰ BF। ਤੇ ਲੜਕੀ ਨੇ ਫਿਰ ਦੁਬਾਰਾ ਪਿਆਰ ਦੇ ਨਾਲ ਪੁੱਛਿਆ, ਥੋੜਾ ਜਿਹਾ ਸ਼ਰਮਾ ਕੇ, BF ਦਾ ਮਤਲਬ ਕੀ ਹੈ? ਤੇ ਲੜਕੇ ਨੇ ਕਿਹਾ, ਬੁਆਏਫ੍ਰੈਂਡ, ਹੁਣ ਮੈਂ ਤੇਰਾ ਬੁਆਏਫ੍ਰੈਂਡ ਹੈ। ਕੁਝ ਸਾਲ ਹੋਰ ਬੀਤੇ, ਦੋਵਾਂ ਦਾ ਵਿਆਹ ਹੋ ਗਿਆ, ਇੱਕ ਪਿਆਰਾ ਜਿਹਾ ਘਰ ਦੇ ਵਿੱਚ ਬੱਚਾ ਵੀ ਆ ਗਿਆ। ਤੇ ਹੁਣ ਪਿਆਰ ਦੇ ਨਾਲ ਜਦੋਂ ਘਰ ਵਾਲੇ ਨੇ ਘਰ ਵਾਲੀ ਨੂੰ ਕਿਹਾ, ਆਈ ਐਮ ਯੂਅਰ BF, ਤੇ ਘਰ ਵਾਲੀ ਨੇ ਫਿਰ ਪੁੱਛਿਆ, BF ਦਾ ਹੁਣ ਕੀ ਮਤਲਬ ਹੈ? ਤੇ ਘਰ ਵਾਲੇ ਨੇ ਕਿਹਾ, ਬੇਬੀਜ਼ ਫਾਦਰ। ਕੁਝ ਸਮਾਂ ਹੋਰ ਬੀਤਿਆ, ਥੋੜ੍ਹੀ ਜਿਹੀ ਹੋਰ ਉਮਰ ਅੱਗੇ ਵਧੀ। ਇੱਕ ਦਿਨ ਆਪਣੇ ਘਰ ਦੇ ਬਾਹਰ ਬੈਠੇ ਨੇ, ਹੁਣ ਤੌਲੇ ਆ ਚੁੱਕੇ ਨੇ, ਉਹ ਉਮਰ ਨਹੀਂ ਰਹੀ। ਚਾਹ ਦੀ ਚੁਸਕੀ ਭਰਦਿਆਂ ਆਦਮੀ ਨੇ ਫਿਰ ਕਿਹਾ, ਹਨੀ, ਮੈਂ ਤੇਰਾ BF ਹੈ, ਤੈਨੂੰ ਯਾਦ ਹੈ? ਅਤੇ ਉਸ ਬਜ਼ੁਰਗ ਔਰਤ ਨੇ ਉਹਨਾਂ ਝੁਰੜੀਆਂ ਦੇ ਨਾਲ ਸਮਾਈਲ ਕਰਦਿਆਂ ਫਿਰ ਪੁੱਛਿਆ, ਅਤੇ ਹੁਣ BF ਦਾ ਕੀ ਮਤਲਬ ਹੈ? ਅਤੇ ਉਸ ਬਜ਼ੁਰਗ ਆਦਮੀ ਨੇ ਕਿਹਾ, BForever। ਸਮਾਂ ਬੀਤਦਾ ਗਿਆ, ਆਖਿਰਕਾਰ ਆਪਣੀ ਉਮਰ ਭੋਗ ਕੇ ਇਹ ਵਿਅਕਤੀ ਦੁਨੀਆਂ ਤੋਂ ਚਲਾ ਗਿਆ, ਜਿਹੜਾ ਹਮੇਸ਼ਾ ਕਹਿੰਦਾ ਹੁੰਦਾ ਸੀ ਆਈ ਐਮ ਯੂਅਰ BF। ਅਤੇ ਹੁਣ ਬਜ਼ੁਰਗ ਔਰਤ ਇਕੱਲੀ ਰਹਿ ਗਈ ਹੈ, ਉਦਾਸੀਆਂ ਵੱਧ ਗਈਆਂ ਨੇ, ਕੁਝ ਚੰਗਾ ਚੰਗਾ ਨਹੀਂ ਲੱਗਦਾ, ਆਸ ਪਾਸ ਉਹ ਚਿਹਰਾ ਨਹੀਂ ਦਿਖਦਾ ਜਿਹੜਾ ਹਮੇਸ਼ਾ ਉਹਦਾ ਸਾਥ ਦਿੰਦਾ ਸੀ, ਸੁੱਖ ਦੁੱਖ ਦੇ ਵਿੱਚ ਹਮੇਸ਼ਾ ਉਹਦੇ ਕੋਲ ਬਹਿੰਦਾ ਸੀ। ਨਹੀਂ ਵੀ ਹੀ ਬਹਿੰਦਾ ਤਾਂ ਉਹਨੂੰ ਆਸ ਰਹਿੰਦੀ ਸੀ ਕਿ ਮੇਰੇ ਆਸ ਪਾਸ ਕੋਈ ਹੈ, ਇੱਕ ਅਹਿਸਾਸ ਰਹਿੰਦਾ ਸੀ ਕਿ ਮੇਰਾ ਕੋਈ ਆਪਣਾ ਘਰ ਦੇ ਵਿੱਚ ਹੈ। ਹੁਣ ਉਹ ਨਹੀਂ ਆ, ਉਹਨੂੰ ਇੱਦਾਂ ਲੱਗਾ ਜਿਵੇਂ ਜਾਂਦਾ ਜਾਂਦਾ ਮੇਰੇ ਕੰਨ ਦੇ ਵਿੱਚ ਕਹਿ ਗਿਆ ਹੋਵੇ, BF। ਅਤੇ ਹੁਣ ਬਜ਼ੁਰਗ ਔਰਤ ਬੈਠੀ ਸੋਚ ਰਹੀ ਹੈ ਕਿ ਇਸ ਵਾਰੀ BF ਦਾ ਕੀ ਮਤਲਬ ਹੋਇਆ ਭਲਾ। ਅਤੇ ਆਪਣੇ ਅੰਦਰੋਂ ਹੀ ਜਵਾਬ ਮਿਲਦਾ ਕਿ ਹੁਣ BF ਦਾ ਮਤਲਬ ਹੈ BYForever। ਕੁਝ ਦਿਨ ਹੋਰ ਬੀਤੇ, ਇਕੱਲਿਆਂ ਕਿੰਨਾ ਕੁ ਚਿਰ ਲੰਘਣਾ ਸੀ, ਅਤੇ ਇਸ ਦੁਨੀਆਂ ਦੇ ਉੱਤੇ ਕਿਹੜਾ ਹਰ ਇੱਕ ਨੇ ਬੈਠੇ ਰਹਿਣਾ। ਅਤੇ ਹੁਣ ਇਸ ਬਜ਼ੁਰਗ ਔਰਤ ਦੀ ਵੀ ਵਾਰੀ ਆ ਗਈ ਹੈ, ਆਪਣੀਆਂ ਅੱਖਾਂ ਮੀਟਣ ਤੋਂ ਪਹਿਲਾਂ ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੀ ਹੈ ਅਤੇ ਸੋਚ ਰਹੀ ਹੈ ਕਿ ਜਿੱਥੇ ਕਿਤੇ ਮੇਰੇ ਘਰ ਵਾਲੇ ਦੀ ਕਬਰ ਹੈ ਉੱਥੇ ਆਸ ਪਾਸ ਹੀ ਕਿਤੇ ਮੇਰੀ ਬਣਨੀ ਹੈ, ਜਿੱਥੇ ਕਿਤੇ ਉਹ ਗਿਆ ਰੱਬਾ ਉੱਥੇ ਆਸ ਪਾਸ ਹੀ ਮੈਨੂੰ ਕਿਤੇ ਲੈ ਕੇ ਜਾਵੀਂ, ਉਹ ਤਾਂ ਇਸ ਜਨਮ ਦੀਆਂ ਮੇਰੀਆਂ ਸਾਰੀਆਂ ਜਾਣਦਾ, ਉਹਦੇ ਨਾਲ ਤਾਂ ਮੈਨੂੰ ਕੋਈ ਨਵਾਂਪਨ ਮਹਿਸੂਸ ਨਹੀਂ ਹੋਣਾ। ਅਤੇ ਬੈਠੀ ਬੈਠੀ ਆਖਰੀ ਸਾਹਾਂ ਦੇ ਉੱਤੇ ਅਰਦਾਸ ਕਰ ਰਹੀ ਹੈ ਕਿ ਜਿੱਥੇ ਕਿਤੇ ਉਹ ਹੋਵੇ ਉੱਥੇ ਲਾਗੇ ਬੰਨੇ ਮੈਨੂੰ ਲੈ ਕੇ ਜਾਵੀਂ। ਤੇ ਫਿਰ ਸੋਚਦੀ ਹੈ ਕਿ ਹੁਣ ਕਿਹੜਾ ਬੀ ਐਫ, ਤੇ ਮਨ ਦੇ ਵਿੱਚ ਆਉਂਦਾ ਬਿਜ਼ਾਈਡਸ ਫੋਰ ਐਵਰ ਫੋਰ ਐਵਰ ਮੈਂ ਉਹਦੇ ਲਾਗੇ ਬੰਨੇ ਰਵਾਂ। ਉਮਰ ਦੇ ਪਹਿਲੇ ਹਿੱਸੇ ਤੋਂ ਕਹਾਣੀ ਸ਼ੁਰੂ ਹੋਈ ਤੇ ਹੌਲੀ ਹੌਲੀ ਜ਼ਿੰਦਗੀ ਦੇ ਅਲੱਗ ਅਲੱਗ ਪੜਾਵਾਂ ਦੇ ਵਿੱਚੋਂ ਲੰਘਦੀ ਅਖੀਰ ਤੱਕ ਪਹੁੰਚੀ। ਕਹਾਣੀ ਸ਼ੁਰੂ ਵੀ ਹੋਈ ਤੇ ਕਹਾਣੀ ਖਤਮ ਵੀ ਹੋ ਗਈ। ਇਹ ਜ਼ਿੰਦਗੀ ਦੀ ਕਹਾਣੀ ਬਚਪਨ ਤੋਂ ਸ਼ੁਰੂ ਹੋਈ, ਹੌਲੀ ਹੌਲੀ ਜਵਾਨੀ ਵੱਲ, ਬੁਢਾਪੇ ਵੱਲ ਤੇ ਮੌਤ ਵੱਲ। ਪਰ ਬੜੇ ਖੂਬਸੂਰਤ ਤਰੀਕੇ ਦੇ ਨਾਲ ਕਿਸੇ ਨੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਿਹਾ ਤੇ ਬੀ ਐਫ ਹੀ, ਪਰ ਉਹਦੇ ਮਹਿਨੇ ਬਦਲਦੇ ਗਏ। ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਬੀ ਐਫ ਦੇ ਮਹਿਨੇ ਬਦਲਦੇ ਗਏ। ਇਸ ਕਹਾਣੀ ਵਿੱਚੋਂ ਆਪਾਂ ਸਿੱਖ ਸਕਦੇ ਹਾਂ ਕਿ ਉਹੀ ਚੀਜ਼ਾਂ ਜਿਹੜੀਆਂ ਸਾਡੇ ਨਾਲ ਬਚਪਨ 'ਚ ਹੁੰਦੀਆਂ ਨੇ, ਉਹੀ ਸੇਮ ਜਦੋਂ ਜਵਾਨੀ ਦੇ ਵਿੱਚ ਹੋਣ ਤਾਂ ਉਹਨਾਂ ਦੇ ਮਹਿਣੇ ਅਲੱਗ ਹੁੰਦੇ ਨੇ। ਜਦੋਂ ਤੁਹਾਨੂੰ ਤੁਹਾਡਾ ਕੋਈ ਬਜ਼ੁਰਗ ਗੱਲ ਸਮਝਾਉਂਦਾ, ਗੱਲ ਉਹੀ ਹੁੰਦੀ ਆ। ਪਰ ਜੇ ਉਹੀ ਗੱਲ ਤੁਹਾਨੂੰ ਕੋਈ ਨੌਜਵਾਨ ਸਮਝਾ ਰਿਹਾ ਹੋਵੇ ਤਾਂ ਉਹਦੇ ਮਹਿਣੇ ਅਲੱਗ ਹੁੰਦੇ ਨੇ। ਉਹੀ ਸਿਆਣੀ ਗੱਲ ਜੇਕਰ ਕੋਈ ਬਚਪਨ ਦੇ ਵਿੱਚ ਕਰੇ ਤੇ ਉਹੀ ਸਿਆਣੀ ਗੱਲ ਕੋਈ ਥੋੜ੍ਹਾ ਪੜ੍ਹ ਲਿਖ ਕੇ ਕਰੇ, ਦੋਵਾਂ ਦਾ ਫਰਕ ਹੁੰਦਾ। ਚੀਜ਼ਾਂ ਉਹੀ ਨੇ, ਗੱਲਾਂ ਉਹੀ ਨੇ, ਸਾਥ ਸਾਡੇ ਉਹੀ ਨੇ, ਪਰ ਜ਼ਿੰਦਗੀ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਹਾਂ ਹਰ ਰੋਜ਼ ਉਹਦੇ ਮਹਿਨੇ ਬਦਲਦੇ ਜਾਂਦੇ ਆ। ਹਰ ਰੋਜ਼ ਸਾਨੂੰ ਇਹ ਸਮਝਣਾ ਪੈਂਦਾ ਕਿ ਹੁਣ ਇਹਦੇ ਮਹਿਨੇ ਕੀ ਨੇ। ਜੋ ਮੁਸਕਰਾਹਟ ਜਵਾਨੀ ਵੇਲੇ ਸੰਦੇਸ਼ ਦਿੰਦੀ ਸੀ, ਹੁਣ ਉਹ ਬੁੱਢੇ ਬਾਰੇ ਕੀ ਸੰਦੇਸ਼ ਦਿੰਦੀ ਹੈ। ਜਿਹੜੀ ਚੀਜ਼ ਸਾਨੂੰ ਜਵਾਨੀ ਵੇਲੇ ਸੁੱਖ ਦਿੰਦੀ ਸੀ, ਹੋ ਸਕਦਾ ਉਹ ਬੁੱਢੇ ਵੇਲੇ ਤੁਹਾਨੂੰ ਦੁੱਖ ਦੇਣਾ ਸ਼ੁਰੂ ਕਰ ਦੇ। ਇਸ ਕਰਕੇ ਕਹਿੰਦੇ ਨੇ ਕਿ ਜਿਹੜੀ ਉਮਰ ਦੇ ਵਿੱਚ ਤੁਸੀਂ ਹੋ, ਉਸੇ ਉਮਰ ਦੇ ਵਿੱਚ ਉਸ ਉਮਰ ਦੇ ਨਾਲ ਜਿਹੜੇ ਵੀ ਇਨਸਾਫ ਕਰਦੇ ਕੰਮ ਨੇ ਉਹ ਤੁਸੀਂ ਕਰਕੇ ਅੱਗੇ ਲੰਘੋ। ਨਹੀਂ ਤਾਂ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕੰਮ ਉਹੀ ਹੁੰਦੇ ਨੇ, ਜੇਕਰ ਕੋਈ ਨੌਜਵਾਨ ਮੁੰਡਾ ਕੁੜੀ ਕਰ ਰਹੇ ਨੇ ਤਾਂ ਉਹ ਸੋਹਣੇ ਲੱਗਦੇ ਆ, ਪਰ ਜਦੋਂ ਕੋਈ ਧੌਲੇ ਆਉਣ ਦੇ ਉੱਤੇ ਉਹੀ ਕੰਮ ਕਰੇ ਤਾਂ ਉਹ ਬੁਰੇ ਵੀ ਲੱਗਦੇ ਆ, ਅਤੇ ਹੋਰ ਥੋੜ੍ਹੀ ਜਿਹੀ ਵੱਡੀ ਉਮਰ 'ਚ ਚੱਲ ਜਾਏ ਤਾਂ ਬਹੁਤ ਜ਼ਿਆਦਾ ਬੁਰੇ ਵੀ ਲੱਗਦੇ ਆ। ਕੰਮ ਉਹੀ ਨੇ, ਸ਼ਬਦ ਸਾਡੇ ਉਹੀ ਨੇ, ਵਰਤੋਂ ਵਿਹਾਰ ਸਾਡੀ ਉਹੀ ਆ, ਪਰ ਉਹਦੇ ਮਹਿਨੇ ਬਦਲ ਜਾਂਦੇ ਆ। ਸੋ ਇਹ ਚੀਜ਼ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਚੰਗੀ ਤਰ੍ਹਾਂ ਸਮਝਣੀ ਪਊਗੀ ਕਿ ਕਿੱਦਾਂ ਤੁਹਾਡੀ ਉਮਰ ਅੱਗੇ ਵਧਣ ਦੇ ਨਾਲ ਸੇਮ ਉਸੇ ਚੀਜ਼ ਦੇ ਮਹਿਨੇ ਬਦਲ ਜਾਂਦੇ ਆ। ਕਈ ਲੋਕ ਨਹੀਂ ਇਹ ਸਮਝ ਕੇ ਰਾਜੀ, ਕਈਆਂ ਨੂੰ ਲੱਗਦਾ ਕਿ ਨਹੀਂ ਜੇ ਮੈਂ ਪਹਿਲਾਂ ਇੱਦਾਂ ਕਹਿੰਦਾ ਸੀ, ਪਹਿਲਾਂ ਇੱਦਾਂ ਕਰਦਾ ਸੀ, ਪਹਿਲਾਂ ਮੇਰੇ ਨਾਲ ਹੁੰਦਾ ਸੀ, ਪਹਿਲਾਂ ਇੱਦਾਂ ਲੋਕਾਂ ਨਾਲ ਵਿਚਰਦਾ ਸੀ ਅਤੇ ਅੱਜ ਵੀ ਸ਼ਾਇਦ ਮੈਂ ਉੱਦਾਂ ਹੀ ਵਿਚਰੂੰਗਾ। ਨਹੀਂ, ਤੁਹਾਨੂੰ ਆਪਣੀ ਉਮਰ ਦੇ ਮੁਤਾਬਿਕ ਸਮੇਂ ਦੀ ਨਬਜ਼ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: जी गड्डी अक्षरा ज्वेलर्स वाल ले लो।
1: और जो हुकम मेरी सरकार।
0: ओ आ किधर हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन रिवर्स तंच।
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
1: आहो जी आहो।
0: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
2: हां जी हां जी ओए हां जी हां जी
3: हां जी रेडियो।
4: रेडियो हां जी 1674 आस करते हैं दिन थोड़ा वधिया जा रहा होगा, चढ़ती कला दे विच होगी उस रब दा कर रहे हो गए शुकराना, चेहरे ते होगी मुस्कुराहट। तो कोशिश करो इस मुस्कुराहट नू सारा दिन अपने चेहरे ते सजा के रखें, क्योंकि यही है शुकराना उस रब दा। समा हो चुका अज दी कहानी दा, अज दे विचार दा। अज दी कहानी दा सरलेख है अंबां वाली पंबी। अंबां वाली बंबी ये कहानी सरताज सिंह होरां ने लिखी है, सरताज सिंह संधु। कहिंदे ने हर रोज बापू मुंडियां तो कुड़ियां तो झिड़का खांदा, झिड़का खांदा कि तू साडी गल नहीं मानदा। असीं तुहानूं किन्नी वारी कहा कि हुण असीं उत्थे जदों जाणा नहीं, उत्थे असीं रहना नहीं, उत्थे साडा कोई सरोकार नहीं बचा, तो फिर भला उत्थे जमीन भी क्यों छड्डनी, क्यों नहीं पंजाब विचली जमीन आपां वेच लैंदे, की रख्या उस जमीन दे विच, उन्हां नूं की दसां की रख्या उस जमीन दे विच। पर हुण बापू सोचदा बच्चे भी तो ठीक कहिंदे ने, ना उत्थे जाके वौणी ना उत्थे जाके रहना, करनी भी की है, हुण उम्र भी काफ़ी हो गई है, 70 टप चुका, आए दिन नवीं खबरां सुन ली दियां, किसी दी शरीकां ने दब ली, किसी दी विकी दी, किसी दी बदमाशां ने कब्जा कर लिया। हौली हौली समां बदलता जा रहा, इस वारी लगता धियां पुत्तां दी मानी लग, किन्नी वारी बहाने मारी जाऊंगा, कदी कह दिता विकदी नहीं, कदी कह दिता भा नहीं सही मिलिया। पर इस वारी सोच के पंजाब परत्या गुरनाम सिंह, उन्हें पक्का मन बनाया कि इस वारी जाके पिंड जमीन का सौदा करके आऊगा, नाले भी डर मुक जूगा कि किसी ने दब लेना, बंदे का की पता कदों तुर जाए, बाद धियां पुत कितने धक्के खाते रहेंगे। एयरपोर्ट से उतरिया तो राह दे विच भी इहो मनसूबे घटता जाता, किनू किनू मिलना, कौन इस काम दे विच सही मदद कर सकता, इहो ही सोचता पिंड पहुंच गया। काफ़ी घट जाने ने हुण जिन्होंने हाल चाल पुछया गुरनाम सिंह दा, ज़्यादा जाने तो इहो पुछदे ने किन्नी कु छुट्टी आया गुरनाम सिंह, ते गुरनाम सिंह लम्मा होका भर के कह दिंदा बस हुण ते शायद आखिरी वार आया, ये नहीं पता किन्नी देर दी। सोचा है इस वारी जमीन का सौदा करके जावां, पिछों भई जवाकां दे आर्डर बड़े सख्त आए ने, मैं अपनी जमीन वेचण दे लई प्रॉपर्टी डीलरां नूं विखाउणी आ, कोई होया तां खेत भेजो, एक दो जाणिआं नूं कह छड्डो। आखिरकार एक प्रॉपर्टी डीलर आ गया, चार छफेरे उन्हें अपनी जमीन विखा के गलबात शुरू की थी। कीमत ते सौदा लगभग हुण तय होने वाला सी, बापू तो किसी भी कीमत ते वेचण नूं तैयार, बस वो छोटी जी अड़ी, इस अड़ी के दरम्यान एजेंट अगली पार्टी नूं मनाउण दे विच रुझ गया, ते गुरनाम सिंह ਉਸੇ ਆਪਣੀ ਅੰਬਾਂ ਵਾਲੀ ਬੰਬੀ ਹੇਠ ਛਾਵੇਂ ਜਾ ਬੈਠਾ। ਸੋਚਾਂ ਵਿੱਚ ਕਦੋਂ ਡੁੱਬ ਗਿਆ ਪਤਾ ਹੀ ਨਹੀਂ ਲੱਗਾ। ਮਾਂ ਤੁਰੀ ਆਉਂਦੀ ਹੈ ਨਾਲ ਛੋਟਾ ਭਰਾ, ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ਦੇ ਉੱਤੇ ਤੇ ਚਾਹ ਵਾਲਾ ਡੋਲੂ ਭਰਾ ਦੇ ਹੱਥ ਦੇ ਵਿੱਚ। ਬਾਪੂ ਲਾਗੇ ਹਲਵਾਈ ਜਾਂਦਾ। ਮਾਂ ਨੇ ਆਉਂਦੇ ਰੋਟੀ ਇੱਕ ਪਾਸੇ ਰੱਖੀ ਤੇ ਸਿਰ ਪਲੋਸ ਕੇ ਕਹਿੰਦੀ, ਅੱਜ ਤਾਂ ਮੇਰੇ ਪੁੱਤ ਨੇ ਵਾਹਵਾ ਹੀ ਕੰਮ ਕੀਤਾ ਲੱਗਦਾ। ਅੱਜ ਤਾਂ ਬਾਪੂ ਦਾ ਹੱਥ ਵੰਡਾਇਆ ਲੱਗਦਾ ਗੁਰਨਾਮ ਨੇ। ਮੈਂ ਕੰਮ ਕੀ ਕੀਤਾ ਬੇਬੇ, ਮੈਂ ਤਾਂ ਬਾਪੂ ਦੀਆਂ ਲੱਤਾਂ ਦੇ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ। ਬਸ ਸੁਹਾਗੇ ਤੋਂ ਪਤਾ ਨਹੀਂ ਕਦੋਂ ਡਿੱਗ ਪਿਆ ਤੇ ਮੇਰੀ ਲੱਤ ਥੱਲੇ ਆ ਗਈ। ਉਹ ਤੋਂ ਬਾਅਦ ਚ ਬਾਪੂ ਨੇ ਮੈਨੂੰ ਸੁਹਾਗੇ ਤੇ ਬਹਿਣ ਨਹੀਂ ਦਿੱਤਾ, ਕਹਿੰਦਾ ਸੀ ਛਾਵੇਂ ਜਾ ਕੇ ਬਹਿ ਜਾ। ਪਰ ਤੈਨੂੰ ਪਤਾ ਮੈਨੂੰ ਕੁਛ ਨਹੀਂ ਹੋਇਆ, ਬਸ ਮਾੜੀ ਜਿਹੀ ਝਰੀਟ ਆਈ ਹੈ, ਬਾਪੂ ਨੇ ਗਿੱਲੀ ਮਿੱਟੀ ਫੜ ਕੇ ਲਾ ਦਿੱਤੀ, ਹੁਣ ਮੈਂ ਠੀਕ ਹਾਂ। ਇਹਨਾਂ ਕਹਿ ਕੇ ਗੁਰਨਾਮ ਸਿੰਘ ਨੇ ਆਪਣੀ ਮਾਂ ਵੱਲ ਸੱਟ ਵਾਲੀ ਲੱਤ ਕੀਤੀ। ਬੇਬੇ ਨੇ ਵੇਖਿਆ, ਕਹਿਣ ਲੱਗੀ, ਲੈ ਮੇਰਾ ਤਾਂ ਸ਼ੇਰ ਪੁੱਤ, ਇਹਦੇ ਸੱਟ ਠੀਕ ਵੀ ਹੋ ਗਈ। ਇਹਨੇ ਨੂੰ ਬਾਪੂ ਵੀ ਆ ਗਿਆ। ਗੱਲਾਂ ਬਾਤਾਂ ਚੱਲਦੀਆਂ ਚ ਹੱਥ ਧੋ ਕੇ ਬਾਪੂ ਵੀ ਰੋਟੀ ਖਾਣ ਬਹਿ ਗਿਆ। ਪਤਾ ਨਹੀਂ ਕੀ ਆਈ ਮਨ ਦੇ ਵਿੱਚ, ਕਹਿਣ ਲੱਗਾ, ਪੁੱਤਰਾ ਕੋਈ ਪੜ੍ਹ ਲਿਖ ਕੇ ਜਿੱਡਾ ਮਰਜ਼ੀ ਅਫਸਰ ਬਣ ਜੀ, ਪਰ ਆਪਣੀ ਜ਼ਮੀਨ ਨਾ ਵੇਚੀ। ਇਹੋ ਜਿਹੀਆਂ ਸੱਟਾਂ ਪੇਟਾਂ ਤੋਂ ਘਬਰਾ ਕੇ ਕਿਤੇ ਇਹ ਨਾ ਸੋਚੀ ਜ਼ਮੀਨ 'ਚ ਕੀ ਰੱਖਿਆ। ਜ਼ਮੀਨ ਵੱਡੇ ਵਡੇਰਿਆਂ ਦੀ ਜੜ ਹੁੰਦੀ ਹੈ। ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਤੇ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਹੈ। ਜੇ ਤੂੰ ਕਿਤੇ ਕਲਰ ਵੇਖ ਲੈਂਦਾ ਨਾ ਮੇਰੇ ਵਾਂਗੂ ਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਕਿ ਇਹ ਜ਼ਮੀਨ ਵੀ ਅੱਜ ਵਰਗੀ ਜਖੇਜ ਹੋ ਸਕਦੀ। ਪਰ ਮੈਂ ਤਾਂ ਇੱਕ ਚੀਜ਼ ਵੇਖੀ ਹੈ, ਜ਼ਮੀਨ ਨੂੰ ਮਾਂ ਮੰਨ ਕੇ ਜਿੰਨੀ ਇਹਦੀ ਸੇਵਾ ਕਰੀਏ ਉਨਾ ਹੀ ਤੁਹਾਨੂੰ ਇਹ ਮੇਵਾ ਦਿੰਦੀ ਹੈ। ਬੇਬੇ ਵਿੱਚ ਟੋਕ ਦੀ ਬੋਲੀ, ਰੋਟੀ ਖਾ ਲਓ ਹੁਣ, ਮੇਰੇ ਪੁੱਤ ਨੂੰ ਵੀ ਬਹੁਤ ਭੁੱਖ ਲੱਗੀ। ਅਚਾਨਕ ਜਿੱਦਾਂ ਮੈਂ ਵਰਤਮਾਨ ਚ ਪਰਤ ਆਇਆ ਹਾਂ, ਕਿਉਂਕਿ ਏਜੰਟ ਵੀ ਲਾਗੇ ਆ ਕੇ ਕਲੋਜ਼ ਆ ਗਈ। ਮੈਂ ਨਗੋਲਿਆ ਜਿਹਾ ਕੀਤਾ, ਮੋਢੇ ਤੇ ਹੱਥ ਧਰ ਕੇ ਕਹਿਣ ਲੱਗਾ, ਗੁਰਨਾਮ ਸਿੰਘ ਸੌਦਾ ਪੱਕਾ ਫਿਰ? ਨਾ ਬਈ, ਨਾ ਮੇਰੀ ਬੇਬੇ ਮੰਨਦੀ ਤੇ ਨਾ ਮੇਰਾ ਬਾਪੂ। ਹੱਕਾ ਬੱਕਾ ਜਿਹਾ ਹੋ ਕੇ ਗੁਰਨਾਮ ਸਿੰਘ ਵੱਲ ਵੇਖ ਕੇ ਬੋਲਿਆ, ਗੁਰਨਾਮ ਸਿੰਘ ਮੈਨੂੰ ਤਾਂ ਪਤਾ ਲੱਗਾ ਸੀ ਉਹ 20-22 ਸਾਲ ਹੋ ਗਏ ਨੇ ਜਾਨੋਂ ਤੁਰ ਕੇ। ਉਹ ਨਾ ਉਹ ਭਾਈ ਤੂੰ ਕਿੱਥੋਂ ਸੁਣ ਲਿਆ, ਉਹ ਹੁਣੇ ਬੈਠੇ ਸੀ ਮੇਰੇ ਕੋਲ, ਅੱਜ ਤੇ ਤੂੰ ਖਲੋਤਾ ਬਿਲਕੁਲ ਲਾਗੇ, ਇੱਥੇ ਹੀ ਨੇ ਉਹ, ਇਸੇ ਮਿੱਟੀ ਦੇ ਵਿੱਚ ਨੇ, ਇਸੇ ਪੈਲੀ ਦੇ ਵਿੱਚ। ਮੇਰੇ ਮਾਂ ਪਿਓ ਇਹਨਾਂ ਪੈਲੀਆਂ ਦੇ ਵਿੱਚ ਨੇ, ਉਹ ਕਿੱਦਾਂ ਮਰ ਸਕਦੇ ਜਿਹੜੀ ਮਿੱਟੀ ਦੇ ਵਿੱਚ ਉਹਨਾਂ ਨੇ ਖੂਨ ਪਸੀਨਾ ਡੋਲਿਆ, ਜਿਹਨੂੰ ਉਹਨਾਂ ਨੇ ਮਾਂ ਵਾਂਗੂ ਪੂਜਿਆ, ਉਹ ਕਿੱਦਾਂ ਮਰ ਸਕਦੇ। ਉਹ ਤਾਂ ਇਸ ਮਿੱਟੀ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਅੱਜ ਵੀ ਜਿਉਂਦੇ ਨੇ, ਮੇਰੇ ਨਾਲ ਹੁਣੇ ਤਾਂ ਉਹਨਾਂ ਨੇ ਗੱਲ ਕੀਤੀ ਹੈ, ਹੁਣੇ ਤਾਂ ਮੇਰੇ ਬਾਪੂ ਨੇ ਕਿਹਾ ਪੁੱਤਰਾ ਜ਼ਮੀਨ ਨਾ ਵੇਚੀ। ਏਜੰਟ ਹੱਕਾ ਬੱਕਾ ਹੋਇਆ, ਗੁਰਨਾਮ ਸਿੰਘ ਵੱਲ ਵੇਖੀ ਜਾਵੇ, ਇਹਨੂੰ ਕੀ ਹੋਇਆ, ਪਰ ਉਹ ਕੀ ਸਮਝੇ ਅੱਜ ਗੁਰਨਾਮ ਸਿੰਘ ਨੂੰ ਕੀ ਹੋਇਆ। ਅਚਾਨਕ ਉੱਠਿਆ ਗੁਰਨਾਮ ਸਿੰਘ, ਆਪਣੇ ਝੋਲੇ ਚੋਂ 20,000 ਰੁਪਈਆ ਕੱਢ ਕੇ ਏਜੰਟ ਦੇ ਹੱਥ ਚ ਫੜਾ ਦਿੱਤਾ। ਅੱਜ ਭਾਈ ਤੇਰਾ ਸਮਾਂ ਖਰਾਬ ਹੋਇਆ, ਆ ਲੈ ਤੇਰੀ ਅੱਜ ਦੀ ਮਿਹਨਤ ਤੇ ਅੱਗੇ ਤੋਂ ਮੈਨੂੰ ਕੋਈ ਪੁੱਛੇ ਨਾ ਜ਼ਮੀਨ ਵੇਚਣੀ ਕਿ ਨਹੀਂ ਗੁਰਨਾਮ ਸਿੰਘ ਬੈਠਾ ਸੋਚਦਾ ਮੈਂ ਆਪਣੇ ਜਵਾਕਾਂ ਨੂੰ ਬਾਈ ਕਿਵੇਂ ਸਮਝਾਵਾਂ ਕਿਵੇਂ ਸਮਝਾਵਾਂ ਉਹਨਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਡੇ ਵਧੇਰਿਆਂ ਨੂੰ ਲੱਭ ਲਾਂਗੇ ਇੱਕ ਵਾਚੇ ਲਾਲ ਕਦੀ ਲੱਭਣੇ ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਨਹੀਂ ਵੇਚਦਾ ਮੈਂ ਜ਼ਮੀਨ ਮੈਂ ਨਹੀਂ ਵੇਚਦਾ ਆਪਣੇ ਵੱਡੇ ਵਡੇਰਿਆਂ ਨੂੰ ਨਹੀਂ ਵੇਚਣੇ ਮੈਂ ਆਪਣੇ ਬੇਬੇ ਬਾਪੂ ਨਹੀਂ ਵੇਚਣਾ ਮੈਂ ਆਪਣਾ ਦਾਦ ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂ ਰਾਣੀ ਪਿੰਡ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 18 ਜੂਨ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਚੰਗੀ ਖਬਰ, ਅਮਰੀਕਾ ਇਰਾਨ ਜੰਗ ਖਤਮ ਹੋਣ ਦੇ ਉੱਤੇ ਹੁਣ ਅਧਿਕਾਰਕ ਮੋਹਰ ਲੱਗ ਗਈ ਹੈ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕਰ ਰਹੇ ਨੇ। ਫਰਾਂਸ ਦੇ ਵਿੱਚ ਚੱਲ ਰਿਹਾ G7 ਸਿਖਰ ਸਮਿਟ ਉਸ ਪਲ ਦਾ ਗਵਾਹ ਬਣਿਆ ਜਦੋਂ ਟਰੰਪ ਨੇ ਵਰਸਾਏ ਮਹਿਲ ਦੇ ਵਿੱਚ ਇਰਾਨ ਦੇ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਉਸ ਸਮਝੌਤੇ ਦੇ ਉੱਤੇ ਡਿਨਰ ਦੇ ਦਰਮਿਆਨ ਸਾਈਨ ਕੀਤੇ, ਜਿਸ ਦੀ ਮੇਜ਼ਬਾਨੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਦੇ ਮਹਿਲ ਦੇ ਅੰਦਰ ਕੀਤੀ ਜਾ ਰਹੀ ਸੀ। ਇਹ ਪਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਟਕਰਾਅ ਨੂੰ ਖਤਮ ਕਰਨ ਦੀ ਦਿਸ਼ਾ ਦੇ ਵਿੱਚ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਖੀਰ ਦੇ ਵਿੱਚ ਇੱਕ ਵੱਡੀ ਕੂਟਨੀਤਿਕ ਉਪਲਬਧੀ ਬਣ ਕੇ ਸਾਹਮਣੇ ਆਇਆ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੈਕਰੋਂ ਤੇ ਹੋਰਨਾਂ ਮਹਿਮਾਨ ਡਿਨਰ ਟੇਬਲ ਦੇ ਉੱਤੇ ਬੈਠੇ ਨਾਲ ਡੋਨਲਡ ਟਰੰਪ ਪੀਸ ਐਗਰੀਮੈਂਟ ਦੀ ਹਾਰਡ ਕਾਪੀ ਦੇ ਉੱਤੇ ਹਸਤਾਖਰ ਕਰ ਰਹੇ ਨੇ। ਟਰੰਪ ਦੇ ਹਸਤਾਖਰ ਕਰਦੇ ਹੀ ਉੱਥੇ ਮੌਜੂਦ ਮਹਿਮਾਨਾਂ ਨੇ ਤਾਲੀ ਵਜਾ ਕੇ ਇਸ ਦਾ ਸਵਾਗਤ ਕੀਤਾ। ਕਈ ਦਿਨਾਂ ਤੱਕ ਇਸ ਖਬਰ ਨੂੰ ਸੀਕ੍ਰੈਟ ਰੱਖਣ ਤੋਂ ਬਾਅਦ ਬੁੱਧਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਇਰਾਨ ਦੇ ਨਾਲ ਹੋਏ ਇਸ MOU ਮਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਬਾਰੇ ਜਾਣਕਾਰੀ ਦਿੱਤੀ। ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਉਸ ਡਰਾਫਟ ਦੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਦੇ ਵਿੱਚ ਇਰਾਨ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਸਮਝੌਤੇ ਦੇ ਵਿੱਚ ਅਮਰੀਕੀ ਡਰਾਫਟ ਦੇ ਵਿੱਚ ਕੁਝ ਅਹਿਮ ਗੱਲਾਂ ਸ਼ਾਮਲ ਕੀਤੀਆਂ ਗਈਆਂ, ਜਿਵੇਂ ਇਰਾਨ ਦੇ ਹਾਈਲੀ ਐਨਰਿਚਡ ਯੂਰੇਨੀਅਮ ਨੂੰ ਘੱਟ ਕਰਨ ਦੇ ਲਈ ਔਰ ਹੇਠਲੇ ਪੱਧਰ ਤੇ ਲੈ ਕੇ ਆਉਣ ਦੇ ਲਈ ਇਰਾਨ ਨੂੰ ਕਿਹਾ ਜਾਏਗਾ 60 ਦਿਨਾਂ ਦੇ ਲਈ ਹੋਰਮੁਜ਼ ਸਟ੍ਰੇਟ ਤੋਂ ਬਿਨਾਂ ਕਿਸੇ ਟੈਰਿਫ ਦੇ ਗੁਜ਼ਰਨ ਦੀ ਵਿਵਸਥਾ ਕੀਤੀ ਜਾਏਗੀ। ਹਾਲਾਂਕਿ ਇਸ ਡੀਲ ਦੇ ਭਵਿੱਖ ਦੇ ਵਿੱਚ ਸ਼ੁਲਕ ਵਸੂਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹ ਸ਼ੁਲਕ ਇਰਾਨ ਹੀ ਵਸੂਲ ਸਕਦਾ ਓਮਾਨ ਦੇ ਨਾਲ ਰਲ ਕੇ। ਡੀਲ ਦੇ ਵਿੱਚ ਲੈਬਨਾਨ ਦੇ ਅੰਦਰ ਹਿਜਬੁੱਲਾ ਦੇ ਖਿਲਾਫ ਹਾਲੀਆ ਹਮਲਿਆਂ ਤੋਂ ਬਾਅਦ ਉਹਨਾਂ ਦੀ ਖੇਤਰੀ ਅਖੰਡਤਾ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਬਾਰੇ ਵੀ ਇੱਕ ਦਲੀਲ ਰੱਖੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਟਰੰਪ ਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਐਤਵਾਰ ਦੇ ਦਿਨ ਸਮਝੌਤੇ ਦੇ ਉੱਤੇ ਡਿਜੀਟਲ ਰੂਪ ਦੇ ਵਿੱਚ ਹਸਤਾਖਰ ਕਰ ਚੁੱਕੇ ਸੀ, ਪਰ ਹੁਣ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਭਲਕੇ ਸਵਿਟਜ਼ਰਲੈਂਡ ਦੇ ਵਿੱਚ ਰਸਮੀ ਤੌਰ ਦੇ ਉੱਤੇ ਹਸਤਾਖਰ ਕੀਤੇ ਜਾਣੇ ਨੇ। ਲੇਕਿਨ ਇਸ ਸਮਝੌਤੇ ਦੇ ਬਾਰੇ ਜਾਣਕਾਰੀ ਦੇਣ ਬਾਰੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਰਸਾਏ ਦੇ ਵਿੱਚ ਪਹਿਲਾਂ ਹੀ ਹਸਤਾਖਰ ਕਰ ਦਿੱਤੇ ਗਏ ਨੇ, ਇਸ ਕਰਕੇ ਹੁਣ ਕੱਲ੍ਹ ਦੇ ਦਿਨ ਕੀ ਹੋਏਗਾ ਇਸ ਦੇ ਉੱਤੇ ਵੀ ਪੂਰੀ ਦੁਨੀਆ ਦੀ ਨਿਗਾਹਾਂ ਨੇ। ਉੱਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤੋਂ ਫੀਸ ਵਸੂਲੀ ਜਾਏਗੀ। ਜਦਕਿ ਦੋਹਾਂ ਧਿਰਾਂ ਦੇ ਦਰਮਿਆਨ ਹੋਏ ਸਮਝੌਤੇ 'ਚ ਕਿਹਾ ਗਿਆ ਸੀ ਕਿ ਇਰਾਨ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਵਸੂਲੇਗਾ, ਕੋਈ ਫੀਸ ਨਹੀਂ ਲਗਾਏਗਾ। ਪਰ ਗਲੀਬਾਫ ਨੇ ਸਰਕਾਰੀ TV ਦੇ ਉੱਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਨਹੀਂ ਜਾ ਸਕਦਾ। ਇਰਾਨ ਨੂੰ ਹੋਰਮੁਜ਼ ਸਟ੍ਰੇਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਲੈਣ ਦਾ ਹੱਕ ਹੈ ਅਤੇ ਜ਼ਾਹਰ ਜੀ ਗੱਲ ਹੈ ਕਿ ਅਸੀਂ ਇਹਦੀਆਂ ਸਰਵਿਸਿਜ਼ ਦੇ ਲਈ ਸ਼ੁਲਕ ਵਸੂਲਾਂਗੇ ਵੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੇ ਬੇਂਸ ਦੇ ਵਿੱਚ G7 ਸਮਿਟ ਦੇ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਉੱਤੇ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਗਲੀਬਾਫ ਨੇ ਇਹ ਬਿਆਨ ਦਿੱਤਾ, ਨਾਲੇ ਇੱਕ ਹੋਰ ਵਿਵਾਦਿਤ ਬਿਆਨ ਵੀ ਦਿੱਤਾ। ਗਲੀਬਾਫ ਨੇ ਕਿਹਾ ਕਿ ਅੰਤਮ ਸਮਝੌਤਾ ਹੋ ਗਿਆ ਪਰ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਉਹਨਾਂ ਨੇ ਡੋਨਲਡ ਟਰੰਪ ਨੂੰ ਸਿਖਰਲੇ ਕਮਾਂਡਰ ਹਜ਼ ਕਾਸਮ ਦੀ ਹੱਤਿਆ ਦਾ ਮਾਸਟਰ ਮਾਇੰਡ ਵੀ ਦੱਸਿਆ। ਦਰਅਸਲ ਮੁਹੰਮਦ ਬਗਰ ਗਲੀਬਾਫ ਇਰਾਨ ਦੀ ਗੱਲਬਾਤ ਕਰਨ ਵਾਲੀ ਟੀਮ ਦਾ ਜਾਂ ਉਸ ਵਫਦ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਨ ਨਾ ਹੁੰਦੇ ਹੋਏ ਵੀ ਨਿਭਾਉਣੀ ਪੈ ਰਹੀ ਹੈ। ਮੁਹੰਮਦ ਬਗਰ ਗਲੀਬਾਫ ਇਰਾਨੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ IBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਗਏ ਕਿ ਮੈਂ ਖੁਦ ਵਫਦ ਦੀ ਟੀਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਮੇਰਾ ਮਨ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਇਹ ਕੰਮ ਕੀਤਾ। ਔਰ ਟਰੰਪ ਨੇ ਹਜ਼ ਕਾਸਿਮ ਦੀ ਹੱਤਿਆ ਕੀਤੀ ਹੈ, ਉਸਦਾ ਮਾਸਟਰ ਮਾਇੰਡ ਜਨਰਲ ਸੁਲੇਮਾਨੀ ਪੂਰੇ ਇਸਲਾਮੀ ਜਗਤ ਦੇ ਲਈ ਕਾਫ਼ੀ ਜ਼ਿਆਦਾ ਰੁਤਬਾ ਰੱਖਦੇ ਸੀ। ਉਹਨਾਂ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਲਈ ਅਜਿਹੇ ਵਿਅਕਤੀ ਦੇ ਨਾਲ ਕਿਸੇ ਵੀ ਟੈਕਸਟ ਦੇ ਉੱਤੇ
ਕੋਈ ਹਸਤਾਖਰ ਕਰਨਾ ਆਸਾਨ ਹੋਏਗਾ। ਬਹਿਰਾਲ ਗਲੀਬਾਫ ਤਾਂ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪਜ਼ਿਸ਼ਕੀਆਂ ਜ਼ਰੂਰ ਕਰਨਗੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ। ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਕ ਇਸਲਾਮਾਬਾਦ MOU ਇਲੈਕਟ੍ਰਾਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ। ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ। ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦੇ ਹੋਇਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ। ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ੍ਹ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ। ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ। ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ। ਹਾਈਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ। ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ। ਖਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ। ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ। ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ। ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ। ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਇਸੇ ਆਧਾਰ 'ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ। ਉੱਥੇ ਪਟਨਾ ਤੋਂ ਅਗਲੀ ਖਬਰ, ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ। ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ। ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ। ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ। ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ, ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ।
ਪ੍ਰਿੰਸ ਯਾਦਵ ਦੇ ਭਰਾ ਰੋਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੋਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੋਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੋਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ। ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆ ਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ IFORC ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਅਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ MRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCERP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ। ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਹਵਾਈ ਅੱਡੇ ਤੋਂ 15 ਜੁਲਾਈ ਨੂੰ ਕੌਮਾਂਤਰੀ ਉਡਾਨ ਸੇਵਾਵਾਂ ਸ਼ੁਰੂ ਹੋ ਸਕਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਮੁੰਬਈ ਮਹਾਨਗਰ ਦਾ ਇਹ ਦੂਜਾ ਕੌਮਾਂਤਰੀ ਹਵਾਈ ਅੱਡਾ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ। ਇਸ ਏਅਰਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਹਫ਼ਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਅਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਅਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ $80 billion ਤੱਕ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4-5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ, ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ਼ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟ੍ਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ
ਕਿ ਮੇਰੇ ਆਲੇ ਦੁਆਲੇ ਨਾ ਦਿਖਿਓ, ਨੇੜੇ ਤੇੜੇ ਨਾ ਦਿਖਿਓ। ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ, ਜਾਂ ਇੰਝ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ, ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ, ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ। ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ, ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ, ਫੈਡਰਲ ਚੋਣਾਂ ਜਿੱਤ ਗਏ, ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ, ਆਲਸੀ ਹੋ ਗਏ ਨੇ, ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ, ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ, ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ, ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ, ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ, ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ, ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ, 50% ਤੱਕ ਦਾ ਉਹ ਡਿਸਕਾਊਂਟ ਹੈ, ਉਹ ਪਹਿਲਾਂ $2 million ਦੇ ਟਰਨਓਵਰ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ, ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ, ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ। ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ। ਜ਼ਿਆਦਾਤਰ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ, ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ। ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ। ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਦੁਨੀਆ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ, ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ, ਪਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੁਨੀਆ ਦੀਆਂ ਬਿਹਤਰੀਨ ਟੋਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ, ਯਾਨੀ ਕਿ ਟੋਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੋਪ 100 ਦੇ ਵਿੱਚ ਨੇ? ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ 'ਚ, ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ, 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ, 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ। ਦੁਨੀਆ ਦੀਆਂ ਬਿਹਤਰੀਨ ਟੋਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ, ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੋਪ 100 'ਚ। ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ, ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ। ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ, ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ। ਹਾਲਾਂਕਿ ਵਰਕਲੋਡ ਜਿਹੜਾ ਹੈ ਨਾ ਯੂਨੀਵਰਸਿਟੀ 'ਚ ਵੱਧ ਰਿਹਾ, ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ। 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਇਹ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ, ਅਤੇ ਸਿਡਨੀ ਤੋਂ ਖਬਰ
ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ ਦੇ ਦਿਨ ਸ਼ਾਮੀ 3:15 ਇੱਕ ਹਾਦਸਾ ਜਿਹੜਾ ਹੋਇਆ ਸੀ, ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪ੍ਰੈਮ ਦੇ ਵਿੱਚ ਬੈਠੇ ਦੋ ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਉਹਨਾਂ ਦੀ ਮੌਤ ਹੋ ਗਈ ਸੀ। ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ। ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ। ਜਦੋਂ ਉਹਨਾਂ ਦੀ ਮਾਂ ਸੌ ਪ੍ਰੈਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ, ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ। ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ, ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜਾ ਕੀਤਾ ਗਿਆ। $5,000 ਇਕੱਠੇ ਵੀ ਕਰ ਲਏ ਗਏ ਨੇ, ਪਰ ਇਸ ਖਬਰ ਤੋਂ ਬਾਅਦ ਇਹਨਾਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਵਿਊਂਡੀ ਥਾ ਅਤੇ ਸੈਮ ਰੌਕ ਸੌਕਰੈਮ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਖੋ ਦੇਣ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਬੱਚੇ ਇੱਕ ਰਾਤ ਦੇ ਵਿੱਚ ਉਹਨਾਂ ਦੇ ਕੋਲ ਹੁਣ ਨਹੀਂ ਨੇ, ਉਹਨਾਂ ਦੀ ਗੋਦੀ ਸੱਖਣੀ ਕਰ ਗਏ ਨੇ ਔਰ ਇਸ ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਉਣਗੇ। ਉੱਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ, ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈੱਟਵਰਕ ਇੱਕ ਤਰੀਕੇ ਦੇ ਨਾਲ ਖੜ੍ਹ ਗਿਆ ਸੀ, ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ। ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ੍ਹ ਦੇ ਦਿਨ ਸਵੇਰੇ 8 ਵਜੇ ਤੋਂ ਜਿਹੜਾ ਕੰਪਨੀ ਦੀ ਸਰਵਿਸਿਜ਼ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ, ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ। ਹੁਣ ਬੇਸ਼ੱਕ ਨੈੱਟਵਰਕ ਦਰੁਸਤ ਕਰ ਲਿਆ ਗਿਆ, ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮਾਫ਼ੀ ਮੰਗਦੇ ਨੇ। ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ। ਇੰਗਲੈਂਡ ਅਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ, ਯਾਨੀ ਕਿ ਇੰਗਲੈਂਡ ਨੇ ਇਸ 5ਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਗੋਲ ਕੀਤੇ, ਜਿਸ ਦੇ ਵਿੱਚ ਹੈਰੀਕੇਨ ਦੇ 2, ਜੂਡ ਬਿਲਿੰਗਮ ਦੇ 1 ਅਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ। ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ, ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਇਹ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਅਤੇ ਜੈਮਿਸਟਨ ਕੈਂਪਾਸ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ, 1 ਗੋਲ ਜਿਹੜਾ ਡੈਨੀਅਲ ਮੁਫਿਓਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ, ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਅਤੇ 65ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ ਅਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, DR ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ DR ਕਾਂਗੋ ਦੇ ਨਾਲ, ਇਸ ਕਰਕੇ ਉਹ ਤੀਜੇ ਨੰਬਰ 'ਤੇ। ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁਕਿਆ, ਘਾਨਾ ਨੇ ਇਹ ਮੈਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਹੋਈ ਜਾ ਰਹੀ ਹੈ।
1: ਉਹ ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਜਿੱਦਾਂ ਜਲੰਧਰ ਤੇ ਨੀ ਉਹਦੇ ਉੱਤੇ ਲੱਗ
0: ਗਿਆ
1: ਹੱਦ ਹੋ ਗਈ ਕੀ ਲਾਤਾ।
0: ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ। ਭੁੱਲ ਗਏ ਸੀਗੇ
1: ਨਹੀਂ ਜਦੋਂ ਤੁਸੀਂ ਕਹਿੰਦਾ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ ਮੈਂ ਕਿਤੇ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ।
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ।
1: ਬਾਈ ਤੁਸੀਂ ਕਹਿ ਲਾ ਸੀਗਾ
0: ਤੁਹਾਡਾ ਜਿਹੜਾ ਅੰਤਰ ਨਹੀਂ ਬਾੜਿਆ ਹੈਗਾ
1: ਮੈਂ
0: ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ।
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਭੀ ਦੇਖਾ ਵੀ ਨਹੀਂ ਹੋਗਾ,
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ। ਮੈਂ ਕਹਿੰਦਾ ਰਹਿਣੇ ਦੋ
1: ਭਾਜੀ
0: ਜੀ ਸਰ, ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਤੇ ਜੱਫੀਆਂ ਭਰੂ ਜੀ ਕਰਦਾ
0: ਮੈਂਟਲ
1: ਜਿਵੇਂ
0: ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ, ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਨੂੰ, ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ, ਕਹਿੰਦਾ ਕੰਮ ਤਾਂ ਇਹ ਵੀ ਵਧੀਆ, ਕਹਿੰਦਾ ਚੁੱਲ੍ਹੇ ਦਾ, ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨੀ ਹੈਗਾ ਮੈਂ ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ, ਇਹ ਤਾਂ ਸਿਰਫ ਹਾਸੇ ਪਾਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ
0: ਹਾਂ। ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ, ਬਹਿਰੂਪੀਆ
1: ਮੈਂ ਕਹਿੰਦਾ ਹੋਰ ਕੀ ਆ। ਪਿਛਲੇ ਵੀਕ
0: ਇੱਕ ਕਦੇ ਮਿੰਨੀ ਮਾਊਸ ਵੀ ਬਣੇ ਹੁੰਦੇ ਨੇ, ਮਿੱਕੀ ਮਾਊਸ ਤਾਂ ਛੱਡੋ,
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ,
0: ਡੇਜ਼ੀ ਡੱਕ ਵੀ ਬਣੇ,
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ
0: ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ ਇੱਕ
1: ਯਾਰ, ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ, ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ,
0: ਤਿਆਰੀ ਕਰਕੇ ਜਾਇਆ ਕਰੋ
1: ਭਾਈ, ਕਿੰਨੀਆਂ ਕਿ ਤਿਆਰੀ ਕਰਾਂ ਯਾਰ। ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾ ਯਾਦ ਕੀਤੀ,
1: ਮੈਂ ਇੰਜੋਇਮੈਂਟ ਕਰਨ ਜਾਣਾ ਪਾਰਟੀ, ਮੈਂ ਆਪ ਹੀ ਜੋ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇ ਜਾਵਾਂਗਾ। ਉਹ ਯਾਰ ਆ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ, ਇਹ ਤੇ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ ਆ।
0: ਸਹੀ ਗੱਲ ਹੈ,
1: ਮਤਲਬ ਸਪਾਈਡਰਮੈਨ ਦਾ ਕੌਣ ਦੁਸ਼ਮਣ ਹੈ, ਉਹਦਾ ਨਾਂ ਕੀ ਹੈ, ਉਹਦਾ ਚਾਚਾ ਕੌਣ ਹੈ,
0: ਉਹਦਾ ਭਤੀਜਾ ਕੌਣ, ਪਤਾ ਹੁੰਦੇ ਨੇ ਸਾਰੇ।
1: ਉਹ ਪਰ ਮੈਂ ਜਵਾਕ ਨਹੀਂ ਨਾ ਗਿਆ ਉਹਨਾਂ ਕੋਲ, ਅੰਦਰ ਤੇ ਪੰਜਾਬੀ ਸਪਾਈਡਰਮੈਨ ਵਾਲਾ। ਅੱਛਾ ਸਪਾਈਡਰਮੈਨ ਤੋਂ ਗੱਲ ਆਇਆ ਯਾਦ ਆਇਆ, ਪਹਿਲਾਂ ਇੱਕ ਇੱਕ ਗੱਲ ਕਰਦੇ ਆ ਠੀਕ ਹੈ, ਜਿਹੜੇ ਮੈਂ ਭੁੱਲ ਜਾਗਾ। ਆਹ ਜਿਹੜੀ ਮਾਰੀਓ ਦੀ ਗੱਲ ਸੀ ਨਾ, ਇਹ ਨਾਲੇ ਪਿਛਲੇ ਵੀਕ ਹੀ ਹੋਈ ਭਾਜੀ, ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ, ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ। ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ, ਮੈਂ ਪਹਿਲੀ ਵਾਰੀ ਕਿਹਾ, ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਹੈ ਏਦਾਂ ਦੀ, ਬਾਅਦ ਚੋਂ ਮੇਰੀ ਪੰਜਾਬੀ ਨਿਕਲੀ ਆਈ,
0: ਲੱਗਦਾ ਹੋਊਗਾ ਮੁੱਖੀ ਮਾਰ ਕੇ ਵੱਡਾ ਹੋ ਜਾਊਗਾ।
1: ਉਹ ਆਹੋ
0: ਖੁੰਮ ਖਾ ਕੇ ਵੱਡਾ ਨਹੀਂ, ਉਹ ਲੂਗੀ ਛੋਟੇ ਹੁੰਦੇ ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ, 10 ਰੁਪਏ ਦੇ ਕੇ 5 ਰੁਪਏ ਦੇ ਕੇ। ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ, ਜਿਵੇਂ ਜਿਹੜਾ ਮੇਰੇ ਨਾਲ, ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ।
1: ਅੱਛਾ ਠੀਕ
0: ਹੈ। ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆ ਚੱਲ ਖੇਡੀਏ, ਪੈਸੇ ਮੈਂ ਦਊਂਗਾ, ਤੂੰ ਬਾਰ ਨਾਲ ਦਾ ਕੰਸੋਲ ਫੜ ਲਈ। ਉਹ ਜੇ ਲੂਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ, ਮਸ਼ਰੂਮ ਵੱਧ ਖਾ ਕੇ
1: ਹਮੇਸ਼ਾ
0: ਲੂਈਗੀ ਹੋ ਬਣਿਆ।
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਉਹ ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਲੂਈਗੀ ਹੁੰਦਾ,
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ ਮਾਰੀਓ,
1: ਮਾਰੀਓ ਦਾ। ਹਾਂ ਉਹ ਪਤਾ ਨੀ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ, ਜੇ ਤੇ ਨਾ ਜੰਪ ਮਾਰ
0: ਮਸ਼ਰੂਮ ਖਾਣੀ ਹੈ,
1: ਸਿੱਧਾ ਹੀ ਥੱਲੇ ਹੈ
0: ਮਸ਼ਰੂਮ ਖਾਣੀ ਹੈ।
1: ਅੱਛਾ ਉਹ ਮਸ਼ਰੂਮ ਹੁੰਦੀ ਹੈ, ਲੈ ਮੈਨੂੰ ਅੱਜ ਪਤਾ ਲੱਗਾ, ਮੈਂ ਕਿਹਾ ਪਤਾ ਨੀ ਕੀ ਫੁੱਲ ਜਿਹਾ ਤਾਂ ਉਹਦਾ। ਨਹੀਂ ਨਹੀਂ ਭਾਜੀ ਮਸ਼ਰੂਮ ਵੀ ਤਾਂ ਉਹ ਸੂਰਜਮੁਖੀ ਦਾ ਫੁੱਲ ਵੀ ਹੁੰਦਾ,
0: ਜੋ ਵੀ ਬੜੇ ਕੁਛ ਆਉਂਦੇ ਨੇ ਸੂਰਜਮੁਖੀ ਦੇ ਫੁੱਲ। ਹਾਂ ਕਈ ਵਾਰ ਫੜ ਕੇ ਵੀ ਲੈ ਆਉਂਦੇ ਨੇ।
1: ਉਹ ਵੀ ਯਾਦ ਹੈ ਨਾ ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ, ਜੇ ਨਾ ਜੰਪ ਵਜੇ ਸਾਰਾ ਥੱਲੇ
0: ਤੂੰ ਪਿਛਲਾ ਲੈਵਲ ਆ ਗਿਆ
1: ਭਾਈ। ਜਦੋਂ ਵੀ ਆਪਣਾ ਗੇਮਾਂ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਆ, ਮੈਨੂੰ ਨਾ ਮੇਰੇ ਭਰਾ ਦੀ ਬੜੀ ਯਾਦ ਆਉਂਦੀ। ਉਹ ਤੇ ਕੀ ਕਰਦਾ ਸੀ, ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ,
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ ਸੀ
0: ਚੋਰੀ ਕਰਕੇ। ਕਾਰ ਸਿਟੀ, ਕੌਂਟਰਾ, ਮਾਰੀਓ,
1: ਕੌਂਟਰਾ। ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀ ਆ, ਕੌਂਟਰਾ ਤੇ ਮਾਰੀਓ, ਬਾਕੀ ਤੇ ਬਾਅਦ ਚੋਂ ਬੜੀਆਂ ਕੁਝ ਆ ਗਈਆਂ ਨਾ, ਪਤਾ ਨੀ ਮੈਂ ਤੁਹਾਨੂੰ ਨਾ ਦੱਸਿਆ ਵੀ ਸੀ ਜਦੋਂ ਅਸੀਂ।
0: ਅਸਲ ਚ ਫਰਕ ਵੀ ਆ ਗਿਆ ਭਾਜੀ, 1947 ਤੋਂ ਬਾਅਦ ਭਾਰਤ ਬਦਲ ਗਿਆ।
1: चिट्टे चिट्टे वाल देखो सारे दिखते पे
0: चिट्टे चिट्टे बाल चिट्टे
1: चिट्टा
0: एक लगाते चिट्टा चिट्टा
1: एक क्रीम आंदी है भाजी यार
0: नहीं
1: चिट्टा नहीं यार भाजी यार
0: एक तुहाडी आड़ी भी मजीठिया नाल
1: चार तीन चार महीने ऐदा ही लंघ गया देखो
0: ऐदा
1: ऐदा
0: मेरे तो पुछो ऐदा ही लंघ
1: मैं ना बड़ा हैरान हुंदा सी मैं कहा यार भाजी उठे आ खबर फिर चार बजे वाली ओही पर
0: चली जा रही है
1: खबर
0: चली जा रही
1: है जादू मंत्र की है यार
0: देखो खबर नहीं रुकनी चाहिए ऐसे करके साडा प्रोग्राम खबर बड़ी बेकार है वापस आइए ये नहीं रुकना चाहिए
1: खबर बड़ी बेकार भाजी जिदा खबर बड़ी बेकार कई बार की ऐदा भी कहते ना खबरदार अगर तुमने मेरा नाम लिया तो वो जिहड़ा खबरदार वो भी खबर वो ही सेम
0: तुसी भी एक शो शुरू करो हो जा सनसनी तुसी छुनछुनी करो
1: खबरदार नींद में सोए हैं तो सोए रहिए क्योंकि हमारा प्रोग्राम आपको वैसे ही जगा देगा वैसे सुला देगा पर वो भी नहीं दसा की वैसे सही गल है ਉਹ ਬੰਦਾ ਖਬਰਾਂ ਪੜਦਾ ਸੀ ਪਰ ਉਹਦਾ ਦੇਖੋ ਕਿੰਨਾ ਹੀ ਵੀ ਉਹਨੂੰ ਯਾਦ ਕਰਦੇ ਪਿਆ ਲਾ ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ ਕੋਈ
0: ਕੀ ਕਰੀਏ
1: ਆਪਾਂ ਕੱਛੇ ਬੜਿਆਂ ਚ ਨਾ ਖਬਰਾਂ ਪੜੀਏ ਸ਼ੁਰੂ ਕਰ ਦਈਏ ਕੱਛੇ ਬੜਿਆਂ ਚ
0: ਮਤਲਬ
1: ਇਹੀ ਮਤਲਬ ਬਾਹਰ ਜਾਈਏ ਤੇ ਕੱਛੇ ਬੜਿਆਂ ਚ ਖਬਰਾਂ ਸ਼ੁਰੂ ਕਰ ਦਈਏ ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ ਫਿਰ ਹੋਰ ਕੀ ਹੈ
0: ਇਹਦਾ ਹੀ ਲਾਂਤਾਂ ਦੇ ਦੇਣਗੇ
1: ਜਾਂ ਇਹੋ ਜਿਹੀ ਗੱਲਾਂ ਅੱਛਾ ਤੇ ਹੋਰ ਤੁਸੀਂ ਦੱਸੋ ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ ਸਭ ਠੀਕ ਸੀ ਵਧੀਆ ਸੀ
0: ਠੀਕ ਰਿਹਾ ਭਾਜੀ
1: ਬਹੁਤ ਵਧੀਆ ਰਿਹਾ
0: ਠੀਕ ਰਿਹਾ
1: ਅੱਛਾ ਜਿਦਾਂ ਕਰਾਉਣਾ ਨਾ ਭਾਜੀ ਨਾਲ ਨਾ ਤੇ ਕਰਾ ਕੇ ਤੇ ਆਪਣਾ ਨਾ ਬੈਨਰ ਬੁਦਰ ਲਾ ਤਾ ਮੈਂ ਕਿਹਾ ਇੱਥੇ ਆਪਣਾ ਆ ਗਿਆ
0: ਝੰਡਾ ਲਾ ਗਿਆ
1: ਝੰਡਾ ਵੀ ਲਾ ਤਾ ਤੇ ਮੈਂ ਆਹ ਸਾਡਾ ਸਟਾਲ ਆ ਗਿਆ ਮੈਂ ਕਿਹਾ ਹੁਣ ਮੈਂ ਕੱਪੜੇ ਚੇਂਜ ਕਰਨ ਜਾਂਦਾ ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨਹੀਂ ਹੈਗਾ
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ ਮੈਂ ਕਿਹਾ ਚਲੋ ਠੀਕ ਹੈ ਝੰਡਾ ਹੀ ਠੀਕ
0: ਹੈ ਜਦੋਂ ਤੁਸੀਂ 7-8 ਘੰਟਿਆਂ ਦੇ ਲਈ ਗਾਇਬ ਹੋ ਗਏ ਨਾ ਮੈਨੂੰ ਖਬਰਾਂ ਸਾਰੀਆਂ ਨੇ ਕਹਿੰਦਾ 1:30 ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ ਬੰਦੇ ਬਾਹਰ ਖੜੇ ਕਿਤੇ ਉਹ ਵੀ ਥੱਕ ਗਏ ਉਹ ਵੀ ਕਹਿੰਦੇ ਚਲੋ ਯਾਰ
1: ਗੋਲਗੱਪੇ
0: ਖਾਈਏ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮਿਲਬਨ ਤੋਂ
0: ਨਹੀਂ ਚਲੋ ਵਧੀਆ ਭਾਜੀ ਧੰਨਵਾਦ ਤੁਹਾਡਾ ਤੁਸੀਂ ਡਟੇ ਰਹੇ ਹੋ
1: ਮੇਰੀ ਦਾ
0: ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਬੜੇ ਲੋਕੀ ਹੁੰਦੇ ਨੇ
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ ਵਿੱਚ
0: ਚੇਂਜ
1: ਬਿਲਕੁਲ
0: ਪਤਾ ਲੱਗਿਆ ਕਿ ਚੀਜ਼ ਕਰਨੀ
1: ਨਹੀਂ ਕਿਉਂਕਿ ਉਹ ਜਿਹੜਾ ਚੇਂਜ ਹੈ ਨਾ ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ
0: 40 ਦਿਨ ਫਿਲਮ ਆ ਗਈ
1: ਬੜੀ ਵਧੀਆ ਚੀਜ਼ ਆ ਯਾਰ ਇਹ ਮਤਲਬ ਮੈਨੂੰ ਸੱਚੀ ਨਹੀਂ ਪਤਾ
0: ਹੁਣ 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ
1: ਅੱਛਾ ਜੇ 40 ਦਿਨ ਆਪਾਂ ਚੁੱਪ ਰਹਿ ਲਈਏ ਮਤਲਬ ਸਾਰੀ ਜ਼ਿੰਦਗੀ ਚੁੱਪ ਰਹਾਂਗੇ
0: ਚੁੱਪ ਨਹੀਂ ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ ਮਨਤੇਜ ਮਨਤੇਜ ਚੁੱਪ ਹੋ ਗਿਆ ਤੇ ਫਿਰ ਗੱਲ ਹੀ ਖਤਮ ਹੋ ਗਈ
1: ਗੋਟੀਆਂ
0: ਨਿਕਾਲ ਕੇ ਮੈਂ ਕੰਚੇ ਖੇਲ ਲਿਆ ਫਿਲਮਾਂ ਬੜੀਆਂ ਦੇਖੀਆਂ ਜੀ
1: ਓਏ ਹੋਏ ਹੋਏ
0: ਜਹਾਜ਼ ਚ ਆਉਂਦੇ ਹੋਏ
1: ਜਹਾਜ਼ ਚ ਫਿਲਮ ਵੇਖੀ
0: ਦੀ ਨਹੀਂ ਆਈ ਭਾਜੀ ਮੈਨੂੰ ਮੈਂ ਤਾਂ ਉੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਦਿੱਲੀ ਤੱਕ ਆਇਆ ਉਹ ਵੀ ਲਿਟ ਕੇ ਆਇਆ ਜਿਹੜੀ ਬੱਸ ਨੀ ਹੁੰਦੀ ਇੰਡੋ ਕੈਨੇਡੀਅਨ ਲਿਟਣ ਵਾਲੀ ਉਹ ਚ ਖਿੜਕੀ ਦੇ ਵੱਲ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ ਪਤਾ ਲੱਗਿਆ ਵੀ ਮੇਰੇ ਬੈਡ ਤੇ ਮੈਂ ਕੱਲਾ ਹੀ ਹਾਂ
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ,
0: ਹਾਂਜੀ,
1: ਤੇ ਮੈਂ ਕਿਹਾ ਹੁੰਦਾ ਯਾਰ
0: ਬੱਸਾਂ ਦੀ ਗੱਲ,
1: ਮਤਲਬ ਬਚਪਨ ਦੀ ਗੱਲ, ਹਾਂ, ਜਦੋਂ ਆਪਾਂ, ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਨਾ, ਤੇ ਯਾਰ ਜਦੋਂ ਜਹਾਜ਼ ਤੇ ਚੜ੍ਹੋਗੇ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ, ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ, ਕੋਈ ਹੈ ਹੀ ਨਹੀਂ,
0: ਬਿਜ਼ਨਸ ਕਲਾਸ ਲਓ ਨਾ ਸਰ, ਰੇਜ਼ ਯੂਅਰ ਬਾਰ, ਫਸਟ ਕਲਾਸ ਚ ਆਓ, ਬਿਜ਼ਨਸ ਕਲਾਸ ਚ ਆਓ
1: ਯਾਰ, ਉਹ ਤਾਂ
0: ਲੱਤਾਂ ਲੱਤਾਂ ਲੰਬੀਆਂ ਕਰੋ, ਸਲਿੱਪਰ ਪਾਓ ਇਹਨਾਂ ਦੇ,
1: ਜਿੱਥੇ
0: ਮਰਜ਼ੀ ਮੂੰਹ ਤੇ ਥੋੜੇ ਮਾਰਨੀ,
1: ਮੂੰਹ
0: ਤੇ ਮਾਰਨ ਤੁਸੀਂ ਸ਼ੇਵ ਕਰਨੀ ਉੱਥੇ,
1: ਉਹ ਲਾਈਟ ਦਿੰਦੇ ਆ ਨਾਲ,
0: ਉੱਥੇ ਤੁਸੀਂ ਨੱਕ ਦੇ ਵਾਲ ਕੱਟਣੇ ਨੇ, ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਟਣੇ, ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ,
1: ਕਬੀ ਦਾ ਕਬੀ ਤੋਂ ਜਾਏਗੀ ਬਿਜਲੀ,
0: ਕੰਨ ਦੇ ਵਾਲ ਕੱਟਣੇ, ਸਾਡੇ ਕੰਨ ਚ ਵੀ ਵਾਲ ਆਉਂਦੇ ਮੈਂ ਸੁਣੇ,
1: ਉਹ ਯਾਰ ਹਾਂ ਇਹ ਪਤਾ ਨਹੀਂ, ਇਹ ਤਾਂ ਮਤਲਬ
0: ਰੱਬ ਦੀ ਓ ਦੇਣਾ,
1: ਇਹ ਰੱਬ ਵੱਲੋਂ ਹੀ ਆਉਂਦੇ ਆ, ਮੇਰੀ ਗੱਲ ਸੁਣੋ,
0: ਹਾਂਜੀ,
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ, ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ ਆ,
1: ਤੁਸੀਂ
0: ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ,
1: ਸਿੱਧੀਆਂ ਤਾਰਾਂ ਰੱਬ ਲਾ ਤੋਂ ਵੀ ਉੱਤੇ ਜੁੜ ਜਾਣਾ,
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ ਪਾਰ,
0: ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਆਏ ਜਾਣਗੀਆਂ ਉੱਤੇ, ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ,
1: ਇੰਨੀਆਂ ਤਗੜੀ ਹੈ,
0: ਭਾਜੀ ਤਾਰਾਂ ਤੋਂ ਯਾਦ ਆਇਆ,
1: ਤਾਰਾਂ ਤੋਂ ਯਾਦ ਆਇਆ,
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ,
1: ਇੱਕ ਤਾਂ ਤਾਰਾ ਹੁੰਦੀਆਂ ਬਿਜਲੀ ਦੀਆਂ,
0: ਨਾ ਕੋਈ ਸੰਦੇਹ, ਜਾਣੇ ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ,
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ,
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ, ਤਾਰ ਛੇਤੀ ਆਉਂਦੀ ਹੁੰਦੀ, ਤਾਰਾਂ ਹੀ ਖਾਧੀਆਂ ਮੈਨੂੰ ਲੱਗਦਾ, ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨੀ,
1: ਨਾ ਨਾ ਨਾ ਬਸੰਤ ਆਇਰਤ ਗੁਲਾ ਗੁਲੀ ਜੇ ਮਿਲੇ ਬਸੰਤ,
0: ਇਹ ਨੇਪਾਲੀ ਕਾਤੋਂ ਤੁਸੀਂ ਐਂਥਮ ਗਾਣ ਲੱਗੇ,
1: ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ, ਦੂਰੋਂ ਆਈ ਸੀ,
0: ਨੇਪਾਲ ਤੋਂ ਆਈ ਸੀ,
1: ਨੇਪਾਲ ਤੋਂ ਨਹੀਂ, ਰਾਂਚੀ ਤੋਂ ਆਈ ਸੀ,
0: ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ,
1: ਉਹ ਯਾਰ ਭਾਈ ਤੁਸੀਂ ਦਰਦਰ ਵੇਖੀ ਫਿਲਮ
0: ਨਹੀਂ ਸਰ,
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ, ਉਹ
0: ਨਹੀਂ
1: ਯਾਰ ਨਹੀਂ ਹੈਗਾ ਨਾ, ਉਹ ਪਰ ਜਿਹੜੀ ਟੂ ਵਾਲੀ ਹੈ ਨਾ, ਉਹ ਕਹਿੰਦੇ 3.5-4 ਘੰਟੇ ਆਪਾਂ ਵੇਖੀ ਆ, ਹਾਂਜੀ ਜਾਂਦੀ ਐ ਜਾਂਦੀ, ਹਾਂ ਮੈਂ ਕਿਹਾ ਯਾਰ
0: ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨੀ,
1: ਭਾਜੀ ਇਧਰ ਵੇਖੋ ਮੁਹਬਤਾਂ ਹੀ ਮੁਹਬਤਾਂ, ਕਦੀ ਆਹ ਪਤਾ ਉਹ ਸੇਮ ਉਹ ਜੇ ਪਤੇ, ਮੈਂ ਕਿਹਾ ਯਾਰ ਬਾਬਾ ਟੂ ਨਾ ਬਣਾ, ਬਾਬੇ ਟੂ ਬਣਾ,
0: ਵੈਸੇ ਉਹ ਮੈਪਲ ਲੀਫ ਨੇ ਪਰ ਇਹ ਥੱਲੇ ਮੈਪਲ ਲੀਫ ਨੀ ਹੈਗੇ,
1: ਅੱਛਾ
0: ਉਹ ਮੈਪਲ ਹੁੰਦੇ ਨੇ ਕੈਨੇਡਾ ਵਾਲੇ,
1: ਅੱਛਾ ਇਹ ਦੂਜੀ ਕੋਈ, ਪਰ ਹੈ
0: ਇਹ ਐਪਲ ਲੀਫ ਲੱਗਦੇ ਨੇ,
1: ਉਹੀ ਉੱਡਦੇ ਵੀ ਹਵਾ ਵੀ ਅੱਜ ਚੱਲਣ ਡੀ ਨਾ, ਐਂ ਉੱਡ ਡਾ ਹੀ ਆ, ਮੈਂ ਜੇ ਮੈਂ ਇੱਕ ਦਾ ਚੁੱਕ ਲਿਆ ਨਾ, ਕਿਹੜੇ ਕਿਹੜਾ ਸਾਰਾ ਚੁੱਕ, ਕਿਹਦੇ ਜਿਹਦੇ ਕਿਸੇ ਨੇ ਚੁੱਕੇ ਸੀ,
0: ਮੈਂ ਕਹਿੰਦਾ ਅੱਜ ਲੇਟ ਆਏ ਡਿਊਟੀ ਤੇ,
1: ਨਹੀਂ ਨਹੀਂ ਵੈਸੇ ਨਾ ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਪਹਿਲਾਂ, ਇੱਕ ਇੱਥੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼, ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ, ਉਹ ਕੱਲੀ ਉਹੀ ਕਰਦੀ ਰਹਿੰਦੀ ਆ,
0: ਤੁਸੀਂ ਉਦੋਂ ਪਹਿਲਾਂ ਨੀ ਆਏ, ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ, ਜਲਦੀ ਆਇਆ ਕਰੋ, ਚਲੋ ਅੱਜ ਦੀ ਖਬਰ ਬੜੀ ਬੇਕਾਰ ਹੈ, ਇਹਦੇ ਵਿੱਚ ਭਾਈ ਖਬਰਾਂ ਥੋੜੀਆਂ ਹੀ ਨੇ ਸਾਡੇ ਕੋਲ,
1: ਕੋਈ ਚੱਕਲੀ
0: ਆਪਣੇ ਕੌੜੀਆਂ ਨੇ ਸਾਡੇ ਕੋਲ,
1: ਕੌੜੀਆਂ
0: ਥੋੜੀਆਂ ਨੇ ਪਰ ਕੌੜੀਆਂ,
1: ਥੋੜੀ ਹੈ ਪਰ ਕੌੜੀ ਹੈ,
0: ਸੌੜੀਆਂ ਨੇ
1: ਕਿਹੜੀਆਂ,
0: ਸੌੜੀ ਸੌੜੀ ਜਿਹਨੂੰ ਗੰਦੀ ਸੋਚ ਨੀ ਕਹਿੰਦੇ ਹੁੰਦੇ, ਕੋਲਿਨ ਹੈਨਸਨ,
1: ਅੱਛਾ
0: ਮਤਲਬ ਖਬਰ ਪਹਿਲੀ ਉਹ ਹੈ,
1: ਉਹ ਇੱਕ ਪੋਲੀਨ ਪੋਲੀਨ ਦੇ ਉਹ ਵੀ ਹੁੰਦੇ ਨਾ ਜਿਹੜੇ
0: ਪੋਲੀਥੀਨ,
1: ਨਹੀਂ ਨਹੀਂ ਪੋਲੀਥੀਨ
0: ਲਫਾਫੇ,
1: ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ, ਹਾਂ
1: ਯਾਰ ਪੋਲੀਮਰ ਤੇ ਕੁਛ ਹੋਰ ਹੋ ਗਿਆ, ਜਿੱਦਾਂ ਕੋਈ ਡਾਕਟਰ ਕੋ ਜਾਈਏ ਕਿਸੇ ਕੋ, ਤੇ ਉਹ ਕਹਿੰਦੇ ਆ ਵੀ ਤੁਹਾਨੂੰ ਅਲਰਜੀ ਆ, ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੁੰਦੀ ਹੈ, ਪੋਲਨ
1: ਪੋਲਿਨ, ਹਾਂ ਏਦਾਂ ਦਾ ਕੁਛ ਹੁੰਦਾ, ਵੇਖਿਆ ਮੈਨੂੰ ਵੀ ਥੋੜੇ ਬਹੁਤ ਹੁੰਦੇ ਆ,
0: ਪੋਲਨ ਨਹੀਂ ਉਹ ਪੋਲਨ ਪੋਲਨ ਮੰਨ ਲਓ ਇੱਕ ਪਾਸੇ ਲੇਬਰ ਹੈ ਇੱਕ ਪਾਸੇ ਬਾਨੇਸ਼ਨ ਪੋਲਿਨ ਹੈਨਸਨ ਹੈ,
1: ਤੇ
0: ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ,
1: ਮੈਨੂੰ
0: ਮੈਂ ਸਮਝ ਗਿਆ ਪਰ ਫੇਰ ਵੀ ਤੁਸੀਂ ਜੇ ਆਪਣਾ ਵਿਚਾਰ ਬਦਲਣਾ ਹੋਵੇ,
1: ਨਹੀਂ ਮੈਨੂੰ ਜਿੱਥੇ ਮੇਰੇ ਗੁਆਂਢੀ
0: ਤੁਹਾਨੂੰ ਆਖਰੀ ਮੌਕਾ ਮਿਲਿਆ
1: ਮੈਨੂੰ ਜਿੱਥੇ ਮੇਰੇ ਗਵਾਂਢੀ ਕਹਿ ਲਗੇ ਨਾ ਉੱਥੇ ਮੈਂ ਪਾ ਦਾਂਗਾ ਬਈ ਯਾਰ ਆਹ ਠੀਕ ਆ
0: ਉਹ ਖੱਬੇ ਪੱਖੀ ਨੇ ਕਿ ਸੱਜੇ ਪੱਖੀ ਨੇ
1: ਭਾਜੀ
0: ਭਾਜੀ ਫੇਰ ਵੀ ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ ਮੰਨ ਲਓ ਮਤਲਬ ਇੱਕ ਇਹ ਲੇਡੀ ਹੈ ਅਕਸ਼ੇ ਕੁਮਾਰ ਵਾਲੀ ਆ ਭੂਤ ਬੰਗਲਾ ਕਹਿੰਦਾ ਭੂਤ ਨਹੀਂ ਹੋਤੇ ਕਹਿੰਦਾ ਦੁਬਈ ਕੇ ਬਾਰੇ ਮੈਂ ਸੁਣਿਆ ਕਹਿੰਦਾ ਹਾਂ ਸੁਣਿਆ ਕਹਿੰਦਾ ਦੇਖਾ ਹੈ ਕਭੀ ਕਹਿੰਦਾ ਨਹੀਂ ਦੇਖਾ ਪਰ ਫਿਰ ਵੀ ਹੈ ਨਾ ਫਿਲਮਾਂ ਬਣਨੀਆਂ ਫਿਰ ਤਾਂ ਡਾਇਰੈਕਟਰ ਮੈਂ ਵੀ ਹੈਗਾ ਮਤਲਬ ਇੱਕ ਟਾਈਮ ਸੀਗਾ ਪ੍ਰਿਆ ਦਰਸ਼ਨ ਮੈਨੂੰ ਲੱਗਦਾ ਹੁੰਦਾ ਸੀ ਯਾਰ ਕਿਆ ਕਮਾਲ ਦਾ ਡਾਇਰੈਕਟਰ ਹੇਰਾ ਫੇਰੀ ਬਣਾਈ ਜਿਹਨੇ ਕਿੰਨੀ ਸੋਹਣੀ ਫਿਲਮ ਬਣਾਈ ਹੈਗੀ ਇਹ
1: ਵੀ ਇਹਨਾਂ ਨੇ ਬਣਾਈ
0: ਹੈ ਇਹ ਵੀ ਪ੍ਰਿਆ ਦਰਸ਼ਨ ਦੀ ਹੋਵੇ
1: ਲੱਗਦਾ ਫਿਰ ਬਜ਼ੁਰਗ ਹੋ ਗਿਆ ਅੱਛਾ ਹੋ ਗਿਆ ਕਿਉਂਕਿ ਫਿਰ ਉਹਨੂੰ ਪਤਾ ਨੀ ਲੱਗਦਾ
0: ਮਤਲਬ ਬਜ਼ੁਰਗ ਹੋਣ ਤੋਂ ਬਾਅਦ ਟੈਲੈਂਟ ਘੱਟ ਜਾਂਦਾ
1: ਨਹੀਂ ਘੱਟ ਨਹੀਂ ਜਾਂਦਾ
0: ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਬੇਬੀ ਸ਼ੱਕ ਡੁੱਡੂ ਕਰੋਗੇ
1: ਫਿਰ ਤੇ ਮੇਰਾ ਬੇਬੀ ਇੱਧਰ ਹੋ ਜਾਏਗਾ ਸ਼ੱਕ ਡੁੱਡੂ ਇੱਧਰ ਹੋ ਜਾਏਗਾ ਫਿਰ ਮੇਰਾ ਬੇਬੀ ਸ਼ੱਕ ਡੁੱਡੂ ਨਾਲ
0: ਫਿਰ ਤੁਹਾਡੇ ਤੋਂ ਸ਼ੱਕ ਡੁੱਡੂ ਨਹੀਂ ਹੋਣਾ ਫਿਰ ਤੁਹਾਡੇ ਤੋਂ ਡੱਕ ਡੁੱਡੂ ਹੋ ਜਾਵੇ ਉਹ ਵੀ ਬਹੁਤ ਹੈ ਅੱਜ ਕੱਲ੍ਹ ਸ਼ਾਰਕਾਂ ਮਾਰਨ ਲੱਗੇ ਹੋਏ ਨੇ ਤੁਹਾਨੂੰ ਪਤਾ
1: ਉਹ ਯਾਰ ਸ਼ਾਰਕ ਦਾ ਨਿਊਜ਼ ਵੀ ਆਈ ਸੀ ਨਾ
0: ਅਟੈਕ ਹੋ ਰਹੇ ਨੇ ਬਹੁਤ ਜ਼ਿਆਦਾ
1: ਮੈਂ ਤਾਂ ਹੀ ਜਾਂਦਾ ਲਈ ਬੀਚ ਤੇ ਨਾ ਮੈਂ
0: ਤੁਹਾਨੂੰ ਤੜਨਾ ਆਉਂਦਾ ਤੁਸੀਂ ਬੀਚ ਤੇ ਛੱਡੋ ਤੁਸੀਂ ਸਾਈਡ ਤੇ ਨਾ ਜਾਓ ਇਹ ਤਾਂ ਫਿਰ ਬੀਚ ਕੀ ਬਾਤ ਹੈ
1: ਮੈਂ ਆਪਣੀ ਟੂਟੀ ਥੱਲੇ ਨਹੀਂ ਧੋਦਾ ਤੇ ਬੀਚ ਤੇ ਕਹੀ ਜਾ ਰਹੇ ਦੱਸ
0: ਧੋਣਾ ਨਹੀਂ ਨਾਣਾ
1: ਨਹੀਂ ਧੋਦਾ ਯਾਰ ਮੈਂ ਧੋਦਾ ਹੀ ਕਿਹਾ ਸੀ ਯਾਰ
0: ਤੁਸੀਂ ਕਹਿੰਦੇ ਟੂਟੀ ਥੱਲੇ ਨਹੀਂ ਧੋਂਦਾ
1: ਯਾਰ ਭਾਜੀ
0: ਨਾਲੇ ਤਾਂ ਇੱਥੇ ਚੀਜ਼ ਹੈਗੀ
1: ਨਹੀਂ ਲਾਉਂਦਾ ਲਾਉਂਦਾ
0: ਟਿਸ਼ੂ ਪੇਪਰ ਨੇ ਉੱਤੇ
1: ਓ ਮਾਈ ਗੋਡ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ
0: ਮੈਂ ਗੱਲ ਫੜ ਲੈਂਦੇ ਹਾਂ
1: ਅੱਛਾ ਗੱਲ ਅੱਛਾ
0: ਜਿਵੇਂ ਰਾਹੁਲ ਗਾਂਧੀ ਗੱਲ ਨਹੀਂ ਫੜ ਲੈਂਦਾ ਮੋਦੀ ਦੀ ਅੱਛਾ ਤੁਹਾਡਾ ਫੇਰ ਵੀ ਮਤਲਬ ਐਂਥਨੀ ਐਲਬਨੀਜ਼ ਤੇ ਪੌਲਿਨ ਹੈਂਸਨ ਦੇ ਵਿੱਚੋਂ ਕੌਣ ਪਸੰਦ ਹੈ ਤੁਹਾਨੂੰ ਰਾਹੁਲ ਗਾਂਧੀ ਕਿ ਮੋਦੀ
1: ਮੈਨੂੰ ਪਸੰਦ ਹੈ ਭਗਵੰਤ ਮਾਨ
0: ਨਾ ਕਹਿ ਦਿਓ
1: ਮੈਨੂੰ ਪਸੰਦ ਹੈ
0: ਭਗਵੰਤ ਮਾਨ
1: ਲਾਈ ਬਿਲ ਹਾਂ
0: ਉਹ ਤਾਂ ਗੁਰੂ ਦੁਖੀ ਹੈ ਪੌਲਿਨ ਹੈਂਸਨ ਕਹਿੰਦੀ ਕਿ ਜਿਹੜੇ ਜਿਵੇਂ ਉਹ ਨੀ ਹੁੰਦੇ ਹੈਗੇ ਕਹਿੰਦੇ ਜਿਹੜੀ ਕਹਿੰਦੇ ਨੇ ਕਿ ਮੈਨੂੰ ਆਪਾਂ ਕਹਿੰਦੇ ਹਾਂ ਵੀ ਮਲਟੀਕਲਚਰਲ ਕੰਟਰੀ ਇਹ ਕਹਿੰਦੀ ਮਲਟੀਕਲਚਰਲ ਕੀ ਹੁੰਦਾ
1: ਅੱਛਾ ਠੀਕ ਹੈ
0: ਇਹ ਤਾਂ ਮਤਲਬ ਇੱਕੋ ਹੀ ਕਲਚਰ ਹੋਣਾ ਚਾਹੀਦਾ ਨਾ ਆਸਟ੍ਰੇਲੀਆ ਨੂੰ ਮੈਂ ਬੈਠਾ ਸੋਚੀ ਗਿਆ ਮੈਂ ਲੱਭਿਆ ਮੈਂ AI ਤੋਂ ਵੀ ਲੱਭਿਆ ਮੈਂ ਕਿਹਾ ਆਸਟ੍ਰੇਲੀਅਨ ਕਲਚਰ ਕੀ ਹੈ ਮਤਲਬ ਆਸਟ੍ਰੇਲੀਅਨ ਕਲਚਰ ਨਹੀਂ ਮੈਨੂੰ ਪਤਾ
1: ਮਤਲਬ
0: ਆਸਟ੍ਰੇਲੀਅਨ ਕਲਚਰ ਹੈ ਕੀ ਹੈ ਕੈਦੀ ਲਿਆਂਦੇ ਸੀਗੇ ਉਹ ਵਾਪਸ ਨੀ ਗਏ ਪਰ ਸਟੂਡੈਂਟ ਵਾਪਸ ਜਾਣੇ
1: ਚਾਹੀਦੇ
0: ਇਹ ਆਸਟ੍ਰੇਲੀਅਨ ਕਲਚਰ ਹੈ
1: ਤੁਸੀਂ ਦੱਸੋ ਸਟੂਡੈਂਟ ਕੋਈ ਪੈਸੇ ਲਓ ਬਾਅਦ ਚ ਕਹੋ ਤੁਸੀਂ ਵਾਪਸ ਜਾਓ
0: ਚੱਲ ਚੱਲ ਚੱਲ ਕਾਕਾ ਉਹ ਜਿਵੇਂ ਅੱਜ ਕੱਲ ਉਹ ਨੀ ਹੈਗਾ ਨਾਈਜੀਰੀਅਨ ਉੱਥੇ ਜਗਰਾਉਂ ਬੜਾ ਫੇਮਸ ਹੋਇਆ ਵੈਸੇ ਤਾਂ ਹਮੇਸ਼ਾ ਦੇ ਹੀ ਹੁੰਦਾ ਸਾਡੇ ਕੋਈ ਮੈਚ ਨੀ ਹੁੰਦਾ ਕਿਸੇ ਦਾ
1: ਕੋਈ
0: ਕਾਲਾ ਗੋਰੇ ਨਾਲ ਨੀ ਮਿਲਦਾ ਤੇ ਤੁਹਾਡੇ ਫੋਨ ਦੇ ਉੱਤੇ ਅਲਾਰਮ ਵੱਜੀ ਜਾਂਦਾ ਸਾਡੇ ਗਾਣੇ ਸਾਡੀ ਖਬਰਾਂ ਨਾਲ ਨੀ ਰਲਨੇ ਸਾਡੀ ਖਬਰਾਂ ਨਾਲ ਸਾਡਾ ਹਾਸਾ ਨੀ ਰਲਣਾ ਕਿਸੇ ਦੇ ਨਾਲ ਕੋਈ ਚੀਜ਼ ਰਲਣੀ ਨੀ ਉਦਾਂ ਹੀ ਗਾਣੇ ਵੀ ਨੀ
1: ਗਾਣੇ
0: ਆਪਸ ਦੋ ਗਾਣਿਆਂ ਦਾ ਬਲੈਂਡ ਕਰਕੇ ਚਲਾ ਰਹੇ ਹਾਂ ਭਾਜੀ ਮੈਂ ਅੱਜ ਦੋ ਗਾਣੇ

0: फीफा वर्ल्ड कप चल रहा है फुटबॉल का है,
1: मैनू भी यही वर्ल्ड कप ही गाना लगा।
0: अज मैसी ने हैट्रिक मारती भाजी,
1: जड़ के तीन गोल कट्ठे करते
0: अर्जेंटीना ने अपना पहला ही मैच जित लिया। मैसी दी हैट्रिक मतलब इट्स टू मच, मतलब
2: यार टू क्या मच बात
0: है। ना पूछो मैसी कौन है,
1: नहीं मैसी ते वो है जेड़ा ट्रैक्टर नु कहंदे हो ना मैसी दा ट्रैक्टर
0: जेड़े हुंदे आ,
1: रोनाल्डो
0: कित
1: मैं दादा
0: नाम
1: अपोर्टो नहीं अपोर्टो नी
0: मैं डेविड बैकम ये वो लले पबे आंदे रहे जिनेडिन ज़िदान, पर ए पहली बार होया शायद के दो स्टार कठे एक टाइम दे उते खेल रहे ने है ना, नहीं ते नॉर्मली एक चलो खबर म्यूजिक कटे मैं ठीक है, ये जाली है म्यूजिक लैके आवांगे आपां, तो भी वधिया म्यूजिक अज दी खबरां दी शुरुआत करदे आं। ते खबर बड़ी बेकार है जो तुहानूं पता है, फिर साडा खबरां दी शुरुआत
1: रख दो।
0: सो अज दी खबरां दी शुरुआत दे विच भाजी पहली खबर खाने पीने दे नाल जुड़ी हुई है।
1: आए
0: हां हुण इह खबर मैं उत्थो कटी सी, तुसी देखदे हो सवेरे सवेरे नाइन न्यूज वगैरा या एबीसी या
1: नाइन न्यूज विच
0: टीवी चैनल देखदे हुंदे
1: कदी कदी, नहीं टीवी ते स्पेशल ते नहीं देखदा, फेसबुक ते कदी कदी आ जांदा ओहदा भाई, इक ते सेवन न्यूज ही आंदा ना
0: सेवन, नहीं नहीं फेसबुक वाले नहीं सर टीवी, ए टीवी ने
1: अच्छा टीवी वाले हुंदे अच्छा,
0: इक ना ना मैं इत्थे दे लोकां नूं इही समझांदा रहिंदा अच्छा, लोके कहंदे ओ रेडियो फलाना धमका ओ सुनिया सीगा, मैं कहा ऐप दे उत्ते रेडियो नहीं हुंदा फ्रीक्वेंसी ते रेडियो हुंदे, वी आर दी रेडियो ब्लडी रेडियो
1: फ्रीक्वेंसी,
0: टीवी फेसबुक दे उत्ते टीवी कौन चलांदा हुंदा, टीवी तुहाडे टीवी ते चलना
1: चाहिदा,
0: इक लोकी कही जांदे ने अखबार है ਆਸਟ੍ਰੇਲੀਆ ਚ ਤਾਂ ਕਿਤਾਬਾਂ ਬੜੀਆਂ ਮਹਿੰਗੀਆਂ ਮਿਲਦੇ
1: ਠੀਕ ਹੈ,
0: ਸੋ ਮੈਂ ਉੱਥੋਂ ਕਸਟਮ ਤੋਂ ਕਿਤਾਬਾਂ ਲੈ ਕੇ ਆਇਆ ਐਤਕੀ,
1: ਓ ਅੱਛਾ,
0: ਨਾਲੇ ਇੰਗਲਿਸ਼ ਕਿਤਾਬ ਪੜ੍ਹਦੇ ਹੋਏ ਉਹ ਨਜ਼ਾਰਾ ਹੀ ਹੋ
1: ਰਿਹਾ
0: ਦੇ ਵੇਟਿੰਗ ਲਾਉਂਚ ਚ ਬੈਠ ਕੇ खबर नहीं जो सवेरे सवेरे ब्रेक बड़ा घेंट होंदा तुहानू देखण वाले अपने गड्डी दे विच रेडियो सुनिया करो
1: ठीक है,
0: रेडियो हांजी सुनो एबीसी सुनो जेड़ा मर्जी सुनो है ना, किस एफएम सुनो जा फिर 3GB सुनो,
1: 3GB 3GB 3GB 3GB 3GB 3GB 3GB 3GB 4GB 4GB 5GB 6GB 5GB 6GB
0: या फिर ऐसे जे टीवी मतलब मैं पता नहीं हुण ये गल तक कहंदे होए बाल भी तौले हो गए, हुण तां मेरे बाल भी चले गए तौले हो गए मैं तीसरी स्टेज ते हैं, नॉर्मली लोग तीसरी स्टेज ते पहुंचते नहीं है, उदो पहले ही बाय बाय कर जाते हैं,
1: तो ही केड़ी केड़ी केड़ी
0: पहली स्टेज हुंदी हुंदी है काले बालां वाली जमदे ही बच्चे दे बाल नहीं आ जाते, दूजी स्टेज हुंदी है तौले बालां वाली
1: चिट्टे वाले,
0: तीजी स्टेज हुंदी है जिथे बाल ही नहीं है मैं 3G ते है नॉर्मली 2G ते ही लोग बाय बाय कर देते हैं दुनिया
1: 3G मतलब 3G भी कह सकते हो पर हुण 5G चलन डे आ ना, तो 5G ते हो
0: पहले इहनू कहने हुंदे आ जोक दा कतल करना हलाल कर दे तुसी हलाल जवाब देना ऑस्ट्रेलियन कल्चर यही है अडोप्ट दीज थिंग्स, आप इंडिया दे विच भी ता सुरे सुरे सुनते होंगे सी जी साहब रंगोली चित्रहार फलाना धिमका है ना चंद्रकांत सारे मूह जवानी याद ने, इतने किन्ने शोज जेडे नाइन न्यूज से एस बी एस से एबीसी आते हैं किन्ने मूह जवानी पता ने केड़िया एड्स मूह जवा, एक बनिंग्स की है बनिंग्स वेयर हाउस, मतलब होर केड़ी पता है तुहानू एड उत्थे दी है ना, इतने ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ ਹੈ? ਗੌਤਮ ਕਪਿਲੇ ਪਤਾ ਤੁਹਾਨੂੰ? ਮਤਲਬ ਇੱਥੇ ਦਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ। ਨਹੀਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਵਾਲਾ ਉਹ ਆਪਣੇ ਆਪ ਸਿੱਖ ਜਾਣਗੇ।
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਉਣੇ ਨੇ ਸਰ ਜੀ, ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ। ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਜ਼ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐ ਅੱਡ ਅੱਡ ਹੋ ਗਏ। ਹਾਂ, ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪਲੋਡ ਹੋ ਗਿਆ, ਮਤਲਬ ਮੈਂ ਫਟ ਹੀ ਗਿਆ ਜਿਵੇਂ।
1: ਤਾਂ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ।
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੌਪਿਕ ਕਿੱਥੋਂ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ। ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ ਮਾਈਂਡ ਬਲੋਅ ਲੇਗਾ,
1: ਸਵਾਦੀ ਹੋਵੇ ਪੂਰਾ।
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ, ਚਿਕਨ ਸਾਲਟ ਦੇ ਨਾਲ ਮੈਂ ਤੁਹਾਨੂੰ ਮਿਕਸਚਰ ਦੱਸਦਾ। ਅੱਛਾ, ਉਹਦੇ ਚ ਨਾ ਉਹਨੇ ਟੌਪ 5 ਰੈਸਿਪੀਜ਼ ਦੱਸੀਆਂ, ਮੈਂ ਬੋਟਮ 5 ਤੋਂ ਸ਼ੁਰੂ ਕਰੂੰਗਾ ਜਿਹੜੀ ਪਹਿਲੇ ਨੰਬਰ ਦੀ ਹੈ। ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ, ਨਿਕਲਦਾ ਕੁਛ ਵੀ, ਪਰ ਵਾਕ ਆਈ ਲਿਸਨ ਟਿਲ ਐਂਡ, ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ, ਤੜਕਾ ਇੱਕ,
1: ਠੀਕ ਹੈ।
0: ਜਿਹੜੀ ਆਖਰੀ ਚੀਜ਼ ਹੈ ਉਹਦੇ ਚ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਜਿੱਦਾਂ ਮੈਗੀ ਮਸਾਲਾ ਆ ਜਾਂਦਾ ਹੈਗਾ।
1: ਅੱਛਾ, ਜਿਹੜੇ
0: ਜਿਵੇਂ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ,
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ
1: ਵਿੱਚ ਥੋੜੇ ਜਿਹੇ ਦੂਜੇ ਹੁੰਦੇ ਆ,
0: ਹਾਂ ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ, ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ, ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ।
1: ਹਾਂ ਠੀਕ ਹੈ,
0: ਸੋ ਇਹ ਇੱਕ ਉਹਦੇ ਮਤਲਬ ਬਦਲੇ, ਇਹ ਇੱਕ ਮਤਲਬ

0: ਕਹਿੰਦਾ ਛੱਲੀ ਨੂੰ ਹਾਫ ਕੁੱਕ ਕਰਨਾ ਬਸ, ਉਹਨੂੰ ਅੱਗ ਦਿਖਾਣੀ ਓ ਹੈ ਵੀ ਇਹਨੂੰ ਅੱਗ ਕਹਿੰਦੇ
1: ਫਿਰ
0: ਇੱਕ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਗੁਆਕਾਮੋਲੀ ਨੀ ਹੁੰਦੀ ਹੈਗੀ,
1: ਗੁਆਕਾਮੋਲੀ ਨਾ ਤੇ
0: ਗੁਆਕਾਮੋਲੀ ਗੁਆਕਾਮੋਲੀ ਜਿਹੜੀ ਆਪਣਾ ਬੇਸਿਕਲੀ ਉਹ ਮੈਕਸੀ ਆਪਾਂ ਪੋਰਟੁਗੀਜ਼ ਤੋਂ ਸ਼ੁਰੂ ਕੀਤਾ ਸੀਗਾ, ਉਹ ਹੁੰਦੇ ਨੇ ਐਵਾਕਾਡੋ ਐਗ ਯੇ ਵੋ ਕਰਕੇ ਉਹ ਵਿੱਚ ਮਿਲਾ ਕੇ ਪਾਉਂਦੇ ਹੁੰਦੇ ਆ ਜੇ ਤੁਸੀਂ ਆਪਣੇ ਟਾਕੋਜ਼ ਵਗੈਰਾ ਲੈਣੇ ਆ ਨਾਚੋ।
1: ਓ ਅੱਛਾ ਉਹਦੇ ਵਿੱਚ, ਹਾਂ
0: ਡੂ ਯੂ ਵਾਂਟ ਐਕਸਟਰਾ ਗੁਆਕਾਮੋਲੀ?
1: ਅੱਛਾ
0: ਯੈਸ ਪਲੀਜ਼ $1 ਉਹ ਇੱਕ ਚਮਚ ਪਾ ਕੇ ਹੀ ਕਹਿ ਦਿੰਦੇ ਨੇ।
1: ਅੱਛਾ ਅੱਛਾ ਠੀਕ ਹੈ।
0: ਉਹਦੇ ਵਿੱਚ ਹਲਕਾ ਜਿਹਾ ਚਿਕਨ ਸਾਲਟ, ਹਲਕਾ ਜਿਹਾ ਨਹੀਂ ਪਾ ਲਓ ਜਿੰਨਾ ਕੁ ਪਾਣਾ, ਵੈਸੇ ਉਹ ਫਿੱਕੀ ਜਿਹੀ ਹੁੰਦੀ ਹੈ, ਮੈਂ ਹੈਰਾਨ ਵੀ ਇਹ ਕਿਵੇਂ ਹੈ ਨਾ। ਤੇ ਤੀਜਾ ਇਹ ਕਿੰਨਾ ਸੀ, ਤਿੰਜ ਹੋ ਗਏ।
1: ਹਾਂ ਤੇ ਹਾਂ।
0: ਦੂਜੇ ਨੰਬਰ ਦੇ ਉੱਤੇ ਆਉਂਦੀ ਹੈਗੀ ਮਾਰਟੀਨੀ।
1: ਮਾਰਟੀਨੀ
0: ਪੀਤੀ ਹੈ?
1: ਮਾਰਟੀਨੀ
0: ਕਾਕਟੇਲ।
1: ਅੱਛਾ
0: ਹਾਂ, ਮਾਰਟੀਨੀ ਕਾਕਟੇਲ ਹੁੰਦੀ ਹੁੰਦੀ ਹੈ,
1: ਠੀਕ ਹੈ।
0: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ ਮਤਲਬ ਵੈਸੇ ਕਰਨੀ ਚਾਹੀਦੀ ਆਪਾਂ ਨੂੰ ਇਹ ਗੱਲ,
1: ਮਾਰਟੀਨ ਹੋ ਗਈ ਹੈ ਸਮਝੋ, ਹੋ ਗਈ ਹੈ।
0: ਨਹੀਂ ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ, ਉਹ ਇਹੋ ਜਿਹਾ ਨਹੀਂ ਹੁੰਦਾ ਵੀ ਸ਼ੇਪ ਦਾ ਗਲਾਸ।
1: ਅੱਛਾ ਵਧੀਆ ਜਿਹਾ ਗਲਾਸ,
0: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ।
1: ਅੱਛਾ ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ।
0: ਵੈਸੇ ਪੀਤੀ ਹੈ ਮਾਰਟੀ? ਨਹੀਂ ਪੀਤੀ,
1: ਮੈਂ ਨਹੀਂ ਪੀਤੀ, ਮੈਂ ਤੇ ਪਾਣੀ ਨਹੀਂ ਪੀਤਾ ਕਰਦਾ ਕਦੀ।
0: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ, ਉਹਦੇ ਆਲੇ ਦਾਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦਾਲੇ।
1: ਇਹ ਭਾਜੀ ਆਪਣਾ ਖਬਰ ਬੜੀ ਬਗਾਰ ਤੇ ਖਾਣੇ ਵਾਲੀ ਖਬਰ ਹੀ ਬਣਾ ਦਿੱਤੀ, ਮੈਨੂੰ ਤਾਂ ਮੂੰਹ 'ਚ ਪਾਣੀ ਆਈ ਜਾ ਰਿਹਾ।
0: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ।
1: ਹਾਏ ਹਾਏ,
0: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ, ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫਿਰ ਮਾਰਟੀ ਨਹੀਂ ਬਣਦੀ।
1: ਓ ਵਾਓ, ਅੱਛਾ ਜੀ,
0: ਮਤਲਬ ਯੂ ਆਸਕ ਮੀ ਐਨੀ ਕਾਕਟੇਲ, ਪਰ ਇਹ ਕਮਾਲ ਦੀ ਕਾਕਟੇਲ ਹੁੰਦੀ ਹੈ,
1: ਠੀਕ ਹੈ।
0: ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਚੈਰੀ ਜੀ ਟੰਗ ਕੇ ਆਏ, ਸੰਤਰਾ ਜਿਹਾ ਕੱਟ ਕੇ ਉਹਨੂੰ ਪੇਟਾ ਜਿਹਾ ਸਪਰਲ ਜਿਹਾ ਟੰਗ, ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਲਓ। ਨਾ ਕਰਿਓ,
1: ਇਹ ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਬੰਦਾ ਲੱਗਦਾ ਇਹਦੇ ਵਿੱਚ ਸਾਰਿਆਂ ਜੀ।
0: ਹੁਣ ਸੁਣੋ ਨੰਬਰ 1,
1: ਨੰਬਰ 1
0: ਇਹ ਉਹ ਸ਼ੋਅ ਸੀਗਾ ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ,
1: ਠੀਕ ਹੈ।
0: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ, ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ,
1: ਠੀਕ ਹੈ,
0: ਬਟ ਮੈਂ ਹਵੇਲੀ ਤੇ ਤੁਹਾਨੂੰ ਖਿਲਾਵਾਂਗੇ। ਤੇ ਉਹ ਹੈਗਾ ਸਿਨੇਮਨ ਡੋਨਟ, ਚਿਕਨ ਸਾਲਟ ਪਾ ਕੇ ਉਹਦੇ ਤੇ
1: ਉਹ ਖਾਓ,
0: ਉਹ ਕਾਫੀ ਦੇ ਨਾਲ
1: ਇਹ ਲਾ ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਜੇ ਤੇ ਗਾਲਾਂ ਦਾ ਵੱਧ ਆ ਗਈਆਂ ਤੇ ਫਿਰ
0: ਇਹਦੇ ਬਾਅਦ ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨਹੀਂ ਹੈਗੀ। ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ, ਅਸੀਂ ਬਿਮਾਰੀਆਂ ਦੱਸਦੇ,
1: ਅਸੀਂ ਨੁਸਖੇ ਦੱਸਾਂ ਕਿੱਦਾਂ ਬੰਦੇ ਬਿਮਾਰ ਹੋ ਸਕਦੇ ਆ,
0: ਉਹ ਨੁਸਖੇ ਦੱਸਦੇ ਨੇ, ਅਸੀਂ ਨੁਕਸੇ ਦੱਸਾਂਗੇ।
1: ਭਾਈ ਸਾਹਿਬ ਜਿੰਨੇ ਵੀ ਜਾਣੇ ਸੁਣਦੇ ਪਏ ਨਾ, ਇਹ ਖਬਰ ਬੜੀ ਬੇਕਾਰ ਹੈਗੀ ਇਸ ਕਰਕੇ
0: ਟਰਾਈ
1: ਨਾ ਕਰ ਲਿਓ ਵੀ ਹਾਂ ਬਾਅਦ ਚੋ ਤੁਸੀਂ ਕਹੋ ਵੀ ਨਹੀਂ ਤੁਸੀਂ ਤਾਂ ਦੱਸਿਆ ਸੀ ਸਾਨੂੰ ਚਿਕਨ ਸਾਲਟ ਲੈ ਕੇ ਉਹ ਛੇਤੀ
0: ਕਰਤਾ ਤੁਸੀਂ,
1: ਕਿਉਂਕਿ ਸਾਡੀਆਂ ਖਬਰਾਂ ਹੀ ਇਹੋ ਜਿਹੀਆਂ ਹੈਗੀਆਂ,
0: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ।
1: ਇਹ ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ,
0: ਇਹ
1: ਮੈਨੂੰ ਦੱਸ ਦਿਓ ਕਿੱਥੇ ਆ ਇਹਦਾ ਮੈਂ ਚਿਕਨ, ਇਹਤੇ ਚਿਕਨ ਸਾਲਟ ਲਪੇਟਾਂਗੇ ਵੀ ਹਾਂ
0: ਸ਼ੈਫ ਹੈਗਾ ਨਾ, ਇਹਦੇ ਦੋ ਧਰ ਕੇ ਇਹਨੂੰ ਡੈਫ ਕਰਨਾ
1: ਗਾਣਿਆਂ
0: ਨੂੰ ਕੰਟੀਨਿਊ ਰੱਖਦੇ,
1: ਉਹਦੇ ਵਿੱਚ ਚਿਕਨ ਸਾਲਟ ਪਾਉਂਦੇ
0: ਮਿਕਸ, ਮਿਸ ਮਿਸ
1: ਅੱਜ ਮਿਕਸ ਚੱਲਣਗੇ।

0: Radio Haji, zona Sochi Hatare.
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਬਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: भारत की सौंधी सौंधी खुशबू लेकर आए हैं। प्रोग्राम खबर बड़ी बेकार है और हमारे प्रोग्राम की अनाउंसमेंट को बेकार करने हम दोनों एक साथ बोलते हैं।
1: लेकिन जो ज्यादा बेकार करता है वो मेरे सामने वाला बंदा करता है
0: और मैं अपने आप को शीशे में देख रहा हूँ
1: और इतनी इतनी खबरें लेके आता है। अभी तो इसने चिकन साल्ट का पता नहीं क्या क्या बना दिया है।
0: देखा भाजी तोड़े मुँह आ गया पानी का
1: पाई पाई
0: है। नहीं, एक हाँ। था लोगों ने मुँह पानी आंदा है।
1: हाँ।
0: ये रेसिपियां सुन के तोड़े मुँह पानी वापस चला गया।
1: मेरे मुँह गारा आ गया
0: मतलब कि गल की मतलब ये तुसी किवें कह सकदे हो भी लिसनर तुहानू देख रहे ने ते व्यूअर्स तुहानू सुन रहे ने।
1: पाजी लिसनर सानू देख भी सकदे ने
0: मन दियां अखां दे
1: नाल। हां अच्छा ये दसा कि मैं तुहानू दसदा सानू ना जदों असीं थिएटर वर्कशॉप करदे सी ना
0: तुसी थिएटर कीता
1: यार पाजी मैं थिएटर करके खत्म भी करदा
0: मैं भी कीता थिएटर
1: तुसी भी कीता
0: दस करो दस करो दस करो दस करो
1: सारिया
0: गलियां गुलियां बनाती पैट्रिक स्ट्रीट बोमन स्ट्रीट लटरम पटरम स्ट्रीट है ना जो आ असली स्ट्रीट बनानी सी उस कहने यार नाम तो दसो कोई ब्लैक टाइम भाजी ना तो सोचे नहीं है वैसे गली तो मेन ही है अच्छा ब्लैक टाउन च नानू है नहीं मैं देखे सड़क फर्स्ट एवन्यू अच्छा आ कड़ी आ सेकंड एवन्यू आ थर्ड फिफ्थ एवन्यू तक मतलब सड़क का ना ही नहीं है नॉर्थ रोड साउथ रोड
1: फर्स्ट सेकंड थर्ड ला
0: सड़क के ना तो साढ़े को
1: जगह
0: रामलार मार्ग रमेश सड़क है ना हाँ कांचीपुरम सड़क
1: कांचीपुरम यार कांचीपुरम ओ सी ना
0: धोबियां दी गली मल्ला चोरा वाला
1: संगरूर चाहिए प्रेम बस्ती
0: प्रेम बस्ती
1: हाँ प्रेम बस्ती है मैं उसे रहा भी है
0: प्रेम नगर था बड़े
1: प्रेम नगर
0: मॉडल टाउन
1: मॉडल टाउन
0: मॉडल टाउन नंबर टू
1: पर
0: मॉडल टाउन एक्सटेंशन
1: भाजी मॉडल टाउन वाला भी बंद आस्ट्रेलिया का ही होना
0: हाँ।
1: कुछ लब्भा नहीं की है मॉडल चलो मॉडल टाउन बुला दो वो भी आस्ट्रेलिया का ही होना जिन्हें मॉडल टाउन रखता
0: सब तो बखरा अपने महल का ना दसो असि ये टॉपिक भी करा गे किसी दिन बी सब तो जगो तेरवा ना तुसी केड़ा सुनिया महल्या असि असि जेड़े महल च रहने मतलब असि तो नहीं उत्थे रहिंदे हैगे साडा तो महला ठीक है पर साडे महल दे नाल जेड़ा हैगा वह महल का नाम है खटीका महला
1: अच्छा तुसी तो रह भी नहीं है मैं रहा वा धक्का कलोनी च दशमेश एवन्यू है उत्थे बनता पिया ही पर अहीं पहला फिर धक्का कलोनी आए ओहदा ला ही धक्का कलोनी सी यार धक्का कलोनी सही ते तेरा धक्का चाहिए
0: साडा चलदा है धक्का असीं तां करदे
1: आए हाय हाय हाय अच्छा ओ विचे मेरी जिहड़ी दूजी गल रह गई सी
0: हां जी
1: ਉਹ ਜਿਹੜੀ ਬਾਰੀ ਤੋਂ ਬਾਅਦ ਮੈਂ ਕਹਿਣਾ ਸੀ ਨਾ ਭਾਜੀ ਮੈਂ 15 ਦਿਨ ਪਹਿਲਾਂ ਨਾ ਇੱਕ ਸਪਾਈਡਰਮੈਨ ਬਣਿਆ ਸੀ
0: ਅੱਛਾ
1: ਠੀਕ ਹੈ ਹੁਣ ਮੈਂ ਤੇ
0: ਸਪਾਈਡਰਮੈਨ ਨੂੰ ਪਤਾ ਹੈ ਗੱਲ
1: ਨਹੀਂ
0: मैं कौन मैं मकड़ आदमी अवतार सिंह
1: मकड़ा मकड़ आदमी
0: मकड़ आदमी मैं हथ च जाले छड़दा अपने सीवी दे उत्ते भी लिखने ताड़ी खासियत की
1: हो क्या
0: जाले छड़ दे
1: ਕੀ ਮਤਲਬ ਬੰਦਾ ਸੋਚਦਾ ਨਾ ਕਿੱਦਾਂ ਬਣਾਇਆ ਹੋਏਗਾ। ਅੱਛਾ ਓਏ ਕਮ ਟੂ ਦੀ ਮੇਨ ਟੌਪਿਕ,
0: ਸਪਾਈਡਰਮੈਨ ਬਣੇ
1: ਸੀ, ਮੈਂ ਸਪਾਈਡਰਮੈਨ ਬਣਿਆ ਸੀ। ਮੈਂ ਤੇ ਕੀ ਕਰਦਾ ਹੁੰਦਾ, ਮੈਂ ਗਾਣਾ ਲਾ ਕੇ ਨਾ ਮਿਊਜ਼ਿਕ ਲਾ ਕੇ ਇੱਕਦਮ ਐਂਟਰੀ ਕਰਦਾ ਹੁੰਦਾ ਦੇ ਬੱਚਿਆਂ ਨੂੰ।
0: ਅੱਛਾ
1: ਮੇਨ ਗੇਟ ਥੜੀ
0: ਦਿਲ ਪੇ ਜ਼ਖਮ ਖਾ ਤੇ ਉਧਰ ਆ ਰਿਹਾ ਸਪਾਈਡਰਮੈਨ
1: ਯਾਰ ਮੈਨੂੰ ਤੇ ਉਹ ਮੇਰਾ ਮਤਲਬ ਕਹਿਣਾ ਨੀ ਉਹਦਾ ਡਬ ਡਬਾ ਸਾਰੇ ਦਾ ਜੋ ਪਈ ਉਹ ਕੀ ਕਰਦਾ ਸੀ ਮੈਨੂੰ ਬੋਲਣਾ ਨੀ ਆਉਂਦਾ ਡਬ ਡਬਾ ਸਾ ਮਤਲਬ ਡਬਾ ਸਾ ਕੁਰਸੀ ਲਿਆਂਦੀ ਮੈਂ ਕਿਹਾ ਭਾਜੀ ਮਤਲਬ ਕੀ ਕਰਾਉਣ ਲੱਗੇ ਹੋ
0: ਮੈਂ ਐਸੀ ਟ੍ਰੇਨਿੰਗ ਨਹੀਂ ਮਿਲੀ
1: ਮੈਂ ਕਿਹਾ ਭਾਜੀ ਸੋਚੋ ਮੈਂ ਗੋਰਾ ਸਪਾਈਡਰਮੈਨ ਮੈਂ ਪੰਜਾਬੀ ਸਪਾਈਡਰਮੈਨ ਮੈਨੂੰ ਕਿਉਂ ਮੇਰੀ ਲੱਤਾਂ ਤਰੋੜੀਆਂ ਤੁਸੀਂ ਜਾ ਕੇ
0: ਮੇਰੇ ਗੋਡਿਆਂ ਤੇ ਨੀ ਪੈਡ ਵੀ ਨਹੀਂ ਪਾਏ ਹੋਏ
1: ਪਰ ਭਾਜੀ ਉਹ ਮੈਂ ਜੰਪ ਮਾਰ ਦਿੱਤਾ ਫਿਰ ਮਾਰ ਕੇ ਨਾ ਫਿਰ ਮੈਂ ਉੱਠਿਆ ਲਈ ਥੱਲੇ ਬਹਿ ਕੇ ਐ ਕਰਨ ਲੱਗ ਪਿਆ
0: ਇੱਕ ਸਪਾਈਡਰਮੈਨ ਹੁੰਦਾ ਉੜਦਾ ਉੜਦਾ ਹੁੰਦਾ ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੋੜਦਾ ਰੋੜਦਾ ਹੁੰਦਾ ਸੀ
1: ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਨਾ ਉਹ ਨਾ ਬੜੀਆਂ ਕਾਰਡ ਫੀਲ ਜੰਪ ਜੁੰਪ ਮਾਰ ਕੇ ਆਉਂਦੇ ਤੇ ਮੈਂ ਜਦੋਂ ਜੰਪ ਮਾਰਿਆ ਨਾ
0: ਤੁਸੀਂ ਸਿੱਖੋ ਭਾਜੀ ਇਹਦੀ ਟ੍ਰੇਨਿੰਗ ਟ੍ਰੂਨਿੰਗ ਲਓ
1: ਯਾਰ ਹੋਰ ਕੀ ਸਿੱਖਣਾ ਦੱਸ
0: ਕਿਹੜੀਆਂ
1: ਚੀਜ਼ਾਂ ਸਿੱਖਾ
0: ਹਾਂ ਨਿੱਕ ਇਹੀ ਇੱਕ ਚੀਜ਼ ਸਿੱਖਾ
1: ਸਪਾਈਡਰਮੈਨ
0: ਵਾਲੀ ਇਹਦਾ ਰੇਟ ਵਧਾ ਦੇ ਨਾ
1: ਸਪੈਸ਼ਲ
0: ਕੰਬੈਟ ਟ੍ਰੇਨਿੰਗ ਲਈ ਦੇਖ ਕੇ ਤੁਹਾਨੂੰ ਪੰਜਾਬੀ ਸਪਾਈਡਰਮੈਨ ਫਿਲਮ ਹੀ ਨਾ ਬਣ ਜਾਵੇ
1: ਕਿੰਨੇ ਆਏ
0: ਅਮਰਿੰਦਰ ਗਿੱਲ ਨੇ ਬਣਾ ਦੇ
1: ਪਹਿਲੀ
0: ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ ਦੂਜੀ ਫਿਲਮ ਚ ਮੂੰਹ ਨਾਲ ਜਾਲੇ ਛੱਡੂਗਾ
1: ਯਾਰ ਜਾਲੇ ਤੋਂ ਯਾਦ ਆਇਆ ਆਪਣੇ ਇੰਡੀਆ ਵਿੱਚ ਜਦੋਂ ਆਪਾਂ ਹੁੰਦੇ ਆ ਆਪਾਂ ਕਿੱਡੇ ਕਿੱਡੇ ਲੰਬੇ ਆਇਆ
0: ਜਾਲੇ
1: ਪਰ ਇੱਥੇ ਨੀ ਆਪਾਂ ਜਾਲੇ ਕਰਦੇ ਇੱਥੇ ਘੱਟ ਹੁੰਦੇ ਆ
0: ਇੱਥੇ ਜਾਲੇ ਨੀ ਲੱਗਦੇ
1: ਪਰ ਇੱਥੇ ਸਪਾਈਡਰਮੈਨ ਬੜੇ ਖਤਰਨਾਕ ਹੁੰਦੇ ਬਾਹਰ ਹੀ ਰਹਿੰਦੇ ਆ ਉਹ ਘਰ ਦੀ ਆਉਂਦੇ ਫਿਰ ਹੈ ਲਈ ਇੱਥੇ ਅਸੀਂ ਜਾਲੇ ਬਹੁਤ ਘੱਟ ਦੇਖੇ ਆ
0: ਇੱਥੇ ਜਾਲੇ ਬਹੁਤ ਘੱਟ ਦੇਖੇ ਇੱਥੇ ਨਾਲੇ ਵੀ ਬਹੁਤ ਘੱਟ ਦੇਖੇ ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ
1: ਸਾਡੇ ਵੀ ਹੈਗਾ ਅੰਮ੍ਰਿਤਸਰ
0: ਉਹਦੇ ਨਾਲ ਨਾਲ ਪੂਰੀ ਉਹ ਰੇੜੀ ਮਾਰਕੀਟ ਹੁੰਦੀ ਆ
1: ਕਿਲਾ ਵੱਖਰਾ ਵੱਖਰਾ ਨਾ ਇੰਡੀਆ ਤੋਂ ਆ ਕੇ ਆਸਟ੍ਰੇਲੀਆ ਵਾਲਾ
0: ਟ੍ਰਾਂਜੀਸ਼ਨ ਹੈ ਭਾਈ ਸਾਰਾ ਕੁਝ ਮੌਸਮ ਦੀ ਟ੍ਰਾਂਜੀਸ਼ਨ ਲੋਕੀ ਕਹਿੰਦੇ ਆ ਇੱਕੋ ਹੀ ਗੱਲ ਕਰਦੇ ਨੇ ਵੀ ਯਾਰ ਹਾਂਜੀ ਮੌਸਮ ਦਾ ਫਰਕ ਪੈ ਗਿਆ ਮੈਂ ਕਿਹਾ ਬੜੀਆਂ ਚੀਜ਼ਾਂ ਦਾ ਫਰਕ ਪੈ ਗਿਆ
1: ਸਹੀ ਗੱਲ ਸਹੀ ਗੱਲ
0: ਬੰਦੇ ਦੇ ਦਿਮਾਗ 'ਚ ਫਰਕ ਪੈ ਜਾਂਦਾ ਵੀ ਹੋ ਕੀ ਹੈ
1: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ
0: ਸ਼ੁਰੂ ਹੁੰਦਾ ਕੰਮ
1: ਇੱਥੇ 5 ਵਜੇ ਬੰਦ ਕਰ ਦਿੰਦੇ
0: ਉੱਥੇ ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ
1: ਅਗਲੀ
0: ਖਬਰ ਦੇਣੀ ਹੈ ਕਿ ਨਹੀਂ ਦੇਣੀ
1: ਤੁਸੀਂ ਦੱਸੋ ਜੇ ਤੁਹਾਡਾ ਮੂਡ ਹੈਗਾ ਨਹੀਂ ਤੇ ਕੋਈ ਚੱਕਰ ਨਹੀਂ ਆ
0: ਮੂਡ ਨੂੰ ਕੰਪਨੀ ਗਾਰਡਨ
1: ਸਾਡੇ ਕੰਪਨੀ ਬਾਗ ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ ਬ੍ਰਦਰ ਨਾਲ ਗੱਲ ਕੀਤੀ ਕਹਿੰਦੇ ਉਹ ਕੀ ਹੁੰਦੀ ਆ ਨਹੀਂ ਉਹ ਜਿਹੜੀ ਕੀ ਹੁੰਦੀ ਆ ਕਨੈਕਟਿੰਗ
0: ਐਕਟਿਵਾ
1: ਹਾਂ ਉਹ ਕਹਿੰਦੇ ਕੱਲੇ ਹੀ
0: ਐਕਟਿਵਾ ਉੱਥੇ ਇੱਕ ਬ੍ਰਾਂਡ ਹੈ ਬਿਨਾ ਆਵਾਜ਼ ਵਾਲੇ ਆ ਗਏ ਸਕੂਟਰ ਉੱਥੇ ਇਲੈਕਟ੍ਰਿਕ ਸਕੂਟਰ ਸਾਡੇ ਗੁਆਂਢੀਆਂ ਦੇ ਕੋਲ ਹੈ, ਉਹਦਾ ਪਤਾ ਹੀ ਨੀ ਲੱਗਦਾ ਕਦ ਆ ਜਾਂਦਾ ਕਦ ਚਲਾ ਜਾਂਦਾ, ਜਮਾ ਹੀ ਆਵਾਜ਼ ਨੀ ਆਉਂਦੀ। ਉਹ ਤਾਂ ਛੱਤ ਤੇ ਵੀ ਸੋਲਰ ਪੈਨਲ ਲਵਾਉਣਾ, ਕਹਿੰਦਾ ਇੱਥੇ ਚਾਰਜ ਕਰਿਆ ਕਰਨਾ।
1: ਓ ਵਾਹ,
0: ਇੰਡੀਆ ਬਹੁਤ ਅੱਗੇ ਹੋ ਗਿਆ ਭਾਜੀ,
1: ਬਹੁਤ ਅੱਗੇ। ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਲਈ ਆ ਵੈਸੇ,
0: ਸਾਡਾ ਮੁਹੱਲਾ ਤਾਂ ਜਮਾ ਹੀ ਨੀ ਪਛਾਣਿਆ ਜਾਂਦਾ।
1: ਨਹੀਂ ਨਹੀਂ ਉੱਥੇ ਬੜਾ, ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ। ਉਹ ਧਨੌਲੇ ਵਾਲੇ ਪਾਸੇ ਵੇਖਿਆ ਤੁਸੀਂ, ਉੱਥੇ ਬੜਾ ਮਾਡਰਨ
0: ਬਰਨਾਲੇ ਕੋਲ ਜਿਹੜਾ, ਹਾਂ
1: ਕਿਸੇ ਦੇ ਮੈਨੂੰ ਦੱਸਿਆ
0: ਪਾਰਕ ਹੈਗਾ,
1: ਕਿਸੇ ਦੇ ਦੱਸਿਆ ਪਰ ਮੈਂ ਗਿਆ
0: ਨਹੀਂ। ਹਾਂ ਹਾਂ ਉੱਥੇ ਗਿਆ, ਹਟਾਇਆ ਬਣਿਆ ਉਹ,
1: ਹਟਾਇਆ ਕਹਿੰਦੇ ਬੜਾ ਘੈਂਟ
0: ਬਣਿਆ ਬਣਿਆ, ਅਗਲੀ ਖਬਰ ਦੇ ਵੱਲ ਲਾਈਏ ਫਿਰ ਚੁੱਪ ਚਾਪ।
1: ਲਓ ਜੀ
0: ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ,
1: ਹਾਂਜੀ
0: ਉਹ ਬੜੀ ਇੰਟਰਸਟਿੰਗ ਖਬਰ ਹੈ,
1: ਚੱਕਦੇ ਫਿਰ।
0: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ,
1: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
0: ਹਨਾ, ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ,
1: ਜਾਰਡਨ ਦੇ ਜੁੱਤੇ,
0: ਹਾਂ
1: ਹਾਂ,
0: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ,
1: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਾਏ ਨੇ,
0: ਬਾਸਕਟਬਾਲ ਵਾਲਾ।
1: ਅੱਛਾ ਅੱਛਾ, ਉਹ ਬਾਸਕਟਬਾਲ ਇੱਕ ਜਾਰਡਨ, ਆਪਣਾ ਜਾਰਡਨ ਸੰਧੂ ਨਹੀਂ ਹੈ ਉਹਦੇ ਉਹਦੇ ਜੁੱਤੇ ਪਾਏ ਆ, ਉਹੀ ਕਿਹਾ ਨਹੀਂ ਹੈਗਾ ਨਾ ਸਿੰਗਰ ਜਾਰਡਨ ਸੰਧੂ।
0: ਇਹ ਮੈਂ ਐਂਗਲ ਇਹ ਮੈਂ ਸੋਚਿਆ ਹੀ ਨਹੀਂ ਸੀ, ਕਿਸੇ ਦਿਨ ਕਰਾਂਗੇ ਆਪਾਂ ਜਾਰਡਨ ਦੇ ਸ਼ੂਜ਼ ਦੀ। ਸੁਣੀਆ ਤੁਸੀਂ
1: ਜਾਰਡਨ?
0: ਨਹੀਂ
1: ਨਹੀਂ, ਹੁਣ ਤੁਸੀਂ ਮੈਨੂੰ ਇਹ ਦੱਸੋ, ਜਾਰਡਨ ਅੰਗਰੇਜ਼ ਬੰਦਾ ਉਹਦੇ ਸ਼ੂਜ਼ ਪਾਏ, ਜਾਰਡਨ ਦਾ
0: ਗੋਰਾ ਕਾਲਾ ਬੰਦਾ ਹੈ?
1: ਅੱਛਾ ਗੋਰਾ ਕਾਲਾ ਬੰਦਾ, ਜਾਰਡਨ ਦੇ ਸ਼ੂਜ਼ ਪਾਏ,
0: ਬਾਸਕਟਬਾਲ ਪਲੇਅਰ ਸੀਗਾ, ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ, ਮਤਲਬ ਉਹਨੂੰ ਇੱਕ ਪਰਟੀਕੁਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ, NBA ਨੇ।
1: ਓ ਅੱਛਾ,
0: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ, ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ,
1: ਪਹਿਲਾਂ ਦੇ ਦਿਓ।
0: ਐਨੀਵੇਜ਼, ਇੰਡੀਆ ਦੀ ਇੱਕ ਸਟੇਟ ਇਹੋ ਜਿਹੀ ਹੈ,
1: ਠੀਕ ਹੈ,
0: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ, ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ।
1: ਓ ਇੰਡੀਆ ਦੀ?
0: ਸਿੱਕਮ ਸੁਣਿਆ ਕਦੇ? ਸਿੱਕਮ ਗੰਗਟੋਕ,
1: ਸਿੱਕਮ, ਹਾਂ ਹਾਂ
0: ਹਾਂ, ਰਾਜਧਾਨੀ ਉੱਥੇ ਦੀ ਗੰਗਟੋਕ। ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨਹੀਂ ਚਲਾ ਸਕਦੇ ਹੈਗੇ,
1: ਉਹ ਤੁਹਾਡਾ
0: ਕਿਉਂਕਿ ਹਿੱਲੀ ਏਰੀਆ ਸਾਰਾ, ਬੰਦਾ ਕੱਲ ਨੂੰ ਕਹਿੰਦੇ ਮੇਰੇ ਐਕਸੀਲੇਟਰ ਦੇ ਵਿੱਚ ਚੱਪਲੇ ਫਸ ਗਈ,
1: ਬੱਦਰ ਫਸ ਗਈ।
0: ਸੋ ਉੱਥੇ ਉਹ ਰਿਲੈਕਸ ਹੋ ਪਾ ਕੇ, ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈਗੇ, 500 ਰੁਪਏ ਦਾ ਜੁਰਮਾਨਾ।
1: ਭਾਜੀ ਚਲੋ ਵਿੱਚ ਇਹ ਖਬਰ ਮੈਂ ਤੁਹਾਨੂੰ ਸ਼ੇਸ਼ੀ ਦੀ ਭੁੱਲ ਜਾਗਾ, ਮੈਂ ਤੁਹਾਨੂੰ ਯਾਦ ਹੈ ਜਦੋਂ ਉਹਦੀ ਵੱਧਰ ਭਜਦੇ ਭਜਦੇ ਵੱਧਰ ਅੰਗੂਠੇ ਲਾਇਆ ਕਰਕੇ ਪਾਈ ਦਿੰਦੀ, ਉਹ ਬਾਅਦ ਵਿੱਚ ਜੇ ਨਾ ਤੁਸੀਂ ਵੀ ਬੜੀ ਬੜੀ ਕੀਤਾ ਹੋਣਾ, ਮੈਂ ਕਹਿੰਦਾ ਜਿਹੜੇ ਸੋਦੇ ਮੈਂ ਉਹਨਾਂ
0: ਨੇ ਪਾਦੇ ਪਾਈ ਹੈ, ਤਣੀ ਪਾਈ ਹੈ,
1: ਨਹੀਂ ਨਹੀਂ ਜਦੋਂ ਚੱਪਲ ਦੇ ਥੱਲੇ ਹੋਣਾ ਉਹ ਡੂਡੀ ਜੀ ਟੁੱਟ ਜਾਂਦੀ ਆ, ਫਿਰ ਉੱਥੇ ਉਹ ਲਾ ਦਿੰਦੀ ਪਿੰਨ ਲਾ ਕੇ,
0: ਕਿੱਲ ਜਿਹਾ ਵੀ ਲਗਾ ਦਿੰਦੇ,
1: ਕੁਝ ਵੀ ਲਾ ਕੇ ਵੀ ਚੱਲ ਥੋੜਾ ਬਹੁਤ ਚੱਲਦੀ ਰਹੇ,
0: ਉਹਦੇ ਥੱਲੇ ਬੜੇ ਜਗਾੜ ਹੁੰਦੇ ਰਹੇ ਹੈਗੇ,
1: ਉਹ ਰੱਸੀ ਵੀ ਬੰਨਦੇ,
0: ਚੱਪਲ ਦੀ ਉਮਰ ਵਧਾਉਂਦੇ, ਪੰਜਾਬੀ ਨੇ ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ, ਮਤਲਬ ਆਈ ਹੈਵ ਬੀਨ, ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ, ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ,
1: ਹਾਂਜੀ
0: ਉਧਰ ਜਾਣਾ ਚਾਹੁੰਦਾ, ਉਹ ਸਿੱਕਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼। ਆਪਣੇ ਪੰਜਾਬੀ ਤਾਂ ਜਾਂਦੇ ਨੇ, ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ, ਮੈਂ ਆਸਾਮ ਦਾ ਗੇੜਾ ਲਾ ਗਿਆ,
1: ਉਹ ਤਾਂ
0: ਜਾਂਦੇ ਹੈਗੇ ਨੇ, ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ ਸਟੇਟ ਹੈਗੀਆਂ ਨੇ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ,
1: ਉੱਥੇ ਤਾਂ ਜੰਗਲ ਵੀ ਹੈ,
0: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ,
1: ਉਹ ਯਾਰ ਹੱਦ ਹੋ ਗਈ ਸੱਚੀ,
0: ਉਹ ਸਟੇਟਾਂ ਦੇ, ਹਾਂ ਪੜ੍ਹੇ ਲਿਖੇ ਲੋਕ ਨੇ, ਬਹੁਤ ਸੋਫਿਸਟੀਕੇਟਿਡ। ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ, ਐਟ ਦੀ ਸੇਮ ਟਾਈਮ ਉਹ ਮਾਡਰਨ ਵੀ, ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ, ਬਟ ਦੇ ਆਰ ਵੈਰੀ ਐਜੂਕੇਟਿਡ,
1: ਪਰ ਭਾਜੀ
0: ਯੈਟ ਵੈਰੀ ਸੋਫਿਸਟੀਕੇਟਿਡ।
1: ਉਹਨਾਂ ਨੂੰ ਅੰਗਰੇਜ਼ੀ ਕੌਣ ਸਿਖਾਈ ਜਾਂਦਾ ਉੱਥੇ ਫਿਰ? ਮੈਨੂੰ ਨਹੀਂ ਸਮਝ ਆਉਂਦੀ ਯਾਰ, ਸ਼ਾਹਦ ਕੀ ਯਾਰ, ਇਹ ਕੌਣ ਉਹਨਾਂ ਨੂੰ ਅੰਗਰੇਜ਼ੀ ਸਿਖਾ ਰਿਹਾ,
0: ਉੱਥੇ ਤਾਂ ਵੀਜ਼ਾ ਕੌਣ ਲੈ ਰਿਹਾ,
1: ਜੰਗਲ ਜੁੰਗਲ ਆ ਤੇ ਉਹ
0: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ, ਅੰਦਰੋਂ ਖੁਸ਼ੀ ਮਿਲਦੀ ਹੈ ਉਹਨਾਂ ਦੇ ਕੋਲ, ਓਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ ਹਨਾ ਸਾਡੇ ਵਾਲਿਆਂ ਨੂੰ ਤਾਂ ਸਲੀਕੇ ਹੀ ਨਹੀਂ ਹੈਗੇ ਫੜ ਕੇ ਜਦੇ ਹੀ ਚੰਡ ਦਿੰਦੇ ਹੈਗੇ ਨੇ ਉੱਥੇ ਸੜਕ ਤੇ ਤੁਰੇ ਜਾਂਦੇ ਨੂੰ ਕਲਚਰ ਹੀ ਖਤਮ ਹੋ ਗਿਆ ਭਾਜੀ
1: ਪਰ
0: ਕਲਚਰ ਖਤਮ ਹੋ ਚੁੱਕਿਆ
1: ਪਰ ਇਦਾਂ ਕਿੱਦਾਂ ਭਾਜੀ ਕਿੱਦਾਂ ਉਹ ਅੰਗਰੇਜ਼ੀ ਸਿੱਖ ਲੈਂਦੇ ਇਦਾਂ ਮੈਨੂੰ ਸਮਝ ਨਹੀਂ ਆਈ
0: ਵੈਰੀ ਵੈਰੀ ਗੁੱਡ ਪੀਪਲ
1: ਗੁੱਡ ਪੀਪਲ ਜਾਣਾ ਚਾਹੀਦਾ ਹੈ
0: ਜਾਣਾ ਚਾਹੀਦਾ ਤੁਹਾਨੂੰ ਉਧਰ ਟੂਰਿਜ਼ਮ ਟੂਰਿਜ਼ਮ ਜਦੋਂ ਤੁਸੀਂ ਜਾਣਾ ਹੈ ਤਾਂ ਟੂਰਿਜ਼ਮ ਦੇ ਨਾਂ ਦੇ ਉੱਤੇ ਆਹੀ ਨਹੀਂ ਵੀ ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਇੱਥੇ ਤਾਂ ਅਸੀਂ ਬਚਪਨ ਜਾਂਦੇ ਪਲੇ ਵਧੇ ਹੀ ਆ
1: ਸਹੀ ਗੱਲ ਆ
0: ਬਾਰ ਬਾਰ ਉਹ ਤਾਜ ਮਹਿਲ ਜਾਏ
1: ਤੇ
0: ਜੈਪੁਰ ਜਾਏ ਨਾ ਉਧਰਲੇ ਪਾਸੇ ਜਾ ਕੇ ਦੇਖੋ ਭਾਈ
1: ਸਹੀ ਗੱਲ ਆ ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ
0: ਓ ਹੋ ਹੋ ਹਰਿਆਲੀ ਬੜੀ
1: ਮਤਲਬ
0: ਉੱਥੇ ਹਰਿਆਲੀ ਹੀ ਹਰਿਆਲੀ
1: ਹਾਂ ਉੱਥੇ ਉਹ ਵੀ ਹੈ ਨਾ
0: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ
1: ਹੈ ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ
0: ਉਹ ਆਸਾਮ ਦੇ ਵਿੱਚ ਨੇ
1: ਅੱਛਾ ਉਹ ਸਾਹਿਬ
0: ਨਾਗਾਲੈਂਡ ਮੇਘਾਲਿਆ ਦੇ ਵਿੱਚ ਨਹੀਂ ਮੇਘਾਲਿਆ ਚ ਹੋ ਸਕਦੇ
1: ਅੱਛਾ ਹਾਂ ਆਸਾਮ ਦੇ ਵਿੱਚ ਚਾਹ
0: ਉੱਧਰ ਇਲਾਚੀ ਬੜੀ ਹੈ ਇਲਾਚੀ ਦੀ ਬਹੁਤ ਖੇਤੀ ਹੁੰਦੀ ਉੱਥੇ
1: ਓ ਅੱਛਾ
0: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ ਚੌਲਾਂ ਦੀ ਵੀ ਹੁੰਦੀ ਹੈ ਉੱਥੇ ਪਰ ਸਟੈਪਸ ਦੇ ਉੱਤੇ ਹੁੰਦੀ ਹੈ
1: ਪਰ ਉਹ ਯਾਰ ਉਹ ਦੇਖਣੀ ਚਾਹੀਦੀ ਹੈ ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਤੇ ਪਲੇਨ ਹੈ ਸਾਰਾ ਸਾਰੇ ਇਦਾਂ ਹੀ ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਹੋਣਗੇ
0: ਵੈਰੀ ਡਿਫਰੈਂਟ ਵੈਰੀ ਵੈਰੀ ਗੁੱਡ ਵੈਰੀ ਬਿਊਟੀਫੁਲ ਤੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ
1: ਚਲੀਏ ਫਿਰ ਆਪਾਂ ਵੀ
0: ਚਲੀਏ
1: ਨਹੀਂ ਨਹੀਂ ਮਤਲਬ ਸਿੱਖਮ
0: ਪਹਿਲਾਂ ਇੰਗਲਿਸ਼ ਸਿੱਖੋ
1: ਅੱਛਾ
0: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ
1: ਓ ਪਹਿਲਾਂ ਸਪਾਈਡਰਮੈਨ ਯਾਰ ਕਿੰਨਾ ਕੁਝ ਮੈਂ ਕਿੰਨਾ ਕੁਝ ਸਿੱਖਾ ਦੱਸੋ
0: ਭਾਈ ਤੁਸੀਂ ਮਤਲਬ ਬਣ ਜੋ ਐ ਟੈਲੈਂਟਡ ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ
1: ਯਾਰ ਭਾਜੀ ਬਸ ਕਰੋ ਬਾਈ ਮੈਂ ਪਹਿਲਾਂ ਸਿੱਖ ਆ ਵੀ ਅੰਗਰੇਜ਼ੀ ਸਿੱਖਣੀ ਫਿਰ ਸਿੱਖ ਆ ਕਾਰਟਵੀਲ ਸਿੱਖਣੀ ਆ ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੀ ਵੇਖਿਆ ਕਰੋ ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ
0: ਇਹ
1: ਫਿਰ ਘਰ ਦੀ ਵੀ ਖੁਸ਼ ਕਰ ਲੈ ਲਾ ਫਿਰ ਉਹਦੀ ਦੀ ਵੀ ਸੇਵਾ ਕਰਨੀ ਹੈ ਨਾ ਮੈਂ ਇੱਕੋ ਹੀ ਮਤਲਬ
0: ਦੇਖੋ ਤੁਸੀਂ ਹੁਣ ਜੇ 18 ਘੰਟੇ ਉਹਦੇ ਚੋਂ ਕੱਢ ਦੋ ਸੇਵਾ ਲੈ ਉਹ ਜਿਹੜੇ ਜਿੰਨੇ ਕੁ ਘੰਟੇ ਬਚਦੇ ਨੇ
1: ਹਾਂ
0: 1-2 ਘੰਟੇ ਆਪਣੀ ਨੀਂਦ ਨੂੰ ਦੋ
1: ਬਸ
0: ਹੁਣ ਵੀ ਤਾਂ ਤੁਸੀਂ ਅੱਧਾ ਘੰਟਾ ਦੇ ਹੀ ਰਹੇ ਹੋ
1: ਹਾਂ
0: ਕੁਲਵਿੰਦਰ ਬਿੱਲਾ ਲੱਗ ਰਿਹਾ ਕਿਹਦੇ ਨਾਲ ਚਲੋ ਐਨੀਵੇਜ਼ ਤੇ ਆਪਾਂ ਚੱਲੀਏ ਫਿਰ
1: ਚੱਲੀਏ ਮੈਂ ਲਿਆਣਿਆਂ ਨੂੰ ਸਕੂਲੋਂ ਵੀ ਲਿਆਉਣਾ
0: ਉਹ ਆਏ ਨੀ ਦੱਸੀ ਦਾ ਗੁਆਂਢਣ ਨੇ ਕਿਹਾ ਸੀ ਮੇਰੇ ਨਿਆਣੇ
1: ਲਈ
0: ਵੇਟ ਕਰ ਰਹੇ ਹੋਣਗੇ ਵੀ ਡੈਡੀ ਆਣ ਆਵੇਂ ਸੋਰੀ ਅੰਕਲ ਆਣ
1: ਚਲੋ ਠੀਕ
0: ਕਾਫਕਾ ਪੜ੍ਹਿਆ ਤੁਸੀਂ ਕਾਫਕਾ
1: ਕਾਫਕਾ
0: ਹੁਣ ਤੁਸੀਂ ਕਹੋਗੇ ਬਿੱਲਾ ਮੈਨੂੰ ਇਹ ਵੀ ਪੜ੍ਹਾਉ
1: ਇਹ ਤਾਂ ਵਧੀਆ ਟੌਪਿਕ ਅਗਲੀ ਵਾਰੀ ਕਰਾਂਗੇ
0: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ
1: ਠੀਕ ਹੈ
0: ਤੇ ਫੇਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ
1: ਚਲੋ
0: ਦਿਓ ਇਜਾਜ਼ਤਾਂ ਰੱਖੋ ਸਿਹਤਾਂ ਦਾ ਖਿਆਲ

0: रेडियो हां जी 1674 AM जन्म तारिया ढिड दी लोड़ चों मर जाणगे ढिड दी लोड़ थले घड़ी सुख दी भाल दे भला कित्थों जिहड़े रहणगे बेगाने बोड़ थले शायद जिहड़े 80s दे 70s दे या ईवन अर्ली 90s दे बच्चे ने उन्होंने दूरदर्शन दे उत्ते ये नाटक कदे ना कदे जलंधर दूरदर्शन दे उत्ते देखिया होना। अजमेर सिंह औलख होरां दे बेगाने बोर्ड की छां वाला जिहड़ा एक मकबूल नाटक सी उहदे च शुरुआत दे विच इह एक डायलॉग आंदा। अज क्यों अजमेर सिंह औलख होरां की गल कर रहे हैगे आ प्रोग्राम एक देश पंजाब की गल कीचे दे विच प्रीतम सिंह रूपाल जी साडे नाल होणगे हाजर ते उही दसणगे अज दे इस प्रोग्राम का संदर्भ ते लेखक अजमेर सिंह औलख लेखक दे नालों भी मैं कहना कि वैसे तो लेखक एक बहुत वड्डी टर्म हुंदी है नाटककार जे उन्हां दे नां दे नाल अगे लगा दिता जावे तो शायद इन्ना वधिया नाटक किसी ने सिरजिया नहीं क्यों अज गल करदे आ। आओ सब तो पहला स्वागत करते हैं प्रीतम भाजी का। भाई सत श्री अकाल जी। जी आयां नूं जी
1: सत श्री अकाल गौतम जी मेरे वालों सारे स्रोतों भी सत श्री अकाल। हाँ जी
0: जी भाजी अज वैसे हम बड़े चिर दे बाद असी ये प्रोग्राम दोबारा तो शुरू किया है एक देश पंजाब की गल खिचे और जिवें तुसी शुरुआती प्रोग्रामां च एक गल कहिंदे हुंदे सीगे कि पंजाब ते पंजाबीयत दी गल जदों करनी है तां इन्ना कुछ भरिया होया इन्ना कुछ हैगा इत्थे वरतांत जिहदे बारे गल करदिआं करदिआं कई साल लग जाणगे और वो वरतांत नूं मेरे ख्याल दे नाल एक लेखक बड़ी सुखमता दे नाल समझ लैंदे हुंदे ने जिहड़े लिटरेचर दे नाल जुड़े हुए हुंदे ने लोग। ਭੱਜੀਆਂ ਬਾਹਾਂ ਸੱਤ ਬਗਾਨੇ ਕੇਹੜ ਸਿੰਘ ਦੀ ਮੌਤ ਇੱਕ ਸੀ ਦਰਿਆ ਝਨਾ ਦੇ ਪਾਣੀ ਐਸੇ ਕਿੰਨੀਆਂ ਹੀ ਨਾਟਕਾਂ ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ।
1: ਅਸਲ ਵਿੱਚ ਗੌਤਮ ਜੀ ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਆ ਹੁਣੇ 15 June ਨੂੰ ਉਹਨਾਂ ਦੀ ਬਰਸੀ 9th ਲੰਘ ਕੇ ਗਈ ਹੈ ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 ਉਹਨਾਂ ਦੇ ਨਾਲ ਕੰਮ ਕੀਤਾ ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ ਇੱਕ ਨਾਟਕ ਕਿਵੇਂ ਪੈਦਾ ਹੁੰਦਾ ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ ਖਾਸ ਕਰਕੇ ਸਾਡਾ ਜਿਹੜਾ ਡੈਸਪੋਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ ਤੇ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮੱਤਾ ਮਹਿਸੂਸ ਕਰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਔਲਖ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ ਪਿੰਡਾਂ ਦੀ ਗੱਲ ਕੀਤੀ ਤਾਂ ਦੋ ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ। ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਦਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਵੇਂ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ। ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ ਪਹੁੰਚੇ ਉਹਨਾਂ ਦਾ ਜਿਹੜਾ ਸਟੱਡੀ ਦਾ ਜਿਹੜਾ ਲੈਵਲ ਸੀ ਉਹਨਾਂ ਨੇ ਦੁਨੀਆਂ ਦਾ ਡਰਾਮਾ ਉਸ ਵੇਲੇ ਸਾਰਾ ਪੜ੍ਹ ਲਿਆ ਸੀ ਤੇ ਉਹਨਾਂ ਨੇ ਗਾਰਗੀ ਜੀ ਨੇ ਨਾਟਕ ਦੀਆਂ ਉਹਨਾਂ ਪਰਤਾਂ ਨੂੰ ਖੜਿਆ ਜਾਂ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਜਿੱਥੇ ਨਾਟਕੀਅਤ ਆ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ, ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋ ਸੱਖਣੇ ਜਿਹੜੇ ਲੋਕ ਨੇ ਉਹਨਾਂ ਜਿਹਨਾਂ ਨੂੰ ਸੋ ਕਾਲਡ ਦਲਿਤ ਕਰ ਲਓ ਜਾਂ ਕੋਈ ਵੀ ਸ਼ਬਦ ਜਿਹੜਾ ਹੈ ਉਹਨਾਂ ਲਈ ਵਰਤ ਲਓ, ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੋਵੇ, ਤੇ ਉਹਨਾਂ ਨੇ ਭਾਵੇਂ ਉਹਨਾਂ ਔਲਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ, ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ, ਜਿਹਦੇ ਜਿਹਦਾ ਸਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਹੈ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਹੈ ਜਿਹਨਾਂ ਕੋਲ ਉਹ ਆਰਥਿਕ ਸਾਧਨ ਹੈ ਨੀ, ਤੇ ਜਿਹੜੇ ਹੋਰ ਪ੍ਰਿਵਿਲੇਜਡ ਜਿਹੜੀ ਕਲਾਸ ਆ ਜਿਹਨਾਂ ਕੋਲ ਉਹ ਹੈਗੇ, ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ, ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਾਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ, ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਔਲਖ ਨੂੰ ਜਾਣਦੇ ਵੀ ਬਗਾਨ ਬੋੜੀ ਸ਼ਾਹ ਵਾਲਾ ਔਲਖ ਕਰਕੇ ਜਾਣਦੇ ਰਹੇ ਆ, ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ, ਕਬੀਲਦਾਰੀ ਵੱਡੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ, ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ, ਉਹਨਾਂ ਨੇ ਤਜਰਬਾ ਜਿਸ ਤਰ੍ਹਾਂ ਠੂਠੇ ਨਾਲ ਕਨਾਲਾ ਵੱਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ, ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿਲ੍ਹਣ ਦੇ ਵਿੱਚ ਜਿਹੜੇ ਨਿਕਲਣ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹ ਇਸ ਤਾਂਘ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ। ਤੇ ਫਿਰ ਜਿਹੜਾ ਵਿਆਹ ਨਾ ਹੋਣਾ, ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ, ਛੋਟੀ ਆਰਥਿਕਤਾ ਹੋਣ ਕਰਕੇ, ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ, ਉਹਦੀ ਪੂਰਤੀ ਨਾ ਹੋਣੀ, ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ। ਮੈਨੂੰ ਇਹ ਲੱਗਦਾ ਕਿ ਜਿੰਨਾ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ, ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ, ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ, ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ, ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ, ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਹਨਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਜਾਂ ਕਈ ਨਾਟਕਾਂ ਦਾ ਜਿਹਨਾਂ ਦਾ ਜ਼ਿਕਰ ਘੱਟ ਆਉਂਦਾ, ਜਿਵੇਂ ਸਲਵਾਨ ਹੈ, ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ, ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ, ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ। ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ, ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ। ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ, ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ, ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ, ਲੋਕਾਂ ਦੇ ਰੰਗ ਕਰਮੀ ਵਜੋਂ, ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ। ਇਹ ਔਲਖ ਦੇ ਹਿੱਸੇ ਹੀ ਆਇਆ, ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ, ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਹੋਇਆ, ਤੇ ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ ਉਹ ਉਹਨਾਂ ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ, ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ। ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ ਤੇ ਇਸ ਚ ਕੋਈ ਸ਼ੱਕ ਨੀ ਕਿ ਔਖ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ। ਲਾਸਟ ਤੱਕ ਉਹ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਖੱਬੇ ਪੱਖੀ ਧਾਰਾ ਦੇ ਨਾਲ ਖੜੇ ਰਹੇ। ਤੇ ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਤੇ ਸੱਭਿਆਚਾਰਕ ਜਿਹੜੀ ਬੁਣਤੀ ਆ ਪੰਜਾਬ ਦੀ, ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ, ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਖ ਨੂੰ, ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦਾ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕਬਾਜ਼ ਨਮਾਜ਼ ਦਾ ਹੱਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕਬਾਜ਼ ਨਮਾਜ਼ ਦਾ ਹੱਜ ਨਾਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਦੀ ਹੈ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹਵਾਲੇ ਦੇ ਦੇ ਕੇ ਦੱਸ ਦਈਏ ਕਿ ਜਾਤ ਪਾਤ ਕੁਛ ਨਹੀਂ, ਇਹ ਤੁਹਾਡੀ ਗਲਤ ਹੈ। ਹਾਲਾਂਕਿ ਇੱਕ ਉਹਦਾ ਮਾਮਾ ਜਿਹੜਾ ਉਹਨੂੰ ਮਨਾਉਂਦਾ ਜਾਂ ਜ਼ੋਰ ਲਾਉਂਦਾ ਕਿ ਇਹ ਗਲਤ ਕਰ ਰਹੀ ਹੈ, ਇਹ ਸਮਾਜ ਦੀ ਉਲੰਘਣਾ ਕਰ ਰਹੀ ਹੈ, ਸਮਾਜਿਕ ਕਦਰਾਂ ਕੀਮਤਾਂ ਦੀ। ਉਹ ਇੱਕ ਬੰਦਾ ਧਾਰਮਿਕ ਹੈ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਾਣੀ ਪੜ੍ਹਨ ਵਾਲਾ ਜਾਂ ਇੱਦਾਂ ਦਾ ਕਹਿੰਦਾ, ਉਹ ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਖ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇਣ ਤਾਂ ਕੌਣ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ ਇਹ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ ਵੱਡੇ ਵੱਡੇ ਮਸਾਕਰ ਹੋਏ ਆ ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ। ਭਾਵੇਂ ਕਿਤੇ ਵੀ ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ। ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ, ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹੈ ਹਿੰਦੁਸਤਾਨ ਪਾਕਿਸਤਾਨ ਬਣਦੇ ਆ ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ। ਅਜਮੇਰ ਔਖ ਨੇ ਕੋਈ ਸਬਜੈਕਟ ਛੱਡਿਆ ਨਹੀਂ ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ ਤੇ ਉੱਥੇ ਉਹਦੇ ਫਾਦਰ ਆ ਗਏ ਸੀ ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮਿੰਗ ਹੁੰਦੀ ਹੈ ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪੰਜਾਬ ਰਿਆਸਤ ਦੇ ਵਿੱਚ ਸੀ ਇਹ ਇਲਾਕਾ ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲੇ ਸੀ ਤੇ ਉੱਥੇ ਜਿਹੜੇ ਸੀ ਉਹ ਮੁਜਾਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨੀ ਸੀ ਲਿਆ ਸਕਦੇ, ਤੇ ਇੱਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀਂ ਦੇਖਿਆ। ਤੇ ਇੱਥੋਂ ਤੱਕ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਦਾ ਚੀਕ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਵੱਢਿਆ ਉਹਨਾਂ ਨੇ ਹੁੰਦਾ ਸੀ ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਝੂਕ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ, ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰਡ ਦੀ ਛਾਂ, ਜਦੋਂ ਬੋਰ ਹੁੰਦੇ ਨੇ ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ। ਤੇ ਇੱਕ ਪੱਖ ਗੌਤਮ ਜੀ ਔਰਤ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਏਦਾਂ ਦੀਆਂ ਡਿਵਾਈਸਿਸ ਉਹਦੇ ਚ ਆਪਣੇ ਯੂਜ਼ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਦੱਸਦੀਆਂ, ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ। ਜਿਵੇਂ ਕੀਰਤ ਸਿੰਘ ਦੀ ਮੌਤ ਹੈ, ਕੀਰਤ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ, ਉਹ ਕਿੱਸੇ ਦੇ ਲੇਖਕ ਦਾ ਨਾਮ ਬਦੋਵਾਲ ਬਦੋਵਾਲ ਜਾਂ ਪੇਕਮ ਦਾ ਸੀਗਾ ਲੇਖਕ, ਪੰਡਿਤ ਸੀ ਉਹ, ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ, ਜਿਹਦੇ ਚ ਕੀਰਤ ਸਿੰਘ ਦੀ ਸੱਸ ਤੇ ਸਾਰੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ, ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ, ਤੇ ਏਦਾਂ ਦੀ ਉਹ ਕਿੱਸੇ ਦਾ ਨਾਂ ਵੀ ਕੀਰਤ ਸਿੰਘ ਦੀ ਮੌਤ ਸੀ, ਤੇ ਔਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ, ਤੇ ਕਹਾਣੀ ਲਗਭਗ ਨੇੜੇ ਰੱਖੀ, ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ, ਤੇ ਉਹ ਉਹ ਇਸ ਤਰ੍ਹਾਂ ਦਾ। ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ, ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲਿਜੈਂਡ ਆ ਉਹ ਵੀ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ, ਇੱਕ ਬੰਦਾ ਜਿਹੜਾ ਖੇਤੀ ਕਰਦਾ ਹੈ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ, ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਵਾਲਾ ਸਾਧ ਕਹਿਣ ਲੱਗ ਗਏ ਲੋਕ, ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ, ਉਹ ਮਿਹਨਤੀ ਹੈ ਬੰਦਾ ਕਿਰਤੀ ਹੈ, ਤੇ ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਹੈ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ, ਲੋਕ ਉਹਦੇ ਪੈਸੇ ਡਿੱਗਦੇ ਆ, ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ, ਉਹਨੂੰ ਬੁਲਾ ਕੇ ਲਿਆ, ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਕਿਵੇਂ ਲੰਘ ਸਕਦੀ ਹਾਂ, ਉਹ ਕਹਿੰਦੇ ਉਹ ਆਪਣੇ ਇਹਦੇ ਚ ਜੱਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੇ ਤੇ ਦਰਿਆ ਤੈਨੂੰ ਰਾਹ ਦੇ ਦੂਗਾ, ਇਹ ਕਿਤੇ ਪਈ ਆ ਲੀਜੈਂਡ। ਤੇ ਹਾਲਾਂਕਿ ਲੀਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ, ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹ ਰਿਹਾ ਜੋਤਾ ਲਾ ਰਿਹਾ, ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੇਗੇ ਆਪਣੇ ਵੱਡੇ ਭਰਾ ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ ਇਹ ਬਾਹਰ ਨੇ ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ, ਤੇ ਤੂੰ ਹਲ ਛੱਡ ਕੇ ਆ ਜਾ, ਉਹ ਕਹਿੰਦਾ ਮੈਂ ਤਾਂ ਮੂੰਹ ਜੋਤਾ ਪੂਰਾ ਕਰਕੇ ਆਊਂਗਾ, ਮੈਂ ਨੀ ਹਲ ਛੱਡ ਕੇ ਆ ਸਕਦਾ, ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ ਤਾਂ ਇੱਥੇ ਆ ਜਾਏ ਮੈਨੂੰ ਮਿਲਣ, ਉਹ ਕਹਿੰਦੀ ਚੱਲ ਠੀਕ ਹੈ, ਪਰ ਕਹਿੰਦੇ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇ ਦਿੱਤੀ ਸੀ ਤੇ ਮੈਂ ਰਾਹ ਦੇ ਦਿੱਤਾ ਸੀ ਦਰਿਆ ਨੇ, ਹੁਣ ਮੈਂ ਕਿਵੇਂ ਜਾਊਂ। ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ, ਤੇ ਉਹ ਕਹਿੰਦਾ ਵੀ ਕੋਈ ਗੱਲ ਨੀ, ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਵਾਹ ਰਿਹਾ ਹੈ ਜ਼ਮੀਨ ਦੇ ਓਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ, ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦਿੰਦਾ ਵੀ ਲੈ ਆ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ, ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ। ਹੁਣ ਇਹ ਗੱਲ ਪਈ ਮਿੱਥ ਚ ਹੈ, ਮਿੱਥ ਦੀ ਲੈਜੈਂਡ ਹੈ, ਪਰ ਔਲਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ, ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ ਸਾਧ ਬਣ ਗਿਆ। ਤੇ ਸੋ ਇੱਕ ਉਹਨਾਂ ਦਾ ਪਲੇ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ, ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ ਉਹ ਪਲੇ ਵੀ ਬੜਾ, ਹਾਲਾਂਕਿ ਉਹ ਘੱਟ ਖੇਡਿਆ ਗਿਆ ਉਹਦੀ ਚਰਚਾ ਵੀ ਘੱਟ ਹੋਈ ਹੈ, ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨਸ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ। ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਹੈ, ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ, ਤੇ ਉਹ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ, ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਜਿਹਦਾ ਉਹ ਕਲਾਸ ਪਹਿਲੋਂ ਰਿਹਾ ਕਿਸੇ ਵੇਲੇ। ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ, ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ, ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ। ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ, ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ, ਖੜੀ ਸੁੱਖ ਦੀ ਭਾਅ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੇ ਬੋਰਡ ਥੱਲੇ। ਤੇ ਹੁਣ ਕਮਾਲ ਦੀ ਗੱਲ ਇਹ ਹੈ, ਬਹੁਤ ਲੋਕਾਂ ਨੂੰ ਪਤਾ ਕਿ ਔਰ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ, ਉਹ ਠੀਕ ਉਹਨਾਂ ਨੂੰ ਲੱਗਾ ਕਿ ਗੀਤ ਲਿਖੇ ਨੀ, ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਨਾਂ ਦਾ ਐਂਡ ਹੁੰਦਾ, ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ, ਤੇ ਇਹ ਬੜੀ ਕਮਾਲ ਦੀ ਕਲਾ ਸੀ। ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਚ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ, ਮੈਂ ਕਾਲਜ ਦਾ ਸਟੂਡੈਂਟ ਸੀ, ਕਾਲਜ ਦੀ ਟੀਮ ਚ ਹੀ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ। ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ, ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ ਸੀ, ਉਹਦੇ ਤੋਂ ਉਹਨਾਂ ਨੇ ਨਾਟਕ ਬਣਾਇਆ। ਤੇ ਨਾਟਕ ਉਹ ਵੀ ਛੋਟੀ ਆਰਥਿਕਤਾ ਦੇ ਦੁਆਲੇ ਘੁੰਮਦਾ ਸੀ, ਤੇ ਪਰ ਇੱਕ ਜਿਹੜੀਆਂ ਇੱਕ ਮਨੁੱਖ ਦੀ ਇੱਕ ਜਿਹੜੀ ਸੈਕਸ ਪ੍ਰਤੀ ਜਿਹੜੀ ਜ਼ੀਲ ਆ ਉਹ ਉਸਨੂੰ ਲੈ ਕੇ ਵੀ ਸੀ ਕਿ ਬੰਦੇ ਦੀ ਇੱਕ ਤਾਂਘ ਤਾਂ ਹੁੰਦੀ ਹੈ, ਇਹ ਮਨੁੱਖੀ ਲੋੜ ਹੈ। ਤੇ ਉਹ ਜਦੋਂ ਮੰਜੇ ਦੀ ਬਾਹੀ ਦਾ ਜਿਹੜਾ ਆਈਡੀਆ ਸੀ ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ, ਉਹ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅੱਗ ਹੈ, ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ, ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ, ਮੈਂ ਤਾਂ ਵਿਆਹ ਕਰਾਉਣਾ, 3 ਮਿਲਿਆਉਣੀ ਹੈ ਮੁੱਲ ਵੀ, ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ, ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ, ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ। ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੇ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ, ਰਮਾਇਣ ਚ ਵੱਡੀ ਗੱਲ ਪਈ ਹੈ, ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ, ਰਾਮ ਪਰਸ਼ੋਤਮ ਸੀਤਾ ਪਤੀ ਵਰਤਾ ਤੇ ਲਕਸ਼ਮਣ ਜੱਤ ਦਾ ਪੂਰਾ, ਪੂਰਿਆਂ ਦੀ ਕਥਾ ਪੂਰੇ ਕਵੀ ਕਰਕੇ ਕੁੱਝ ਨਾ ਰਿਹਾ ਅਧੂਰਾ, ਤੇ ਇੱਕ ਰਾਮ ਲਕਸ਼ਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ, ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜੇ ਦੀ ਵਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ, ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ। ਉਹ ਚ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ, ਪਾਤਰਾਂ ਦੇ ਨਾਂ ਬਦਲ ਕੇ ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ, ਜਿਹੜਾ ਗੱਜੂ ਸੀ ਉਹ ਲਕਸ਼ਮਣ ਬਣਾਤਾ ਉਹਨੂੰ, ਤੇ ਉੱਥੇ ਲਕਸ਼ਮਣ ਜਾਤੀ ਸਾਥੀ ਆ ਉਸ ਐਪਿਕ ਦੇ ਵਿੱਚ, ਪਰ ਇੱਥੇ ਉਹ ਜਾਤ ਸਾਥ ਵਾਲੀ ਜਿਹੜੀ ਗੱਲ ਹੈ ਨੀ, ਇਹ ਇਸ ਤਰ੍ਹਾਂ ਦਾ ਜਿਹੜਾ। ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ। ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ, ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ, ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ। ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ, ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਟਿੱਲੇ, ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਛੰਦ ਦੇ ਵਿੱਚ ਹੈ। ਤੇ ਉਸ ਉਹਨਾਂ ਦਾ ਜਿਹੜੇ ਹੈ ਇਹਦੇ ਤੇ ਪਕੜ ਬਹੁਤ ਸੀ। ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀ ਹੈ। ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ, ਤੇ ਸ਼ੁਰੂਆਤ ਹੀ ਉਹ ਅਡੈਪਟੇਸ਼ਨ ਤੋਂ ਕਰਦੇ ਆ, ਬੇਟਿੰਗ ਕਾ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ, ਈਦਰਾ ਕਦੀਬਰਾ ਜਿਹੜਾ ਹੈ ਉਹਨਾਂ ਨੇ ਲਿਖਿਆ, ਤੇ ਉਹ ਖੇਡਿਆ ਉਹ। ਹਾਲਾਂਕਿ ਜਿਹੜਾ ਸੈਮੁਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ, ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ, ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਉਹ ਕੀਤੀ। ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ, ਤੇ ਉਹ ਨਾਟਕ ਬੜਾ ਪਾਪੂਲਰ ਹੋਇਆ, ਬੜਾ ਸਹਾ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟਿਟਵਿਟਸ ਟਾਈਪ ਇੱਦਾਂ ਦਾ ਸਟੈਰ ਸੀ, ਬਹੁਤ ਵੱਡਾ ਪੋਲੀਟੀਕਲ ਸਟੈਰ ਸੀ। ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਰਬਨ ਨਾਲ ਬਤੰਦੂਕਾਰੇ ਨਾਂ ਤੇ ਜਿਹੜਾ ਬਾਅਦ ਚ ਪਾਪੂਲਰ ਹੋਇਆ, ਤੇ ਉਹ ਉਦੋਂ ਜਿਹੜੀ ਇਹ ਗੱਲ ਇਹ ਤੁਰੀ ਇਹ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਜ ਚੱਲ ਲਈ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ, ਉਹ ਤਿਆਰ ਕੀਤਾ। ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ, ਹੋਰ ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ। ਇਸੇ ਤਰ੍ਹਾਂ ਭੱਜੀਆਂ ਬਾਹੀਂ ਵਿਰਾਮ ਸਿੰਘ ਸੰਧੂ ਦੀ ਕਹਾਣੀ ਹੈ, ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇ ਦਾ ਨਾਵਲ ਹੈ ਅੰਨਦਾਤਾ, ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ। ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ, ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ, ਪੰਜਾਬੀ ਆਡੀਅੰਸ ਦੀ, ਪਿੰਡਾਂ ਦੀ, ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ, ਉਹਨਾਂ ਨੂੰ ਕਿਵੇਂ ਪੇਸ਼ ਕਰਨਾ। ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ, ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਸ ਹੋ ਗਿਆ ਸੀਗਾ, ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ, ਸਾਰਾ ਕੁਛ ਕਰਦੇ ਰਹੇ। ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ, ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਕਿਤੇ ਤਿੱਤਰ ਸਿੱਟਣ ਨੂੰ ਥਾਂ ਸੀ ਲੱਭਦਾ। ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ, ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ। ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖਕ ਦੇ ਹਿੱਸੇ ਜਿਹੜੀ ਆ ਇਹ ਚੀਜ਼ ਆਉਂਦੀ ਹੈ। ਹਾਂਜੀ
0: ਜੀ, ਬਹੁਤ ਧੰਨਵਾਦ ਪ੍ਰੀਤਮ ਜੀ। ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ, ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ, ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ।
1: ਹਾਂਜੀ ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ, ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ। ਜਿਵੇਂ ਭਾਜੀ ਹੋਰਾਂ ਨੇ ਦੱਸਿਆ ਹੈ ਕਿ 19 August 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ, 9ਵੀਂ ਬਰਸੀ ਮਨਾਈ ਗਈ ਉਹਨਾਂ ਦੀ, 15 June ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ, ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ। ਜਿਵੇਂ ਕਿਹਾ ਭਾਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ। ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ, ਮੇਰੀ ਅਰਬਦ ਨਰਬਦ ਧੁੰਦੁਕਾਰਾ ਜਾਂ ਅੰਨੇ ਨਿਸ਼ਾਨਚੀ ਜਾਂ ਇਹ ਬੇਗਾਨੇ ਬੋਰਡ ਦੀ ਛਾਂ, ਅਤੇ ਜਿੰਨੇ ਵੀ ਨਾਟਕ ਸੀ, ਭੱਜੀਆਂ ਬਾਹਾਂ, ਸੱਤ ਬੇਗਾਨੇ, ਕੇਹਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾ ਦੇ ਪਾਣੀ, ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ। ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਮੰਜੇ ਦੀ ਬਾਹੀ, ਜਿਹਦੇ 'ਤੇ ਪ੍ਰੀਤਮ ਭਾਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ, ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ। ਜੇ ਸਮਾਂ ਲੱਗਦਾ ਹੈ ਤਾਂ ਇੱਕ ਹੋਰ ਕਹਾਣੀ, ਮੇਰੀ ਮੰਗਣੀ ਅਤੇ ਮੇਰਾ ਵਿਆਹ, ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਕੇਹਰ ਸਿੰਘ ਜਿਹੜਾ ਕਿਰਦਾਰ ਹੈ, ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ। ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ, ਫਿਰ ਵਾਪਸ ਆਉਂਦੇ ਹਾਂ ਅੱਜ

ਵੈਸੇ ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ ਚੱਲ।

ਪਹਿਲਾਂ ਮੇਰੀ ਮੰਗਣੀ ਦਾ ਬਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ। ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ 4 ਭਈਆਂ ਕੋਲੋਂ ਕੁੱਲ 8 ਕਿੱਲੇ ਭੋਏ ਆ, ਇਹ 4 ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਲਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦ ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ

0: ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਵੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ। ਮਾਂ ਦਾ ਉਤਰਨਾ ਕੁਦਰਤੀ ਸੀ, ਬੁਸੇ ਜੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੇ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ, ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਕੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ, ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫ਼ੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ, ਜ਼ਮੀਨ ਦੀ ਅਸਲੀਅਤ ਪਟਵਾਰੀ ਗਰਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ ਚਾਰ ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਛੇਲੜ ਨਿਕਲ ਹੀ ਜਾਂਦਾ। ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ, ਨੀਰਾ ਹੀਰਾ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਥਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਤਾਂਹ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਅਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ, ਮੈਨੂੰ ਬੜੀ ਹੈਰਾਨੀ ਹੋਈ। ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਬਈ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ। ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ। ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ। ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ, ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ। ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ ਇਹ ਸੋਚ ਕੇ ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ ਨੌਕਰੀ ਲੱਭਣੀ ਹੈ ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ ਲਓ ਜੀ ਐਮਏ ਦਾ ਇਮਤਿਹਾਨ ਵੀ ਹੋ ਗਿਆ ਨਤੀਜਾ ਵੀ ਆ ਗਿਆ ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ ਚੰਗੀ ਨੌਕਰੀ ਸੀ ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ ਮੈਨੂੰ ਸਭ ਪਤਾ ਕਾਕਾ ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ ਪਰ ਇਹ ਭੁੱਖਾ ਨਹੀਂ ਕਦੇ ਮਰੇਗਾ ਮੇਰੀ ਧੀ ਵੀ ਸੁਖੀ ਰਹੂਗੀ ਸਹਿਯੋਗ ਪਾ ਕੇ ਕਾਕਾ ਮੈਨੂੰ ਤੂੰ ਪਸੰਦ ਹੈ ਮੇਰੀ ਧੀ ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ ਅਤੇ ਐਂ ਕਹਿ ਕੇ ਉਹ ਚਲੇ ਗਏ ਉਸ ਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ ਸੋਨੇ ਦੀ ਸਮਝਦੇ ਹੋ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ ਹੁਣ ਉਹ ਸਾਰੇ ਕੀ ਸੋਚਣਗੇ ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ ਕੀ ਕੀਤਾ ਜਾਵੇ ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਅਜਿਹਾ ਪੈ ਚੁੱਕਿਆ ਸੀ ਕਿ ਮੈਂ ਉਹਨੂੰ ਦੇਵਤਾ ਪੁਰਸ਼ ਸਮਝਣ ਲੱਗ ਪਿਆ ਸੀ ਦੂਜੀ ਗੱਲ ਜਿਹੜੀ ਅੱਜ ਮੇਰੇ ਦਿਮਾਗ 'ਚ ਆ ਰਹੀ ਸੀ ਉਹ ਇਹ ਹੈ ਕਿ ਹੋ ਸਕਦਾ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ ਭਾਵੇਂ ਮੋਹਰ ਕੋਈ ਬੜਮੁੱਲੀ ਵਸਤੂ ਨਹੀਂ ਸੀ ਪਰ ਆਰਥਿਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਦੇ ਲਈ ਤਾਂ ਇਹ ਨਿੱਕੀ ਜਿਹੀ ਸੋਨੇ ਦੀ ਮੋਹਰ ਹੀ ਜਾਂ ਇਹਦੀ ਲਿਸ਼ਕਾਰ ਹੀ ਕਾਫੀ ਹੁੰਦੀ ਹੈ ਮਾਂ ਮੇਰੇ ਧਰਮ ਸੰਕਟ ਨੂੰ ਸਮਝ ਗਈ ਅਤੇ ਸਮਝਦਿਆਂ ਉਸਨੇ ਮੈਨੂੰ ਨਸੀਹਤ ਦਿੱਤੀ ਚੱਲ ਚੁੱਪ ਕਰ ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲੱਗਦਾ ਪੁੱਤ ਜੋ ਕੁਝ ਕਰਨਾ ਹੋਇਆ ਵਿਆਹ ਵੇਲੇ ਕਰ ਲਈ ਲੱਗਦਾ ਮਾਂ ਦਾ ਦਿਲ ਵੀ ਅੰਦਰ ਖਾਤੇ ਲਲਚਾ ਗਿਆ ਸੀ ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਸੀ ਦੇਖੋ ਮੇਰੇ ਪੁੱਤ ਨੂੰ ਮੋਹਰਾਂ ਪੈਂਦੀਆਂ ਨੇ ਐਵੇਂ ਨਾ ਸਮਝ ਲਿਓ ਕਿਤੇ ਸਾਨੂੰ ਖੈਰ ਜੀ ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ ਪਰ ਇੱਕ ਗੱਲ ਜਮ੍ਹਾਂ ਸੱਚੀ ਹੈ ਕਿ ਮੈਂ ਮੋਹਰ ਵਾਪਸ ਨਹੀਂ ਕਰ ਸਕਿਆ ਪਰ ਨਾਲ ਦੀ ਨਾਲ ਵਿਆਹ ਤੋਂ ਪਹਿਲਾਂ ਵਾਲੀ ਸਾਰੀ ਸਮੱਸਿਆ ਨਾਲ ਕਰੜਾਈ ਜਿਹੀ ਦੇ ਨਾਲ ਨਜਿੱਠਣ ਦੀਆਂ ਸਕੀਮਾਂ ਜ਼ਰੂਰ ਸੋਚਣ ਲੱਗ ਪਿਆ ਹੁਣ ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ ਜਾਂ ਕਿਵੇਂ ਨਾ ਨਜਿੱਠਿਆ ਇਹ ਗੱਲ ਆਪਣੇ ਆਪ ਦੇ ਵਿੱਚ ਵਿਆਹ ਕਥਾ ਬਿਆਨ ਕਰਨ ਵੇਲੇ ਦੱਸਾਂਗਾ ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ ਜਿਉਂ ਜਿਉਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ ਤਿਉਂ ਤੋਂ ਮੇਰੀ ਜ਼ਮੀਰ ਮੈਨੂੰ ਲਾਂਤਾ ਪਾਉਂਦੀ ਰਹੀ 2 ਕੁ ਮਹੀਨੇ ਅੰਦਰੋਂ ਅੰਦਰੀ ਕਰਿੱਝਦਾ ਜਿਹਾ ਰਿਹਾ ਅਖੀਰ ਕਾਫੀ ਕਰਿੱਝਣ ਤੋਂ ਬਾਅਦ ਇੱਕ ਲੰਮੀ ਜਿਹੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਕੇ ਮਾਰੀ ਜਿਸ ਦਾ ਸਾਰਾਂਸ਼ ਕੁਝ ਇਸ ਪ੍ਰਕਾਰ ਸੀ ਮਾਨਯੋਗ ਬਾਪੂ ਜੀ ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਦੇ ਨਾਲ ਆਪ ਜੀ ਨੂੰ ਲਿਖ ਰਿਹਾ ਦੁੱਖ ਅਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਮੇਰੇ ਵਾਰ ਵਾਰ ਕਹਿਣ ਦੇ ਬਾਵਜੂਦ ਤੁਸੀਂ ਮੇਰੇ ਨਾਲ ਕਿਤੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ ਸ਼ਗਨ ਦੇ ਵਿੱਚ ਮੈਨੂੰ ਮੋਹਰ ਪਾ ਕੇ ਤੁਸੀਂ ਮੇਰਾ ਮਾਣ ਨਹੀਂ ਸਗੋਂ ਅਪਮਾਨ ਕੀਤਾ ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦੇ ਨਾਲ ਕੁਝ ਕਰਨਾ ਤਾਂ ਮੇਰੇ ਵੱਲੋਂ ਵਿਆਹ ਦੇ ਲਈ ਅੱਜ ਤੋਂ ਹੀ ਜਵਾਬ ਸਮਝੋ। ਹੌਸਲਾ ਕਰਕੇ ਮੈਂ ਚਿੱਠੀ ਪੋਸਟ ਕਰ ਆਇਆ, ਘਰ ਦੇ ਕਿਸੇ ਹੋਰ ਜੀ ਦੇ ਕੋਲ ਇਹਦੀ ਗੱਲ ਵੀ ਨਹੀਂ ਕੀਤੀ। ਕੁਝ ਦਿਨਾਂ ਬਾਅਦ ਹੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਵੀ ਆ ਗਿਆ। ਚਿੱਠੀ ਪੰਜਾਬੀ 'ਚ ਸੀ ਪਰ ਲਿਖੀ ਫਾਰਸੀ ਲਿਪੀ ਦੇ ਵਿੱਚ ਹੋਈ ਸੀ। ਮੈਂ ਆਪਣੇ ਇੱਕ ਪ੍ਰੋਫੈਸਰ ਸਾਥੀ ਦੇ ਕੋਲੋਂ ਇਹ ਪੜ੍ਹਾਈ। ਚਿੱਠੀ 'ਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਦੇ ਲਈ ਮਾਫ਼ੀ ਮੰਗੀ ਹੋਈ ਸੀ ਅਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਵੀ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਸਾਹਿਬ ਆਪਣਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ 8-10 ਦਿਨ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਇਸ ਦੁਨੀਆਂ ਤੋਂ ਵਿਦਾ ਹੋ ਗਏ। ਮੇਰਾ ਵਿਆਹ, ਹੁਣ ਸੁਣੋ ਵਿਆਹ ਦੀ ਵਾਰਤਾ। ਮੰਗਣੀ ਦੀ ਰਸਮ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਰਕੇ ਮੇਰੇ ਸਹੁਰਾ ਘਰ ਦੇ ਆਪਣੇ ਪਰਸਪਰ ਅਤੇ ਮੇਰੇ ਉਸ ਘਰ ਦੇ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਹੁਣ ਵਿਗੜ ਜੇ ਗਏ। ਹੁਣ ਤੱਕ ਜੋ ਗੱਲਬਾਤ ਹੋਈ ਸੀ ਉਹ ਮੁੱਖ ਤੌਰ 'ਤੇ ਮੇਰੀ ਮੇਰੇ ਸਹੁਰੇ ਦੇ ਨਾਲ ਹੀ ਹੋਈ ਹੋਈ ਸੀ, ਪਰ ਹੁਣ ਉਸਦੇ ਘਰ ਦੇ ਹੋਰ ਮੈਂਬਰ ਵੀ ਮੂਹਰੇ ਆਉਣ ਲੱਗ ਪਏ। ਗੱਲਬਾਤ ਇੱਕ ਤਰ੍ਹਾਂ ਦਾ ਨਾਲ ਬਿਲਕੁਲ ਨਵੇਂ ਸਿਰਿਓਂ ਸ਼ੁਰੂ ਕਰਨੀ ਪਈ। ਮੇਰੀ ਮੰਗੇਤਰ, ਜਿਸਦਾ ਨਾਮ ਮਨਜੀਤ ਸੀ, ਉਸ ਦੀਆਂ ਦੋ ਭੈਣਾਂ ਸੀ, ਇੱਕ ਉਸ ਤੋਂ ਵੱਡੀ ਸੀ ਅਤੇ ਇੱਕ ਛੋਟੀ, ਦੋਵੇਂ ਹੀ ਵਿਆਹੀਆਂ ਹੋਈਆਂ ਸੀ। ਭਾਈ ਕੋਈ ਨਹੀਂ ਸੀ ਅਤੇ ਮਾਂ ਸਧਾਰਨ ਕਿਸਮ ਦੀ ਔਰਤ ਸੀ। ਸੋ ਵਿਆਹ ਦਾ ਜੋ ਢਮ ਢਮਾ ਕਰਨਾ ਸੀ ਉਹ ਮੇਰੇ ਸਾਡੂਆਂ ਅਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲੱਗ ਕੇ ਕਰਨਾ ਪਿਆ। ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ 'ਤੇ ਵੱਡੇ ਜਿਹੜੇ ਸਾਡੂ ਸਾਹਿਬ ਨੇ। ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਘਰ ਆਮ ਆਉਣ ਜਾਣ ਲੱਗ ਪਏ ਸੀ ਅਤੇ ਮੇਰੀ ਸਾਰਿਆਂ ਦੇ ਨਾਲ ਚੰਗੀ ਜਾਣ ਪਛਾਣ ਵੀ ਹੋ ਗਈ ਸੀ। ਇਸ ਲਈ ਮੈਂ ਬੇਝਿਜਕ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ 'ਤੇ ਹੀ ਹੋਏਗਾ ਜੋ ਬਾਪੂ ਜੀ ਦੇ ਨਾਲ ਤੈਅ ਹੋਈਆਂ ਸੀ, ਇਸ ਲਈ ਉਹਨਾਂ ਨੂੰ ਮੰਨਣਾ ਪਿਆ। ਭਾਵੇਂ ਉਹਨਾਂ ਦੇ ਲਈ ਇਹ ਜ਼ਰਾ ਮੁਸ਼ਕਲ ਸੀ ਕਿਉਂਕਿ ਇੱਕ ਤਾਂ ਉਹ ਆਪਣੇ ਵਿਆਹਾਂ ਦੇ ਵੇਲੇ ਲੈਣ ਦੇਣ ਕਰ ਚੁੱਕੇ ਸੀ, ਦੂਜੇ ਸ਼ਾਇਦ ਉਹ ਇਹ ਵੀ ਸਮਝਦੇ ਸੀ ਕਿ ਮਤੇ ਦੁਨੀਆ 'ਚ ਕੀ ਆਖਣਗੇ ਕਿ ਸਾਡੂਆਂ ਨੇ ਮੋਹਰੀ ਬਣ ਕੇ ਕੀਤਾ ਵੀ ਕੁਝ ਨਹੀਂ। ਖੈਰ ਇੱਕ ਵਾਰ ਤਾਂ ਉਹ ਮੇਰਾ ਕਿਹਾ ਸਭ ਮੰਨ ਗਏ। ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ, ਇੱਕ ਤਾਂ ਸਹੁਰਾ ਸਾਹਿਬ ਦੀ ਹੁਣੇ ਮੌਤ ਹੋਈ ਹੋਣ ਕਰਕੇ, ਦੂਜੀ ਆਪਣੀ ਖਿੰਡੜੀ ਪੁੰਡਰੀ ਆਰਥਿਕ ਹਾਲਤ ਕਰਕੇ ਵੀ। ਪਰ ਉਸ ਘਰ ਆਮ ਆਉਣ ਜਾਣ ਦੇ ਕਰਕੇ ਅਤੇ ਮਨਜੀਤ ਨੂੰ ਮਿਲਣ ਜੁਲਣ ਕਰਕੇ ਸਹੁਰਾ ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ, ਜਿਹੜਾ ਕਿ ਬਿਲਕੁਲ ਐਨ ਕੁਦਰਤੀ ਵੀ ਹੁੰਦਾ। ਇਸ ਲਈ ਮੈਂ ਵਿਆਹ ਲੇਟ ਪਾਉਣ ਦੇ ਉੱਤੇ ਜ਼ੋਰ ਵੀ ਨਹੀਂ ਪਾ ਸਕਿਆ। ਸੋ ਵਿਆਹ ਦੀ ਮਿਤੀ ਤੈਅ ਹੋ ਗਈ 6 ਫਰਵਰੀ 1967। ਭਾਵੇਂ ਸਭ ਕੁਝ ਸਾਧ ਮੁਰਾਦਾਂ ਹੀ ਕਰਨਾ ਸੀ, ਪਰ ਇਹ ਸਾਧ ਮੁਰਾਦਾ ਕਰਨ ਦੇ ਲਈ ਵੀ ਮੇਰੇ ਵਿੱਚ ਸਮਰੱਥਾ ਨਹੀਂ ਸੀ। ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਉਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਇਹ ਕੁਰਬਾਨੀ ਕਰ ਗਏ ਉਹ। ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੁ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ ਅਤੇ ਮੇਰੀ ਪੜ੍ਹਾਈ ਦੇ ਲਈ ਖੌਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਉਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਉਹ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕਰ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ। ਮੇਰੇ ਸਹੁਰੇ ਪਰਿਵਾਰ ਨਾ ਜੱਦੀ ਸੰਬੰਧ, ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਧੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈਂ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਕਸਿਆ ਗਿਆ ਸੀ। ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ, ਪਰ ਪ੍ਰੋਫੈਸਰ ਸਪਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲ੍ਹਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਝ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ, ਪਿੱਛੇ ਬੈਠੇ ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀ ਜਿਹੇ ਹਾਸੇ ਹੱਸਣ ਲੱਗ ਪਏ। ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦਰੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਧੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਧੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ ਅਤੇ ਸਖ਼ਤ ਜਿਹੇ ਗੁਸੈਲ ਲਹਿਜੇ ਦੇ ਵਿੱਚ ਮੈਂ ਇਨਕਾਰ ਕਰਦਿਆਂ ਕਿਹਾ, ਦੇਖੋ ਜੀ, ਮੈਂ ਕੋਈ ਸਮਾਨ ਸਮੂਨ ਤਾਂ ਲੈ ਕੇ ਨਹੀਂ ਜਾਣਾ। ਲੱਖ ਵਾਰੀ ਕਹਿਣ 'ਤੇ ਵੀ ਤੁਹਾਡੇ ਦਿਮਾਗ 'ਚ ਗੱਲ ਪਈ ਨਹੀਂ, ਹੱਦ ਹੋ ਗਈ ਤੁਹਾਡੇ ਵਾਲੀ। ਪਰ ਸਾਧੂ ਤਾਂ ਵਿਚਾਰਾ ਉਵੇਂ ਸਟੈਂਡ ਲੈ ਗਿਆ ਜਿਵੇਂ ਅੰਦਰੋਂ ਉਹਨੂੰ ਸਮਝਾਇਆ ਗਿਆ ਸੀ। ਇਸ ਲਈ ਆਪਣੇ ਸਟੈਂਡ 'ਤੇ ਉਹ ਅੜਿਆ ਰਿਹਾ, ਬੋਲਿਆ, ਸਮਾਨ ਤਾਂ ਜੀ ਤੁਹਾਨੂੰ ਲਿਜਾਣਾ ਪਊ, ਜਦ ਤੁਹਾਡੇ ਵਾਸਤੇ ਹੀ ਬਣਾਇਆ। ਬੜਾ ਹੱਫੜ ਖੜ੍ਹਾ ਹੋਇਆ, ਕਿਹੋ ਜਿਹੇ ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼, ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡ ਹੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ? ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ। ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ। ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ। ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕੱਢਣਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਕ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ 2-2 ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: 여하지 쏠라서 저하타래
1: 어제 거 호기야 파야래 너를 호기 주루

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀਪ ਲਿਸਨਿੰਗ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
0: लादे फिर
2: हांजी हांजी ओए हांजी हांजी
3: हांजी रेडियो
4: रेडियो हाँ जी 1674 है। मास करते हैं दिन थोड़ा वधिया जा रहा होएगा। चढ़दी कला च होगे उस रब दा कर रहे हो गए शुकराना चेहरे ते होएगी मुस्कुराहट। जेकर नहीं तो आओ सब तो पहला चेहरे ते खुशी लैके आइए। तो कोशिश करे इस तरह ये खुशी थोड़े चेहरे ते सजी रहे। सवेरे सवेरे दे समय जेकर आप खुश हैं ते बाकी दिन तो भी आस ला सकते हैं। जे सवेरे सवेरे दे समय आप दुखी हैं तो बाकी दिन तो भी आस लाउणी छड़ दीए तो ये भी कहना छड़ दीए कि सानू दुख चंगा नहीं लगता क्योंकि तुसी अपने आप दे लई कुछ चुनिया। आओ फिर खुशियां चुनदे समा चुका अज की कहानी का। एक बारी एक चोर राजे दे महलां च एंटर होया। छोटा मोटा कुछ चोरी करन दे मनसे दे नाल जदों राजे दे कमरे दे विच जा वड़िया तां की वेखदा कि राजा खून दे विच लत-पत पिया। कोल राणी ते राजे दा छोटा भरा जिन्हां दे बारे अक्सर ही महलां दे विच ते नगर दे विच तरां तरां दीआं गल्लां उड़दीआं सी। चोर झट समझ गया पर हुण उहदे कोल वापस मुड़न दा समां नहीं सी बचा। उहनां दोवां ने सोचा कि क्यों ना चोर दे सिर दे उत्ते दोष मढ़ दिता जावे। चोर नूं तरां तरां दीआं धमकियां दे के प्यार दे के पैसे दा लालच दे के मनाउण दी कोशिश कीती गई। तू अपने सिरे दोष लै लै तैनूं इन्ने पैसे दे देंगे। पर चोर ने बेनती कीती जी मैं गरीब बंदा मेरी माड़ी किस्मत अज मैं इस तरीके दे नाल इत्थे आ गया। मेरे छोटे छोटे बच्चे ने मैनू बख्श दो मैं किसी नूं नहीं दसांगा इत्थे की होया मैं की वेख्या। समझो मैं इत्थे आया नहीं जिन्ना चुपचाप मैं आया है उन्ना चुपचाप मैं वापस चले जाऊंगा। मेरी जान बख्श दोगे तो बड़ा पार उपकार होगा। किसी ना किसी तरीके दे नाल किसी ना किसी शर्त दे उत्ते चोर उत्थों निकल तुरिया। उत्थी उत्थे दे उत्थे ही दिन चढ़िया महलां दे विच रौला पै गया। बाहर खड़े सिपाहियां ने कहा हाँ आपां वेख्या ही एक बंदा। इत्थों भज्जिया ही कर करा के चोर नूं भी फड़ लिया गया। गवाहियां होईयां मुकदमा चलिया पर गलबात किसे तण पत्तण ना लगे। ये नहीं समझ लग रही कि तिना दे विचों कतल किया किन्ने राजे नूं मारिया किन्ने वो चोर ते दोष लाई जान चोर उन्हां ते लाई जावे। गल किसे पासे ना लगती वेख के उस समय दे जजां ने सोचा कि आपां क्यों ना किसी होर सियाने की मदद लै लईए। राज दे विचों कुछ सियाणियां नूं कुछ तांत्रिकां नूं बुलाया गया। उन्हां दे लई इक उन्हां दे मत्थे ते धब्बा सी कि वह राजे का केस नहीं सुलझा सके राजे का कातल नहीं लभ सके तो बाकी उन्हां दे उत्ते की भरोसा करनगे। आखिरकार तरह तरह के तांत्रिकां दे विचों एक ने कहा मैं मदद कर सकदा मैं मदद कर सकदा महाराज पर एक बलि देनी पवेगी। बलि देनी पवेगी जिहड़ी चीज़ तैनूं सब तो प्यारी। जज ने कहा मैं अपने बकरे नूं बहुत प्यार करदा मैं बड़े प्यारां दे नाल पालिया मैं इस जीव की बलि दिना। उन्हें बलि दीती तां एक ऐसी जगह दे उत्ते पहुंच गया जिथे चार चुफेरे कोई नहीं जंगल ही जंगल। ये नहीं समझ के आ कि जगह तक गया ਪਰ ਅਚਾਨਕ ਕੀ ਵੇਖਦਾ ਕਿ ਇੱਕ ਗੁਫਾ ਦੇ ਬਾਹਰ ਬੜੀ ਬੜੀ ਖੂਬਸੂਰਤ ਇੱਕ ਕੁੜੀ ਖੜੀ ਹੈ, ਜਿੱਦਾਂ ਸ਼ਾਇਦ ਉਹਦੇ ਇੰਤਜ਼ਾਰ ਦੇ ਵਿੱਚ ਖੜੀ ਹੋਵੇ। ਹੁਣ ਉਹ ਜਾਜੇ ਇਸ ਚੀਜ਼ ਤੋਂ ਬਿਲਕੁਲ ਵਾਕਫ ਨਹੀਂ ਸੀ ਕਿ ਇੱਕ ਰਾਕਸ਼ਸ ਦੀ ਭੈਣ ਆ ਜਿਹੜੀ ਰੂਪ ਬਦਲ ਕੇ ਇੱਥੇ ਖੜੀ ਹੈ। ਰੂਪ ਇੰਨਾ ਸੀ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਮੋਹਿਤ ਵੀ ਇੰਨਾ ਹੋ ਗਿਆ ਕਿ ਕਿਹੜੇ ਕੰਮ ਆਇਆ ਉਹ ਪੁੱਛਿਆ ਹੀ ਨਹੀਂ। ਜਿੱਥੇ ਗਿਆ ਸੀ ਉੱਥੋਂ ਦਾ ਹੋ ਕੇ ਰਹਿ ਗਿਆ। ਕੁਛ ਸਮੇਂ ਬਾਅਦ ਜਦੋਂ ਮਨ ਤੋਂ ਫਤੂਰ ਲੱਥਾ ਤਾਂ ਯਾਦ ਆਇਆ ਮੇਰਾ ਤਾਂ ਆਪਣਾ ਵੀ ਪਰਿਵਾਰ ਹੈ, ਮੇਰੀ ਆਪਣੀ ਘਰ ਵਹੁਟੀ ਆ, ਮੇਰੇ ਬੱਚੇ ਨੇ। ਹੌਲੀ ਹੌਲੀ ਉਹਨਾਂ ਦੀ ਵੀ ਯਾਦ ਹੁਣ ਸਤਾਉਣ ਲੱਗ ਪਈ। ਕੁਛ ਦਿਨਾਂ ਬਾਅਦ ਯਾਦ ਆਇਆ ਉਹ ਮੇਰੀ ਫਿਕਰ ਕਰਦੇ ਹੋਣਗੇ, ਪਤਾ ਨਹੀਂ ਕੀ ਸੋਚਦੇ ਹੋਣਗੇ। ਕਿਸੇ ਕਿਸੇ ਨਾਲ ਤਰੀਕੇ ਉੱਥੋਂ ਭੱਜ ਕੇ ਅੱਖ ਬਚਾ ਕੇ ਵਾਪਸ ਪਹੁੰਚ ਗਿਆ। ਆ ਕੇ ਸ਼ੁਕਰ ਕੀਤਾ ਆਪਣੇ ਪਰਿਵਾਰ ਦੇ ਵਿੱਚ, ਸਾਰਿਆਂ ਨੇ ਪੁੱਛਿਆ ਭਾਈ ਜਿਹੜੇ ਕੰਮ ਗਿਆ ਸੀ ਉਸ ਕੰਮ ਦਾ ਕੀ ਬਣਿਆ। ਹਰ ਰੋਜ਼ ਆਲਾ ਟਾਲਾ ਕਰੀ ਜਾਵੇ, ਹਾਂ ਉੱਥੋਂ ਕੁਛ ਸਬੂਤ ਹੱਥ ਲੱਗੇ ਨੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਊਗਾ। ਹੁਣ ਲੋਕ ਫਿਰ ਇੰਤਜ਼ਾਰ ਦੇ ਵਿੱਚ ਨੇ ਕਿਹੜੇ ਸਬੂਤ ਲੱਗੇ ਨੇ, ਕੀ ਫੈਸਲਾ ਕੀਤਾ ਜਾਊਗਾ। ਹੌਲੀ ਹੌਲੀ ਕਈ ਸਵਾਲ ਹੋਰ ਗੂੜੇ ਹੁੰਦੇ ਜਾਂਦੇ ਨੇ ਕਿ ਜੱਜ ਵੀ ਨਹੀਂ ਰਲ ਗਿਆ। ਇੱਧਰੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਮਗਨ ਹੋ ਗਿਆ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ, ਮੈਂ ਜੋ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਮੈਂ ਬੜਾ ਜ਼ਿੰਮੇਵਾਰ ਬੰਦਾ, ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ। ਇਹ ਮੇਰੇ ਨਾਲ ਕੀ ਵਾਪਰਿਆ, ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੁੱਖ ਦੀ ਗੱਲ ਉਹਨੂੰ ਆਪਣਾ ਕੀਤਾ ਆਪ ਡਰਾਉਣ ਲੱਗ ਪਿਆ। ਉਹਨੂੰ ਆਪਣੀ ਗਲਤੀ ਦਾ ਕਾਫੀ ਦਿਨ ਅਹਿਸਾਸ ਰਿਹਾ ਪਰ ਕਿੰਨਾ ਕੁ ਚਿਰ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਫਿਰ ਉਹ ਸੰਜਾਦ ਆਇਆ ਜਿਹਨੇ ਬੜੇ ਪਿਆਰ ਦੇ ਨਾਲ ਵੈਲਕਮ ਕੀਤਾ ਸੀ, ਅਤੇ ਪਰਿਵਾਰ ਦੇ ਨਾਲੋਂ ਫਿਰ ਮੋਹ ਟੁੱਟਣਾ ਸ਼ੁਰੂ ਹੋ ਗਿਆ। ਅੱਜ ਹੋਰ ਕੱਲ੍ਹ ਹੋਰ, ਉਹ ਮੋਹ ਨੇ ਇੰਨੀ ਖੁਸ਼ ਮਾਰੀ ਕਿ ਫਿਰ ਦੁਬਾਰਾ ਤੋਂ ਉਸ ਤਾਂਤਰਿਕ ਕੋਲ ਪਹੁੰਚ ਗਿਆ। ਕਹਿਣ ਲੱਗਾ ਮੈਂ ਦੁਬਾਰਾ ਤੋਂ ਉਸੇ ਥਾਂ ਜਾਣਾ ਚਾਹੁੰਦਾ। ਕੁਛ ਇੱਕ ਸਬੂਤਾਂ ਦੀ ਅਣਹੋਂਦ ਆ, ਕੁਛ ਇੱਕ ਕੜੀਆਂ ਜੁੜ ਨਹੀਂ ਰਹੀਆਂ, ਫਿਰ ਦੁਬਾਰਾ ਤੋਂ ਮੈਨੂੰ ਉਸ ਜਗ੍ਹਾ ਭੇਜਿਆ ਜਾਵੇ। ਪਰ ਮਨ ਦੇ ਵਿੱਚ ਕੁਛ ਹੋਰ ਸੀ, ਦਿਮਾਗ ਦੇ ਉੱਤੇ ਇਸ਼ਕ ਹਾਵੀ ਸੀ। ਉਸ ਕੁੜੀ ਦੀ ਖੂਬਸੂਰਤੀ ਉਸ ਜੱਜ ਨੂੰ ਟਿਕਣ ਨਾ ਦੇਵੇ, ਉਹਨੂੰ ਵਾਰ ਵਾਰ ਉਸ ਜਗ੍ਹਾ ਵੱਲ ਨੂੰ ਖਿੱਚੇ ਜਿੱਥੇ ਉਹਨੇ ਕੁਛ ਦਿਨ ਉਹਦੇ ਨਾਲ ਬਿਤਾਏ। ਸ਼ਾਇਦ ਤਾਂਤਰਿਕ ਵੀ ਸਾਰੀ ਗੱਲ ਜਾਣਦਾ ਹੈ। ਕਹਿਣ ਲੱਗਾ ਠੀਕ ਮਹਾਰਾਜ, ਸ਼ਰਤ ਪਹਿਲਾਂ ਵਾਲੀ, ਹੁਣ ਪਹਿਲਾਂ ਨਾਲੋਂ ਵੀ ਵਧੇਰੇ ਪਿਆਰੀ ਚੀਜ਼ ਲੈ ਕੇ ਆਉਣੀ ਪਊਗੀ ਉਸ ਜਗ੍ਹਾ 'ਤੇ ਪਹੁੰਚਣ ਲਈ। ਕਦੀ ਕਵੇ ਮੇਰਾ ਕੁੱਤਾ, ਕਦੀ ਕਵੇ ਮੇਰੀ ਬਿੱਲੀ, ਕਦੀ ਕਵੇ ਇੱਕ ਹੋਰ ਬੱਕਰਾ। ਪਰ ਤਾਂਤਰਿਕ ਨੇ ਨਾਂ ਦੇ ਵਿੱਚ ਸਿਰ ਹਿਲਾਇਆ, ਕਹਿਣ ਲੱਗਾ ਉਸ ਤੋਂ ਵਧੇਰੇ ਪਿਆਰੀ ਗੱਲ ਇੱਥੇ ਪਹੁੰਚੀ ਕਿ ਮੇਰਾ ਪੁੱਤ, ਮੇਰਾ ਮੁੰਡਾ, ਆਪਣਾ ਇੱਕਦਮ ਤੇ ਨਾ ਕਰ ਨਾ ਸਕਿਆ, ਇੱਕਦਮ ਤੇ ਹਾਮੀ ਭਰ ਨਾ ਸਕਿਆ, ਪਰ ਜਲਦੀ ਕਹਿੰਦੇ ਨੇ ਉਹਨੇ ਮਨ ਬਣਾ ਲਿਆ ਕਿ ਮੈਂ ਪੁੱਤ ਦੀ ਬਲੀ ਵੀ ਦੇਣ ਨੂੰ ਤਿਆਰ ਹਾਂ। ਇਸ਼ਕ ਨੇ, ਕਾਮ ਨੇ ਇੰਨੀ ਖਿੱਚ ਮਾਰੀ, ਇੱਕ ਦਿਨ ਪੁੱਤ ਨੂੰ ਲੈ ਕੇ ਚਲੇ ਗਿਆ। ਕਹਿਣ ਲੱਗਾ ਜੀ ਲਓ ਦਿਓ ਇਹਦੀ ਬਲੀ ਅਤੇ ਮੈਨੂੰ ਉਸ ਜਗ੍ਹਾ 'ਤੇ ਪਹੁੰਚਾ ਦਿਓ। ਤਾਂਤਰਿੰਗ ਨੇ ਪਹਿਲਾਂ ਦੀ ਤਰ੍ਹਾਂ ਹੀ ਤਲਵਾਰ ਹੱਥ 'ਚ ਫੜਾਈ ਅਤੇ ਕਹਿਣ ਲੱਗਾ ਜਾ ਚਲਿਆ ਜਾ। ਬੇਰਹਿਮ ਜੱਜ ਨੇ ਜਦੋਂ ਤਲਵਾਰ ਹਲੇ ਹਵਾ 'ਚ ਲਟਕਾਈ ਅਤੇ ਤਾਂਤਰਿਕ ਨੇ ਆ ਕੇ ਬਾਂਹ ਫੜ ਲਈ। ਕਹਿਣ ਲੱਗਾ ਤੂੰ ਹੋਸ਼ 'ਚ ਨਹੀਂ, ਤੈਨੂੰ ਨਹੀਂ ਪਤਾ ਤੂੰ ਕੀ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ, ਜੋ ਅੱਜ ਕਰਨ ਲੱਗਾ ਇਹਦਾ ਪਛਤਾਵਾ ਤੈਨੂੰ ਕੱਲ੍ਹ ਨੂੰ ਹੋਣਾ, ਜੋ ਤੂੰ ਪਹਿਲਾਂ ਕਰਕੇ ਆਇਆ ਉਹਦਾ ਪਛਤਾਵਾ ਤੈਨੂੰ ਅੱਜ ਹੋ ਰਿਹਾ, ਅਤੇ ਨਾਲੇ ਜਿਹੜੀ ਚੀਜ਼ ਦਾ ਜਵਾਬ ਤੂੰ ਮੇਰੇ ਕੋਲ ਲੈਣ ਆਇਆ ਸੀ ਉਹ ਵੀ ਤੈਨੂੰ ਮਿਲ ਗਿਆ। ਤੂੰ ਮੇਰੇ ਕੋਲ ਇਹ ਜਾਣਨ ਆਇਆ ਸੀ ਨਾ ਕਿ ਕਤਲ ਕਿਹਨੇ ਕੀਤਾ, ਰਾਜੇ ਨੂੰ ਮਾਰਿਆ ਕਿਹਨੇ, ਰਾਣੀ ਨੇ ਮਾਰਿਆ, ਰਾਜੇ ਦੇ ਭਰਾ ਨੇ, ਜਾਂ ਫਿਰ ਜਿਹੜਾ ਤੁਸੀਂ ਚੋਰ ਫੜਿਆ ਉਸ ਰਾਤ ਉੱਥੇ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਆ ਜੱਜ ਸਾਹਿਬ ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੇ ਰਾਜੇ ਨੂੰ ਨਹੀਂ ਮਾਰਿਆ। ਰਾਜੇ ਨੂੰ ਮਾਰਿਆ ਕਾਮ ਨੇ, ਅਤੇ ਜੋ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਵੀ ਕਰਨ ਜਾ ਰਹੇ ਹੋ ਕਾਮ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੁਹਾਡੇ ਕੋਲੋਂ ਬਹੁਤ ਕੁਛ ਕਰਵਾ ਦਿੰਦੇ ਨੇ। ਕਈ ਵਾਰੀ ਸਾਨੂੰ ਯਕੀਨ ਹੀ ਨਹੀਂ ਆਉਂਦਾ, ਕਈ ਗੱਲਾਂ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਆਹ ਇਸ ਬੰਦੇ ਨੇ ਕੀਤੀਆਂ ਹੋਣਗੀਆਂ। ਕਈ ਲੋਕ ਤਾਂ ਉਹਦੀ ਸਹੁੰ ਖਾਣ ਤੱਕ ਚਲੇ ਜਾਂਦੇ, ਕਈ ਉਹਦੀ ਸਾਧੀ ਦਿੰਦੇ ਉਹਦੀ ਥਾਂ ਦੇ ਉੱਤੇ ਆਪ ਬਣ ਕੇ ਖਲੋ ਜਾਂਦੇ, ਕਿਉਂਕਿ ਯਕੀਨ ਨਹੀਂ ਆਉਂਦਾ ਕਿ ਇਹ ਇਨਸਾਨ ਇੱਦਾਂ ਕਰ ਸਕਦਾ। ਕਈ ਵਾਰੀ ਬੜੇ ਸ਼ਾਂਤ ਬੰਦੇ ਵੀ ਇੰਨੇ ਕ੍ਰੋਧ 'ਚ ਆ ਜਾਂਦੇ ਕਿ ਸਾਨੂੰ ਯਕੀਨ ਨਹੀਂ ਆਉਂਦਾ, ਇਹ ਤਾਂ ਸੰਤ ਸੁਭਾਅ ਸੀ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਬੜੇ ਲੋਕ ਸੱਚ ਮੰਨ ਹੀ ਨਹੀਂ ਪਾਉਂਦੇ, ਇਹਦੇ ਉੱਤੇ ਤਾਂ ਕਾਮ ਹਾਵੀ ਇਸ਼ਕ ਹਾਵੀ ਹੋ ਹੀ ਨਹੀਂ ਸਕਦਾ, ਇਹਦੇ ਉੱਤੇ ਝੂਠੇ ਦੋਸ਼ ਲੱਗੇ। ਮੋਹ ਕਿੰਨਾ ਕੁਛ ਕਰਵਾ ਦਿੰਦਾ, ਇਹ ਸਾਰੀਆਂ ਉਹ ਭੈੜਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦੀਆਂ, ਅਤੇ ਇਹਨਾਂ ਸਾਰੀਆਂ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ। ਕਈ ਵਾਰੀ ਤਾਂ ਇਨਸਾਨ ਨੂੰ ਖੁਦ ਇਹ ਯਕੀਨ ਨਹੀਂ ਆਉਂਦਾ ਕਿ ਮੈਂ ਆਹ ਕੰਮ ਆਪ ਕਰਤਾ। ਸਾਰੀ ਉਮਰ ਰਹਿ ਜਾਂਦਾ ਪਿੱਛੇ ਪਛਤਾਵਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਸਾਰੀਆਂ ਭੈੜਾਂ ਤੋਂ ਪਰੇ ਰਹਿਣ ਦੀ। ਪੁਰਾਣੀਆਂ ਪੁਰਾਣਿਕ ਕਥਾਵਾਂ 'ਚੋਂ ਇੱਕ, ਅਤੇ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ ਕਿਸੇ ਦੇ ਮੰਨਣ 'ਚ ਤਾਂ ਨਹੀਂ ਆਉਂਦੀ, ਪਰ ਜਦੋਂ ਇਹ ਨਤੀਜੇ ਤੱਕ ਪਹੁੰਚਦੀਆਂ ਤਾਂ ਨਤੀਜਾ ਸਿਰਫ ਇੱਕ ਕਿ ਸਾਨੂੰ ਇਹ ਸਮਝਾਉਣ ਲਈ ਬਣਾਈਆਂ ਗਈਆਂ। ਜਿੰਨੇ ਵੀ ਜਦੋਂ ਵੀ ਕਿਤੇ ਲਿਖੀਆਂ ਹੋਣਗੀਆਂ, ਕਿਆ ਕਮਾਲ ਦੀਆਂ ਲਿਖੀਆਂ ਨੇ, ਫਟਾਕ ਦੇਣੀ ਬੰਦੇ ਨੂੰ ਸਮਝ ਆਵੇ, ਚਾਹੇ ਤੇ ਤਾਂ ਉਮਰ ਨਾ ਭੁੱਲੇ, ਬੱਚਾ ਸੁਣੇ ਬੱਚੇ ਨੂੰ ਯਾਦ ਰਹਿ ਜੇ, ਵੱਡਾ ਸੁਣੇ ਤੇ ਵੱਡੇ ਨੂੰ। ਕਹਾਣੀਆਂ ਇੱਕ ਇਨਸਾਨ ਨੂੰ ਸਮਝਾਉਣ ਦਾ ਤਰੀਕਾ, ਉਹਨੂੰ ਸਿੱਖਿਆ ਦੇਣ ਦਾ ਤਰੀਕਾ, ਅਤੇ ਅੱਜ ਦੀ ਸਿੱਖਿਆ ਇਹ ਕਿ ਆਪਣੇ ਉੱਤੇ ਕਿਸੇ ਭੈੜ ਨੂੰ ਹਾਵੀ ਨਾ ਹੋਣ ਦਿਓ, ਨਹੀਂ ਤਾਂ ਫਿਰ ਤੁਸੀਂ ਨਹੀਂ ਕੁਝ ਹੋਰ ਹੀ ਬਣ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
3: ਜੀਰੋ 406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com।

0: ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਰਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫ਼ਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਕਹਾਣੀ ਹੈ 2013 ਦੀ ਇੱਕ ਬੇਘਰ ਵਿਅਕਤੀ ਇੱਕ ਹੋਮਲੈਸ ਜਦ ਕੋਈ ਰਹਿਣ ਦੇ ਲਈ ਛੱਤ ਵੀ ਨਹੀਂ ਗਲੀਆਂ ਦੇ ਵਿੱਚ ਸੌਂਦਾ ਉੱਥੋਂ ਹੀ ਮੰਗ ਕੇ ਆਪਣਾ ਖਾਣ ਪੀਣ ਦਾ ਗੁਜ਼ਾਰਾ ਕਰ ਲੈਂਦਾ 55 ਸਾਲ ਦੀ ਉਮਰ ਨਾਂ ਸੀ ਬਿੱਲੀ ਰੇ ਹੈਰਿਸ ਕੰਸਾਸ ਦੀ ਇੱਕ ਗਲੀ ਦੀ ਨੁੱਕਰ ਦੇ ਵਿੱਚ ਬੈਠ ਕੇ ਹੱਥ ਦੇ ਵਿੱਚ ਇੱਕ ਕੱਪ ਫੜੀ ਰੱਖਦਾ ਅਤੇ ਜਿਹੜਾ ਵੀ ਕੋਈ ਲੰਘਦਾ ਉਹਦੇ ਕੋਲੋਂ ਕੋਈ ਤੇਲੀ ਚਵਾਨੀ ਦੀ ਮੰਗ ਕਰਦਾ ਤਾਂ ਕਿ ਅੱਜ ਮੇਰੇ ਰਹਿਣ ਦਾ ਗੁਜ਼ਾਰਾ ਹੋ ਜਾਵੇ ਅੱਜ ਮੇਰੇ ਖਾਣ ਪੀਣ ਦਾ ਕੋਈ ਨਾ ਕੋਈ ਅਰੇਂਜਮੈਂਟ ਹੋ ਜਾਵੇ ਬਹੁਤ ਵੱਡੀਆਂ ਇਹਦੇ ਮੁਤਾਬਿਕ ਇਹਦੀਆਂ ਆਸਾਂ ਉਮੀਦਾਂ ਨਹੀਂ ਸੀ ਸਿਰਫ ਉਸ ਦਿਨ ਦਾ ਗੁਜ਼ਾਰਾ ਹੋ ਜਾਵੇ ਅਗਲੇ ਦਿਨ ਫਿਰ ਦੁਬਾਰਾ ਫਿਰ ਕੋਈ ਨਾ ਕੋਈ ਅਰੇਂਜਮੈਂਟ ਹੋ ਜੂਗਾ ਇਸੇ ਤਰ੍ਹਾਂ ਦੇ ਨਾਲ ਦਿਨ ਗੁਜ਼ਰ ਰਹੇ ਕਿ ਅਚਾਨਕ ਇੱਕ ਦਿਨ ਇੱਕ ਲੜਕੀ ਆ ਕੇ ਇਹਦੇ ਕੱਪ ਦੇ ਵਿੱਚ ਆਸ ਤੋਂ ਕੁਛ ਵਧੇਰੇ ਪੈਸੇ ਪਾਉਂਦੀ ਵੇਖ ਕੇ ਹੈਰਾਨ ਹੋਇਆ ਕਿ ਤੂੰ ਮੈਨੂੰ ਇੰਨੇ ਪੈਸੇ ਕਿਉਂ ਦੇ ਰਹੀ ਹੈ ਅਤੇ ਉਸ ਲੜਕੀ ਨੇ ਕਿਹਾ ਮੈਂ ਇਹ ਸਿੱਖਿਆ ਕਿ ਜਦੋਂ ਤੁਸੀਂ ਚੰਗਾ ਕਿਸੇ ਦਾ ਕਰਦੇ ਹੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਵੱਧ ਪੈਸੇ ਦੇ ਰਹੀ ਹਾਂ ਮੈਨੂੰ ਲੱਗਦਾ ਤੁਸੀਂ ਲੋੜਵੰਦ ਹੋ ਬਿੱਲੀ ਨੇ ਧੰਨਵਾਦ ਕੀਤਾ ਅਤੇ ਕਿਹਾ ਤੇਰਾ ਸ਼ੁਕਰੀਆ ਅੱਜ ਮੈਨੂੰ ਸੜਕ 'ਤੇ ਨਹੀਂ ਸੌਣਾ ਪਊਗਾ ਧੰਨਵਾਦ ਲੈ ਕੇ ਇਹ ਲੜਕੀ ਜਿਹਦਾ ਨਾਂ ਸਹਿਰਾ ਸੀ ਉਸ ਜਗ੍ਹਾ ਤੋਂ ਇੱਕ ਮੁਸਕਰਾਹਟ ਵੰਡਦੀ ਹੋਈ ਚਲੀ ਗਈ ਉਹਦੇ ਜਾਣ ਤੋਂ ਬਾਅਦ ਬਿੱਲੀ ਨੇ ਜਦੋਂ ਆਪਣਾ ਕੱਪ ਚੈੱਕ ਕੀਤਾ ਇਹ ਵੇਖਣ ਦੇ ਲਈ ਕਿ ਹੁਣ ਉਹਦੇ ਕੋਲ ਕਿੰਨੇ ਕੁ ਪੈਸੇ ਹੋ ਗਏ ਨੇ ਅਚਾਨਕ ਧਿਆਨ ਇੱਕ ਮੁੰਦਰੀ ਦੇ ਉੱਤੇ ਪੈਂਦਾ ਤੇ ਬਿੱਲੀ ਨੂੰ ਇੱਕਦਮ ਸਮਝ ਆ ਗਈ ਕਿ ਉਸੇ ਲੜਕੀ ਦੀ ਰਿੰਗ ਹੈ ਜਿਹੜੀ ਮੈਨੂੰ ਪੈਸੇ ਦੇ ਕੇ ਗਈ ਸੀ ਇੱਧਰ ਉੱਧਰ ਵੇਖਣ ਦੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਉਸ ਲੜਕੀ ਨੂੰ ਨਾ ਲੱਭ ਪਾਇਆ ਸੋਚਿਆ ਕਿ ਦੁਕਾਨ ਦੇ ਉੱਤੇ ਜਾ ਕੇ ਇਹਨੂੰ ਵੇਚ ਦਿੰਦਾ ਮਨ ਦੇ ਵਿੱਚ ਸ਼ਾਇਦ ਇੱਕ ਵਾਰੀ ਤੇ ਜ਼ਰੂਰ ਖੋਟ ਆਈ ਦੁਕਾਨ ਦੇ ਉੱਤੇ ਪਹੁੰਚ ਗਿਆ ਜਾ ਕੇ ਪੁੱਛਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਕਾਫੀ ਮਹਿੰਗੀ ਰਿੰਗ ਹੈ ਇਹਦੇ ਤੈਨੂੰ ਕਾਫੀ ਸਾਰੇ ਪੈਸੇ ਮਿਲ ਸਕਦੇ ਨੇ $4,000 ਦੀ ਇਹ ਰਿੰਗ ਜਿਹਦੇ ਨਾਲ ਉਹਦੇ ਕਾਫੀ ਮਸਲੇ ਹੱਲ ਹੋ ਸਕਦੇ ਸੀ $4,000 ਦੇ ਉੱਤੇ ਸਹਿਮਤੀ ਹੋ ਗਈ ਪਰ ਅਚਾਨਕ ਜਦੋਂ ਦੁਕਾਨਦਾਰ ਪੈਸੇ ਦੇਣ ਲੱਗਾ ਤਾਂ ਮਨ ਦੇ ਵਿੱਚ ਪਤਾ ਨਹੀਂ ਕਿਉਂ ਫੇਰ ਵਿਚਾਰ ਆਇਆ ਚੰਗਾ ਕਰੋਗੇ ਤੇ ਚੰਗਾ ਹੋਵੇਗਾ ਇਹ ਉਸ ਲੜਕੀ ਨੇ ਕਿਹਾ ਸੀ ਜਾਂ ਫਿਰ ਇੱਦਾਂ ਕਹਿ ਲਓ ਕਿ ਉਹਦੇ ਚੰਗੇਪਨ ਨੇ ਬਿੱਲੀ ਨੂੰ ਇਹ ਕਰਨ ਨਹੀਂ ਦਿੱਤਾ ਰਿੰਗ ਲੈ ਕੇ ਵਾਪਸ ਆਇਆ ਤੇ ਉਹਨੂੰ ਲੱਭਣਾ ਸ਼ੁਰੂ ਕਰ ਦਿੱਤਾ ਕੋਈ ਪੱਕਾ ਟਿਕਾਣਾ ਪਤਾ ਨਹੀਂ ਸੀ ਆਸ ਪਾਸ ਹਰ ਇੱਕ ਉਸ ਦਫ਼ਤਰ ਦੇ ਵਿੱਚ ਗਿਆ ਜਿੱਥੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਲੜਕੀ ਕੰਮ ਕਰਦੀ ਹੋਵੇਗੀ ਕਾਫੀ ਸਮਾਂ ਲੱਭਣ ਤੋਂ ਬਾਅਦ ਵੀ ਕਿਤੇ ਕੋਈ ਖਾਸ ਕਾਮਯਾਬੀ ਹੱਥ ਨਾ ਲੱਗੀ ਪਰ ਆਖਿਰਕਾਰ ਇੱਕ ਆਫਿਸ ਦੇ ਵਿੱਚ ਪਹੁੰਚਿਆ ਜਾ ਕੇ ਪੁੱਛਿਆ ਕਿ ਇਸ ਨਾਂ ਦੀ ਲੜਕੀ ਤੁਹਾਡੇ ਇੱਥੇ ਕੰਮ ਕਰਦੀ ਹੈ ਅਤੇ ਉਸ ਲੜਕੀ ਨੂੰ ਮਿਲਣ ਤੋਂ ਬਾਅਦ ਜਦੋਂ ਰਿੰਗ ਉਹਦੇ ਹੱਥ ਦੇ ਵਿੱਚ ਦਿੱਤੀ ਤਾਂ ਲੜਕੀ ਨੇ ਬਹੁਤ ਇਮੋਸ਼ਨਲ ਹੋ ਕੇ ਕਿਹਾ ਕਿ ਤੁਸੀਂ ਵਾਕਈ ਮੇਰੀ ਇਹ ਰਿੰਗ ਵਾਪਸ ਕਰਨ ਆਇਓ ਇਹ ਮੇਰੀ ਇੰਗੇਜਮੈਂਟ ਦੀ ਰਿੰਗ ਆ ਇਹ ਮੇਰੀ ਮੰਗਣੀ ਦੀ ਮੁੰਦਰੀ ਆ ਜਿਹੜੀ ਮੈਂ ਮੰਨ ਚੁੱਕੀ ਸੀ ਕਿ ਸ਼ਾਇਦ ਹੁਣ ਮੈਨੂੰ ਨਹੀਂ ਮਿਲੂਗੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ ਅਤੇ ਮੈਂ ਆਸ ਰੱਖਦੀ ਹਾਂ ਕਿ ਤੁਹਾਨੂੰ ਪਤਾ ਹੋਏਗਾ ਇਹ ਕਾਫੀ ਮਹਿੰਗੀ ਸੀ ਜੇ ਤੁਸੀਂ ਵੇਚ ਦਿੰਦੇ ਅਤੇ ਤੁਹਾਡੀਆਂ ਕਾਫੀ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਾਲਾਂਕਿ ਬਿੱਲੀ ਨੇ ਬਾਅਦ ਵਿੱਚ ਕਹਿੰਦੇ ਨੇ ਕਿ ਇਹ ਮੰਨਿਆ ਕਿ ਇੱਕ ਵਾਰੀ ਤਾਂ ਉਹਦੇ ਮਨ ਦੇ ਵਿੱਚ ਜ਼ਰੂਰ ਖੋਟ ਆਈ ਸੀ ਇਸ ਲੜਕੀ ਸਹਿਰਾ ਨੇ ਜਾ ਕੇ ਆਪਣੇ ਮੰਗੇਤਰ ਦੇ ਨਾਲ ਗੱਲ ਕੀਤੀ ਦੋਵਾਂ ਨੂੰ ਬਹੁਤ ਵਧੀਆ ਲੱਗਿਆ ਦੋਵਾਂ ਨੂੰ ਇਹਦੀ ਉਦਾਰਤਾ ਬਹੁਤ ਚੰਗੀ ਲੱਗੀ ਤੇ ਦੋਵਾਂ ਨੇ ਆਨਲਾਈਨ ਇੱਕ ਇਹਦੇ ਲਈ ਇੱਕ ਫੰਡ ਚਲਾਇਆ, ਡੋਨੇਸ਼ਨ ਇਕੱਠੀ ਕੀਤੀ। ਪੈਸੇ ਰੱਖੇ ਤੇ ਥੋੜੇ ਸੀ ਪਰ ਲੋਕਾਂ ਦੇ ਵੱਲੋਂ ਦੁਨੀਆ ਭਰ ਦੇ ਵਿੱਚੋਂ ਇਹੋ ਜਿਹਾ ਰਿਸਪੌਂਸ ਆਇਆ ਕਿ $1,90,000 ਇਕੱਠੇ ਹੋਏ, ਜਿਹਦੇ ਨਾਲ ਕਿ ਬਾਅਦ ਵਿੱਚ ਬਿੱਲੀ ਨੇ ਘਰ ਵੀ ਲੈ ਲਿਆ। ਉਹਨੂੰ ਸੜਕਾਂ ਦੇ ਉੱਤੇ ਵੀ ਨਹੀਂ ਸੌਣਾ ਪਿਆ, ਹੁਣ ਉਹ ਆਪਣੇ ਬਾਕੀ ਪਰਿਵਾਰ ਨੂੰ ਵੀ ਨਾਲ ਲੈ ਆਇਆ। ਤੇ ਜਦੋਂ ਇਹ ਕਹਾਣੀ ਘੜੀ ਗਈ, ਜਦੋਂ ਇਹ ਆਰਟੀਕਲ ਛਪੇ, ਉਸ ਸਮੇਂ ਤੱਕ ਕਿਹਾ ਜਾਂਦਾ ਕਿ ਹਾਲੇ ਵੀ ਉਹ ਹਫ਼ਤੇ ਦੋ ਹਫ਼ਤੇ ਆਪਸ ਦੇ ਵਿੱਚ ਜ਼ਰੂਰ ਮਿਲਦੇ ਨੇ, ਯਾਨੀ ਕਿ ਉਹਨਾਂ ਦੀ ਸਾਂਝ ਹੁਣ ਪੱਕੀ ਪੈ ਚੁੱਕੀ ਹੈ। ਬਿੱਲੀ ਤੇ ਸਾਰਿਆਂ ਦੇ ਪਰਿਵਾਰ ਦੀ ਸਾਂਝ ਇੱਕ ਐਸੀ ਸਾਂਝ ਪੈ ਚੁੱਕੀ ਹੈ ਜਿਹਦੀਆਂ ਮਿਸਾਲਾਂ ਸ਼ਾਇਦ ਜੱਗ ਦੇ ਉੱਤੇ ਬਹੁਤ ਘੱਟ ਮਿਲਦੀਆਂ ਨੇ। ਤੇ ਇਹ ਉਹ ਕਹਾਣੀ ਹੈ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਚੰਗਾ ਕਰਦੇ ਹੋ ਤੇ ਤੁਹਾਡੇ ਨਾਲ ਚੰਗਾ ਜ਼ਰੂਰ ਹੁੰਦਾ। ਇਹ ਛੋਟੀਆਂ ਛੋਟੀਆਂ ਕਹਾਣੀਆਂ ਜਿਹੜੀਆਂ ਕਿਸੇ ਫਿਲਮ ਤੋਂ ਘੱਟ ਨਹੀਂ ਪਰ ਇਸ ਜੱਗ ਦੇ ਉੱਤੇ ਜ਼ਰੂਰ ਵਾਪਰਦੀਆਂ ਰਹਿੰਦੀਆਂ ਨੇ। ਇਸ ਕਰਕੇ ਆਪਣਾ ਤੁਸੀਂ ਚੰਗਾ ਕਰਨਾ ਨਾ ਛੱਡੋ ਤੇ ਤੁਹਾਡੇ ਨਾਲ ਚੰਗਾ ਹੋਣੋਂ ਵੀ ਕੋਈ ਨਹੀਂ ਰੋਕ ਸਕਦਾ। ਹਮੇਸ਼ਾ ਮਨ ਦੇ ਵਿੱਚ ਰੱਖੋ ਕਿ ਆਪਾਂ ਕਿਸੇ ਦਾ ਚੰਗਾ ਕਰਨਾ, ਚੰਗਾ ਕਰਨਾ, ਚੰਗਾ ਕਰਨਾ, ਕਿਉਂਕਿ ਇਹ ਮੌਕਾ ਤੁਹਾਨੂੰ ਵਾਰ ਵਾਰ ਨਹੀਂ ਮਿਲਦਾ ਤੇ ਜਦੋਂ ਮਿਲਦਾ ਉਦੋਂ ਤੁਹਾਨੂੰ ਪਲ ਛਿਣ ਦੇ ਵਿੱਚ ਹੀ ਇਹਨੂੰ ਅਵੇਲ ਕਰਨਾ ਪੈਂਦਾ। ਇੱਕ ਐਸਾ ਚੈੱਕ ਹੈ, ਜੇ ਤੁਸੀਂ ਨਾਲ ਦੀ ਨਾਲ ਕਿਤੇ ਕੈਸ਼ ਕਰਾ ਲਿਆ ਕਰਾ ਲਿਆ, ਜੇ ਨਹੀਂ ਤਾਂ ਫਿਰ ਸਾਰੀ ਉਮਰ ਕਦੇ ਸੋਚਦੇ ਹੀ ਰਹਿ ਜਾਓਗੇ ਕਿ ਮੈਨੂੰ ਵੀ ਮੌਕਾ ਮਿਲਿਆ ਸੀ, ਮੈਂ ਵੀ ਚਾਹੁੰਦਾ ਜਾਂ ਮੈਂ ਵੀ ਚਾਹੁੰਦੀ ਤੇ ਮੈਂ ਵੀ ਕਿਸੇ ਕਹਾਣੀ ਦੀ, ਮੈਂ ਵੀ ਦੁਨੀਆ ਦੇ ਲਈ ਕਿਸੇ ਐਗਜ਼ਾਮਪਲ ਦੀ ਜਾਂ ਐਗਜ਼ਾਮਪਲ ਦਾ ਪਾਤਰ ਬਣ ਸਕਦਾ ਹੈ। ਸੋ ਇਸ ਕਰਕੇ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਕਮਾਂਡ ਹਮੇਸ਼ਾ ਦੇ ਕੇ ਰੱਖੋ, ਮੈਂ ਚੰਗਾ ਕਰਨਾ, ਮੈਂ ਕਿਸੇ ਦਾ ਭਲਾ ਕਰਨਾ, ਤਾਂ ਕਿ ਜਦੋਂ ਮੌਕਾ ਆਵੇ ਤਾਂ ਫਿਰ ਉਸ ਸਮੇਂ ਤੁਹਾਨੂੰ ਬਹੁਤੇ ਸੋਚ ਵਿਚਾਰਾਂ ਦੀ ਲੋੜ ਨਾ ਪਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: गौड़ी सुखमनी महला पंजवा सुखमनी सुख अमृत प्रव नाम पत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जीव सावे ताकि महिमा गनी न आवे
0: कांखी एक है दर्श तुहारो नानक गुण संग मोहे उधारो
1: सुखमनी सुख अमृत प्रभु नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन ऋषि नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: सूटत नाही को लख बाही नाम जपै तै पार पराही
0: अनक बगंज है आय संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धूवै हर का नाम कूट पाप खूवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तूसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मंत्र रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछना है बिजो
0: जन राता हर नाम की सेवा नानक पूजा हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਭ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੈ ਤਾਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूब है बहुर उसका विश्वास न होवे
1: जिसकी बस सागे राख है पप की आज्ञा माने माथ है
0: उसते चौगन करे निहाल नानक साहिब सदा दयाल
1: अनक पात माया के हे सर पर होत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ सो जो लावे नेह ताको हाथ ना आवे केहे
1: मन हर के नाम की प्रीत सुखदाई कर कृपा नानक आप ले लाए
0: मिथ्या तन धन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आप ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम लै
0: बिरथी साक्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाए मेघ बिना ज्यों खेती जाए
1: गोविंद भजन बिन बिथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन जन प्राता
0: करो बेनती पार ब्रह्म सब जानै अपना किया आपह मानै
1: आपे आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत प्रभ नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव सत नाम श्री वाहे गुरु अष्टपति
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद वशिष्ठ मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी
0: जय प्रसाद तुर सब को मान मुखता को जस रसन बखाने
1: जय प्रसाद ते रहता धर्म मन सदा त्याए केवल पार ब्रह्म
0: प्रभ जी जपत दर गए मान पावे नानक पथ सेती घर जावे
1: जय प्रसाद औरो कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेरे सगल छिद्र ढाके मन सनी प्रभ ठाकर प्रभ ताके
0: जय प्रसाद तुझ को न पहुंचे मन सास सास सिमरो प्रभ उचे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की
1: जय प्रसाद असुहस्त असवारी मन तिस पर को कबू ना बिसारी
0: जय प्रसाद बाग मिलक तना राख पुरोय प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सो प्रभ सिमरो सदा अनूप
0: जय प्रसाद तेरी नीकी जात सो प्रभ सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेख है बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सुसह समावे
0: ऐसा प्रभ त्याग अवर कत लागो गुर प्रसाद नानक मन जागो
1: जय प्रसाद तू पट संसार तिस प्रभ को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभ दया ते मत उत्तम होए
1: कर्म निधान प्रभ तेरी मैया आपो कछु ना किन्हु लया
0: जित जित लावो तित लगे हर नाथ नानक किन कै कछु न हाथ
1: सुख मनी सुख अमृत प्रभ नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇੱਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨੂੰ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰ ਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਪਤ ਨਿਪਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਾਪਿਆ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੋਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕਹਿ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਤਰਮਰਾਇ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਵ
0: ਕਰਨ ਕਰਾਵ ਸਾਵਨ ਕਰ ਨਿਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ, ਆਪ ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰ ਨਿਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਪ ਕਰ ਨਿਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਬਾਰਾਂ ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਬਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਤੇਰਾਂ ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛ ਨਾਹੀ ਹਾ।
0: ਤਿਸਕਾ ਹੁਕਮ ਬੂਡ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੋ ਕਿਸ ਤੇ ਡਰ ਹੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋਤਾ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆ ਕਾਰ सारी तारी सब सिस्ट
0: आपे आप सगल मह आप अनक जुगत राज थापो थाप
1: अविनाशी नाए किच खंड तारन धार्यो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सज पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा सह हर संग
1: सह सुबह होवे सो होए करने हार पछाणे सोए
0: प्रभु का की आजन मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाकै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: प्रे मन मेरे सदा हर जाप अवनाशी प्रभा पे आप
0: आपन की आकछू न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब किस तिसका दिया दरबै

0: ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਦਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਤਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਪ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾਕੈ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸਾਚਾਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤਿਆ ਵੈਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰੇ ਆਵੈ ਜਾਏ
0: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਵਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: रेडियो हां जी 1674।
3: हां जी हां जी, ओए हां जी हां जी,
4: हां जी रेडियो,
5: रेडियो हां जी 1674। आस करते हैं दिन तुहाडा वधिया जा रहा होएगा, चढ़दी कला च हो। समा हो चुका अज दी कहानी दा। ਸੁਸ਼ਾ ਕਾਲੀ ਕਾਲੀ ਦੇ ਨਾਲ ਆਪਣੇ ਘਰ ਦਾ ਕੰਮ ਨਿਪਟਾ ਰਹੀ। ਹਰ ਰੋਜ਼ ਦਾ ਕੰਮ ਸੀ ਵੈਸੇ, ਸਾਰਾ ਕੰਮ ਇਕੱਲੀ ਨੂੰ ਕਰਨਾ ਪੈਂਦਾ ਅਤੇ ਅੱਜ ਤਾਂ ਉਹਨਾਂ ਨੇ ਕਿਤੇ ਜਾਣਾ ਵੀ ਆ। ਸਾਰੇ ਪਰਿਵਾਰ ਦੀ ਰੋਟੀ ਵੀ ਬਣਾਈ ਹੈ ਅਤੇ ਭੱਜ ਭੱਜ ਕੇ ਉਹ ਰਸੋਈ ਦੇ ਵਿੱਚ ਭਾਂਡੇ ਵੀ ਸਾਂਭ ਰਹੀ ਹੈ ਅਤੇ ਸ਼ਾਮ ਦਾ ਵੀ ਸ਼ਾਇਦ ਕੋਈ ਇੰਤਜ਼ਾਮ ਕਰ ਰਹੀ ਹੈ। ਕਾਫੀ ਕੰਮਕਾਰ ਹੈ, ਕਿਸੇ ਨੇ ਕੰਮਕਾਰ ਦੇ ਵਿੱਚ ਹੱਥ ਤਾਂ ਨਹੀਂ ਵੰਡਾਇਆ, ਪਰ ਹੁਣ ਜਦੋਂ ਉਹ ਤਿਆਰ ਹੋਣ ਦੇ ਲਈ ਕਹੀ ਹੈ ਅਤੇ ਪਿੱਛੋਂ ਆਵਾਜ਼ਾਂ ਪੈਣੀਆਂ ਜ਼ਰੂਰ ਸ਼ੁਰੂ ਹੋ ਗਈਆਂ। ਥੋੜ੍ਹਾ ਕਾਲੀ ਕਾਲੀ ਹੱਥ ਮਾਰ ਲਓ, ਛੇਤੀ ਤਿਆਰ ਹੋ ਲਓ, ਆਪਾਂ ਲੇਟ ਹੋ ਰਹੇ ਹਾਂ। ਅਤੇ ਆਵਾਜ਼ਾਂ ਹੌਲੀ ਹੌਲੀ ਤੇਜ਼ ਹੋ ਰਹੀਆਂ ਨੇ। ਊਸ਼ਾ ਮਨ ਦੇ ਵਿੱਚ ਸੋਚਦੀ ਹੈ ਕਿ ਬਾਕੀ ਸਾਰਿਆਂ ਨੂੰ ਤਾਂ ਸਿਰਫ ਤਿਆਰ ਹੋਣ ਤੱਕ ਹੀ ਮਤਲਬ ਸੀ, ਮੈਂ ਸਾਰਾ ਕੰਮਕਾਰ ਪਹਿਲਾਂ ਘਰ ਦਾ ਕੀਤਾ ਅਤੇ ਹੁਣ ਵਾਰੀ ਆਈ ਮੇਰੀ ਤਿਆਰ ਹੋਣ ਦੀ। ਇੰਨੀ ਕਾਲੀ ਕਾਲੀ ਕੋਈ ਕਿੱਦਾਂ ਤਿਆਰ ਹੋ ਸਕਦਾ ਭਲਾ, ਅਤੇ ਉਹ ਵੀ ਜਦੋਂ ਕਿਸੇ ਖਾਸ ਪ੍ਰੋਗਰਾਮ 'ਤੇ ਜਾਣਾ ਹੋਵੇ। ਅੱਜ ਊਸ਼ਾ ਦੀ ਨਨਾਣ ਦੇ ਮੁੰਡੇ ਦਾ ਜਨਮਦਿਨ ਹੈ ਅਤੇ ਸੱਸ ਨੂੰ ਵੀ ਬੜੀ ਕਾਹਲੀ ਹੈ ਕਿ ਛੇਤੀ ਤੋਂ ਛੇਤੀ ਪਹੁੰਚ ਜਾਈਏ, ਸਾਡੀ ਧੀ ਨੂੰ ਜ਼ਰਾ ਵੀ ਇੰਤਜ਼ਾਰ ਨਾ ਕਰਨਾ ਪਵੇ। ਅਤੇ ਹੁਣ ਜਿਹੜੀ ਆਵਾਜ਼ ਆਈ ਹੈ ਉਹ ਥੋੜ੍ਹੀ ਜਿਹੀ ਕੜਕਵੀਂ ਆ ਕਿਉਂਕਿ ਉਹ ਸੱਸ ਦੀ ਆ। ਹੋਈ ਨਹੀਂ ਤਿਆਰ ਹਲੇ, ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਤਿਆਰ ਹੁੰਦੀਆਂ ਨੇ। ਆਪਾਂ ਤਾਂ ਝੱਟ ਪੱਟ ਪਾ ਕੇ ਸੂਟ ਤੁਰ ਪੈਂਦੀਆਂ ਸੀ, ਨਹੀਂ ਤਾਂ ਸਾਨੂੰ ਘਰੇ ਛੱਡ ਕੇ ਚੱਲ ਜਾਂਦੇ ਹੁੰਦੇ ਸੀ। ਜਦੋਂ ਕੋਈ ਪਿੱਛੋਂ ਆਵਾਜ਼ਾਂ ਮਾਰੇ ਕਾਲੀ ਪਾਵੇ ਤਾਂ ਫਿਰ ਤਿਆਰੀ ਤੁਹਾਡੀ ਹੋਰ ਵੀ ਮੱਧਮ ਪੈ ਜਾਂਦੀ ਹੈ। ਸ਼ਾਇਦ ਊਸ਼ਾ ਨਾਲ ਵੀ ਇੱਦਾਂ ਹੀ ਹੋ ਰਿਹਾ ਸੀ, ਕਾਲੀ ਕਾਲੀ ਦੇ ਵਿੱਚ ਜੋ ਲੱਭਿਆ ਉਹ ਪਾ ਲਿਆ, ਬੈੱਡ ਦੇ ਥੱਲੇ ਸੈਂਡਲ ਕੱਢੇ ਤਾਂ ਕੀ ਵੇਖਦੀ ਹੈ ਕਿ ਉਹ ਤਾਂ ਟੁੱਟੇ ਨੇ, ਬੁਰੇ ਲੱਗਣਗੇ। ਹਲੇ ਉਹ ਸੋਚ ਹੀ ਰਹੀ ਆ ਮੈਂ ਕਰਾਂ ਅਤੇ ਕੀ ਕਰਾਂ। ਇਹਨੇ ਨੂੰ ਬਾਹਰੋਂ ਇੱਕ ਹੋਰ ਆਵਾਜ਼ ਆਉਂਦੀ ਹੈ, ਕੁਛ ਸ਼ਰਮ ਕਰੀ ਦੀ ਹੁੰਦੀ ਹੈ, ਕੋਈ ਇੰਤਜ਼ਾਰ ਕਰ ਰਿਹਾ ਹੁੰਦਾ। ਉਹ ਬਾਲੜੀ ਇੰਤਜ਼ਾਰ ਕਰ ਰਹੀ ਹੋਊਗੀ। ਦੋ ਵਾਰੀ ਸਵੇਰ ਦਾ ਫੋਨ ਆ ਗਿਆ ਅਤੇ ਤੁਹਾਡੀ ਮੇਮ ਸਾਹਿਬ ਦੀਆਂ ਤਿਆਰੀਆਂ ਹੀ ਨਹੀਂ ਮੁੱਕ ਰਹੀਆਂ, ਵੈਸੇ ਕੋਈ ਪਹਿਲੀ ਵਾਰ ਨਹੀਂ ਹੈ। ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੀ ਆਦਤ ਪੈ ਚੁੱਕੀ ਹੈ, ਸੱਸ ਹਮੇਸ਼ਾ ਇਸੇ ਰਵੱਈਏ ਦੇ ਵਿੱਚ ਬੋਲਦੀ ਹੈ। ਸਾਰਾ ਦਿਨ ਉਹ ਟੁੱਟ ਟੁੱਟ ਕੇ ਕੰਮ ਕਰਦੀ ਹੈ, ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਹੈ, ਕਦੀ ਕਿਸੇ ਦੇ ਅੱਗੇ ਬੋਲੀ ਨਹੀਂ, ਪਰ ਫਿਰ ਵੀ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਸ਼ਾਇਦ ਸੱਸ ਦਾ ਭੇਜਿਆ ਹੁਣ ਘਰ ਵਾਲਾ ਵੀ ਅੰਦਰ ਆ ਗਿਆ ਅਤੇ ਆ ਕੇ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਇੰਨਾ ਚਿਰ ਭਲਾ ਕੌਣ ਲਾਉਂਦਾ ਹੁੰਦਾ, ਇੰਨੇ ਚਿਰ ਦੇ ਵਿੱਚ ਬੰਦਾ ਹੋ ਕੇ ਵਾਪਸ ਮੁੜ ਆਉਂਦਾ। ਊਸ਼ਾ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਬੜੇ ਡਰਾਮੇ ਦੇ ਨਾਲ ਸੈਂਡਲ ਵਿਖਾਈ। ਜੀ ਕਾਲੀ ਕਾਲੀ 'ਚ ਯਾਦ ਨਹੀਂ ਰਿਹਾ ਸੈਂਡਲ ਟੁੱਟੀ ਹੈ, ਅਤੇ ਨਵੀਂ ਨਹੀਂ ਸੀ ਲਈ ਜਾਂਦੀ, ਹੁਣ ਸਮੇਂ ਤੈਨੂੰ ਯਾਦ ਆਇਆ, ਉਧਰੋਂ ਜਾਣ ਦਾ ਟਾਈਮ ਹੋਇਆ ਅਤੇ ਹੁਣ ਸੈਂਡਲ ਕੱਢ ਕੇ ਵਿਖਾਉਣ ਲੱਗ ਪਈ। ਬੰਦਾ ਜੋੜੇ ਹੀ ਦੋ ਰੱਖ ਲੈਂਦਾ। ਊਸ਼ਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਮੰਮੀ ਜੀ ਨੂੰ ਕਿਹਾ ਸੀ ਕਿ ਮੈਂ ਜੁੱਤੀ ਲੈ ਆਵਾਂ, ਤੁਸੀਂ ਮੇਰੇ ਨਾਲ ਚੱਲੋ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਕਹਿਣ ਲੱਗੇ ਘਰ ਦੀਆਂ ਸਾਫ ਸਫਾਈਆਂ ਹਲੇ ਕਰਨ ਵਾਲੀਆਂ ਪਈਆਂ ਨੇ, ਉੱਥੇ ਕਿੰਨੇ ਵਿਖਣੀ ਹੈ ਤੇਰੀ ਜੁੱਤੀ। ਪਰ ਇਹ ਗੱਲ ਸੱਸ ਨੇ ਪੂਰੀ ਨਹੀਂ ਹੋਣ ਦਿੱਤੀ, ਵਿੱਚ ਹੀ ਆ ਕੇ ਟੋਕ ਦਿੱਤਾ। ਹਾਂ ਹੁਣ ਸਾਰਾ ਕੁਛ ਮੇਰੇ ਸਿਰ ਮੜ ਦੇ, ਸਾਰਾ ਕਸੂਰ ਮੇਰਾ ਹੀ ਹੈ, ਤੇਰੇ ਵਰਗੀਆਂ ਵਹੁਟੀਆਂ ਇੱਦਾਂ ਹੀ ਘਰ ਵਾਲਿਆਂ ਦੇ ਕੰਨ ਭਰਦੀਆਂ ਹੁੰਦੀਆਂ। ਪਤਾ ਨਹੀਂ ਕਿਉਂ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਚਾਹੁੰਦੀਆਂ ਹੀ ਨਹੀਂ ਕਿ ਸਾਡੇ ਆਉਣ ਤੋਂ ਬਾਅਦ ਮਾਂ ਪੁੱਤ ਦੇ ਕੋਈ ਆਪਸ ਦੇ ਵਿੱਚ ਤਾਲੁਕ ਬਣਿਆ ਰਹੇ, ਪਰ ਸਾਡੇ ਘਰ 'ਚ ਇਹ ਸਭ ਨਹੀਂ ਚੱਲਣਾ। ਜੇ ਤੇਰੀ ਕੋਈ ਗਲਤੀ ਹੈ ਤਾਂ ਮੇਰੇ ਸਿਰ ਮੜਨ ਦੀ ਜ਼ਰੂਰਤ ਨਹੀਂ। ਊਸ਼ਾ ਫਿਰ ਚੁੱਪ ਹੋ ਗਈ। ਹੁਣ ਕਰੇ ਤਾਂ ਕੀ ਕਰੇ, ਪਰ ਇੰਨੇ ਚਿਰ ਨੂੰ ਹੁਣ ਗੱਲ ਇੰਨੀ ਵੱਧ ਚੁੱਕੀ ਆ ਅਤੇ ਸੱਸ ਨੂੰ ਇਹ ਇਲਜ਼ਾਮ ਪਸੰਦ ਵੀ ਨਹੀਂ ਆਇਆ। ਊਸ਼ਾ ਨੂੰ ਘਰੇ ਛੱਡ ਕੇ ਜਾਣ ਦਾ ਫੈਸਲਾ ਹੋਇਆ ਕਿ ਜੇ ਤੇਰੇ ਕੋਲ ਸੈਂਡਲ ਨਹੀਂ ਹੈਗਾ ਤਾਂ ਤੂੰ ਘਰੇ ਰਹਿ ਸਕਦੀ ਆ। ਘਰ ਵਾਲੇ ਨੇ ਕਿਹਾ ਸੀ ਕਿ ਮਾਂ ਰਾਹ ਦੇ ਵਿੱਚੋਂ ਆਪਾਂ ਫੜ ਲਾਂਗੇ ਸੈਂਡਲ, ਕੋਈ ਨਹੀਂ ਰਸਤੇ ਦੇ ਵਿੱਚ ਕੋਈ ਦੁਕਾਨ ਪਊਗੀ ਅਤੇ ਕੋਈ 5-10 ਮਿੰਟ ਦਾ ਕੰਮ ਆ। ਪਰ ਮਾਂ ਨੂੰ ਹੁਣ ਇਹ ਚੀਜ਼ ਬਿਲਕੁਲ ਪਸੰਦ ਨਹੀਂ ਆਈ। ਉਹ ਨਹੀਂ ਚਾਹੁੰਦੀ ਕਿ ਮੇਰੀ ਧੀ ਜ਼ਰਾ ਵੀ ਇੰਤਜ਼ਾਰ ਕਰੇ, ਉਹਨੂੰ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਪੈਣ। ਆਖਰ ਪਹਿਲਾ ਜਨਮ ਹੈ ਉਹਦੇ, ਜਨਮਦਿਨ ਹੈ ਉਹਦੇ ਮੁੰਡੇ ਦਾ, ਤੈਨੂੰ ਨਹੀਂ ਖੁਸ਼ੀ ਮਾਮੇ ਨੂੰ? ਰਾਹ 'ਚ ਇਹਦੀਆਂ ਜੁੱਤੀਆਂ ਲੈਂਦਾ ਫਿਰੇ ਤੂੰ, ਇਹਦੇ ਨਾਲੋਂ ਬਿਹਤਰ ਹੈ ਇਹਨੂੰ ਘਰੇ ਰਹਿਣ ਦੀਏ। ਸੋ ਇਹ ਹੁਣ ਫੈਸਲਾ ਹੋ ਚੁੱਕਾ ਸੀ, ਇਹ ਘਰ ਰਹੂਗੀ ਅਤੇ ਇਹਦਾ ਦਿਮਾਗ ਟਿਕਾਣੇ ਹੋ ਜੂਗਾ। ਸਾਰਾ ਦਿਨ ਘਰ ਇਕੱਲੀ ਕਰਦੇ ਰਹੇ, ਕਰਦੀ ਰਹੇ ਆਪਣੇ ਕੰਮ। ਅੱਜ ਊਸ਼ਾ ਨੂੰ ਘਰੇ ਛੱਡ ਦਿੱਤਾ ਗਿਆ। ਉਹਨੂੰ ਬੜਾ ਚਾਅ ਸੀ ਕਿ ਬੜੇ ਦਿਨਾਂ ਬਾਅਦ ਮੈਂ ਘਰੋਂ ਬਾਹਰ ਨਿਕਲਾਂਗੀ, ਤਾਨੇ ਮਿਹਣੇ ਤਾਂ ਰਾਹ 'ਚ ਵੀ ਚੱਲਦੇ ਰਹਿਣੇ, ਕੋਈ ਖਾਸ ਫਰਕ ਨਹੀਂ ਪੈਣਾ ਉਹਦੀ ਨਿੱਤ ਦੀ ਰੂਟੀਨ ਦੇ ਵਿੱਚ। ਪਰ ਉਹਨੂੰ ਸੀ ਕਿ ਇਸ ਚਾਰ ਦੁਆਰੀ ਤੋਂ ਬਾਹਰ ਤਾਂ ਨਿਕਲੂੰਗੀ, ਕੁਛ ਮਾੜਾ ਮੋਟਾ ਤਿਆਰ ਹੋਣ ਦਾ ਕਿਤੇ ਸਬੱਬ ਬਣਿਆ ਵਾ। ਵੈਸੇ ਤਾਂ ਸਾਰਾ ਦਿਨ ਕੰਮਾਂ ਦੇ ਵਿੱਚ, ਮਾੜਾ ਮੋਟਾ ਕਿਤੇ ਬਾਹਰ ਜਾਣ ਦੀ ਗੱਲ ਕਰ ਲਓ, ਕਿਤੇ ਸੈਰ ਲਈ ਵੀ ਕਹਿ ਦਿਉ ਅਤੇ ਤਾਂ ਵੀ ਸੱਸ ਮਨਾ ਕਰ ਦਿੰਦੀ ਹੈ। ਉਹ ਵੱਜ ਕੇ ਰਹਿ ਗਈ ਹੈ ਇਸ ਚਾਰ ਦੁਆਰੀ ਦੇ ਵਿੱਚ। ਖੈਰ ਉਹਨੇ ਸਾਰਾ ਦਿਨ ਔਖੇ ਸੌਖੇ ਕੱਟਿਆ। ਸ਼ਾਮ ਨੂੰ ਜਦੋਂ ਪਰਿਵਾਰ ਘਰ ਆਇਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਹੋਇਆ ਬੀਤਿਆ ਸਾਰਾ ਸਾਂਝਾ ਕਰ ਰਹੇ ਨੇ, ਪਰ ਊਸ਼ਾ ਨੂੰ ਫਿਰ ਕਿਸੇ ਨਹੀਂ ਪੁੱਛਿਆ। ਉਹ ਸੋਚਦੀ ਹੈ ਕਿ ਮੈਂ ਕਰਾਂ ਅਤੇ ਕੀ ਕਰਾਂ, ਪਰ ਅੱਜ ਉਹ ਫੈਸਲਾ ਕਰ ਚੁੱਕੀ ਸੀ ਉਹਨੇ ਕੀ ਕਰਨਾ। ਅਗਲੇ ਦਿਨ ਸਵੇਰੇ ਜਦੋਂ ਸੱਸ ਉੱਠੀ ਤਾਂ ਆਵਾਜ਼ ਜ਼ੋਰ ਦੀ ਮਾਰੀ, ਚਾਹ ਬਣੀ ਨਹੀਂ ਹਲੇ, ਹਲੇ ਮਹਾਰਾਣੀ ਜੁੱਲੇ 'ਚੋਂ ਨਹੀਂ ਨਿਕਲੀ ਹੋਣੀ। ਪਰ ਅੱਗੋਂ ਕੋਈ ਆਵਾਜ਼ ਨਹੀਂ ਆਈ ਅੱਜ। ਇਸ ਤੋਂ ਪਹਿਲਾਂ ਤਾਂ ਜਦੋਂ ਸੱਸ ਉੱਠਦੀ ਹੈ ਉਨੀ ਦੇਰ ਨੂੰ ਚਾਹ ਬਣੀ ਹੁੰਦੀ ਹੈ ਅਤੇ ਰੋਟੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ, ਰਸੋਈ ਦੇ ਵਿੱਚ ਹੋਏ ਖੜਕਾ ਤੋਂ ਹੀ ਪਤਾ ਲੱਗ ਜਾਂਦਾ ਕਿ ਹੁਣ ਰੋਟੀ ਪਾਣਾ ਹੋਣਾ ਸ਼ੁਰੂ ਹੋ ਗਿਆ ਅਤੇ ਸੱਸ ਨਿਕਲਦੀ ਉਦੋਂ ਹੀ ਆ ਬਾਹਰ। ਪਰ ਅੱਜ ਕੋਈ ਇੱਦਾਂ ਦੀ ਹਿਲਜੁਲ ਨਹੀਂ ਹੋਈ। 2-3 ਵਾਰੀ ਆਵਾਜ਼ ਮਾਰਨ ਦੇ ਉੱਤੇ ਊਸ਼ਾ ਬਾਹਰ ਨਿਕਲੀ, ਹੱਸਦੀ ਹੋਈ, ਮੁਸਕਰਾਉਂਦੀ ਹੋਈ। ਅੱਜ ਉਹਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਹੈ, ਕਿਉਂਕਿ ਅੱਜ ਉਹ ਆਪਣਾ ਫੈਸਲਾ ਕਰ ਚੁੱਕੀ ਹੈ ਉਹਨੇ ਕੀ ਕਰਨਾ। ਚਾਹ ਕਿੰਨੇ ਬਣਾਉਣੀ ਆ ਅਤੇ ਨਾਲੇ ਆ ਸਵੇਰੇ ਸਵੇਰੇ ਮੂੰਹ ਮੱਥਾ ਕਿੱਥੇ ਰੰਗੀ ਫਿਰਦੀ ਹੈ, ਕਿੱਧਰ ਚੱਲੀ ਹੈ? ਜੇ ਮੈਂ ਆਪਣੇ ਪੇਕੇ ਚੱਲੀ ਹਾਂ, ਕਿਹਨੂੰ ਪੁੱਛ ਕੇ? ਅਤੇ ਨਾਲੇ ਜਿੱਥੇ ਵੀ ਜਾਣਾ ਪਹਿਲਾਂ ਚਾਹ ਪਾਣੀ ਬਣਾ, ਰੋਟੀ ਪਾਣੀ ਬਣਾ ਕੇ ਰੱਖ, ਘਰ ਦਾ ਕੰਮ ਕਰਕੇ ਅਤੇ ਫਿਰ ਜਾ।

ਤੇ ਨਾਲੇ ਇਹ ਕਿੱਥੇ ਆ, ਇਹਨੂੰ ਸੁਣਦਾ ਨਹੀਂ ਆ ਕਿ ਉਹਦੀ ਵਹੁਟੀ ਕਿੱਦਾਂ ਮੇਰੇ ਨਾਲ ਜ਼ਬਾਨ ਲੜਾ ਰਹੀ ਹੈ। ਜ਼ੋਰ ਦੇਣੀ ਆਪਣੇ ਪੁੱਤ ਨੂੰ ਆਵਾਜ਼ ਮਾਰੀ ਹੈ ਕਿ ਆਪਣੀ ਵਹੁਟੀ ਦੀ ਤੂੰ ਕਰਤੂਤ ਸੁਣ ਲਾ, ਪਰ ਉਹ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਉਸ਼ਾ ਰਾਤ ਆਪਣੇ ਘਰ ਵਾਲੇ ਦੇ ਨਾਲ ਸਾਰੀ ਗੱਲ ਕਰ ਚੁੱਕੀ ਹੈ। ਸੱਸ ਬੋਲਦੀ ਰਹੀ ਤੇ ਉਸ਼ਾ ਸੁਣਦੀ ਰਹੀ। ਸੱਸ ਹੁਣ ਚਾਹੁੰਦੀ ਸੀ ਕਿ ਉਹਦਾ ਮੁੰਡਾ ਵਿੱਚ ਦਖਲ ਅੰਦਾਜ਼ੀ ਕਰੇ, ਉਹਨੂੰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਿ ਉਹਦੀ ਨੌਂ ਉਹਦੇ ਅੱਗੇ ਬੋਲੇ, ਅੱਜ ਘਰ ਦਾ ਕੰਮ ਕਾਰ ਨਾ ਕਰੇ ਤੇ ਐਵੇਂ ਦਾ ਹੀ ਪੇਕਿਆਂ ਨੂੰ ਤੁਰ ਪਵੇ। ਆਖਿਰਕਾਰ ਘਰ ਵਾਲੇ ਦੀ ਵੀ ਚੁੱਪੀ ਟੁੱਟੀ ਤੇ ਕਹਿਣ ਲੱਗਾ, ਮਾਂ ਇਹ ਠੀਕ ਤੇ ਕਹਿ ਰਹੀ ਆ, ਜਿਹਨੇ ਸਾਰਾ ਕੁਛ ਆਪਣੇ ਪੇਕਿਆਂ ਤੋਂ ਹੀ ਲੈਣਾ ਤੇ ਫਿਰ ਕੰਮ ਵੀ ਉੱਥੇ ਜਾ ਕੇ ਕਰ ਲੂਗੀ। ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਕੁਛ ਜ਼ਿਆਦਾ ਹੀ ਬੋਲ ਜਾਂਦੇ ਹੋ, ਇਹਨੂੰ ਪਹਿਲੀ ਵਾਰ ਅੱਜ ਇਹਨੂੰ ਮੈਂ ਬੋਲਦੇ ਸੁਣਿਆ ਤੇ ਇਹਦੇ ਵਿੱਚ ਇਹਦਾ ਕਸੂਰ ਨਹੀਂ, ਕਸੂਰ ਤੁਹਾਡਾ। ਮੈਂ ਬਹੁਤੀ ਵਾਰੀ ਨਜ਼ਰ ਅੰਦਾਜ਼ ਕੀਤਾ ਪਰ ਹੁਣ ਮੈਨੂੰ ਕਾਫੀ ਹੱਦ ਤੱਕ ਕਲੈਰਿਟੀ ਹੋ ਗਈ। ਕੱਲ੍ਹ ਵੀ ਜੋ ਤੁਸੀਂ ਕੀਤਾ ਉਹ ਧੱਕਾ ਸੀ, ਉਹ ਲਗਭਗ ਤਿਆਰ ਹੋ ਚੁੱਕੀ ਸੀ ਤੇ ਵੈਸੇ ਵੀ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚੇ ਸੀ ਤੇ ਘੰਟਾ ਸਾਨੂੰ ਬਹਿਣਾ ਪਿਆ, ਉਹਨਾਂ ਦੀ ਤੇ ਆਪਣੀ ਕੋਈ ਤਿਆਰੀ ਨਹੀਂ ਤੇ ਤੁਸੀਂ ਕਹਿ ਰਹੇ ਸੀ ਉਹ ਵਾਰ ਵਾਰ ਫੋਨ ਕਰੀ ਜਾਂਦੀ ਆ, ਉਹ ਤਿਆਰ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਸਵਾਹ ਤੇ ਖੇ ਇੰਤਜ਼ਾਰ ਕਰ ਰਹੇ ਸੀ ਉਹ ਸਾਡਾ। ਹਾਲੇ ਤੱਕ ਤੇ ਉਹ ਆਪ ਤਿਆਰ ਨਹੀਂ ਸੀ ਹੋਏ ਤੇ ਫਿਰ ਕੀ ਫਰਕ ਪੈਂਦਾ ਸੀ ਆਪਾਂ ਜੇ ਕੋਈ ਰਾਹ ਦੇ ਵਿੱਚ ਅੱਧਾ ਪੌਣਾ ਘੰਟਾ ਕਿਤੇ ਠਹਿਰ ਕੇ ਵੀ ਚੱਲ ਜਾਂਦੇ। ਆਖਿਰਕਾਰ ਇੱਜ਼ਤ ਤਾਂ ਸਾਡੇ ਘਰ ਦੀ ਹੈ ਨਾ, ਟੌਰ ਤਾਂ ਸਾਡੇ ਘਰ ਦੀ ਨਿਕਲਣੀ ਸੀ, ਉੱਥੇ ਕਿਸੇ ਨੇ ਵੇਖ ਕੇ ਕੀ ਕਹਿਣਾ ਸੀ, ਇਹੋ ਹੀ ਕਹਿਣਾ ਸੀ ਨਾ ਕਿ ਇਹਨੂੰ ਟੁੱਟੀ ਜੁੱਤੀ ਵੀ ਨਹੀਂ ਨਵੀਂ ਲੈ ਕੇ ਦਿੰਦੇ। ਮਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ, ਹੁਣ ਤੇਰੀ ਵੀ ਜ਼ਬਾਨ ਚੱਲਣ ਲੱਗ ਪਈ, ਇਹਨੇ ਰਾਤ ਤੇਰੇ ਕੰਨ ਭਰੇ ਹੋਣੇ, ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ। ਪਰ ਉਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ, ਉਹਨੇ ਟੇਢੀ ਜਿਹੀ ਤੱਕਣੀ ਦੇ ਨਾਲ ਆਪਣੇ ਘਰ ਵਾਲੇ ਵੱਲ ਵੇਖਿਆ, ਉਹ ਇੱਕ ਇਸ਼ਾਰਾ ਸੀ ਕਿ ਤੂੰ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਆਏਗਾ ਜਾਂ ਮੈਂ ਚਲੀ ਜਾਵਾਂ। ਤੇ ਉਹ ਚੁੱਪ ਚਾਪ ਨਾਲ ਤੁਰ ਪਿਆ। ਅੱਜ ਪਹਿਲੀ ਵਾਰ ਉਸ਼ਾ ਨੇ ਬਗਾਵਤ ਕੀਤੀ ਸੀ, ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਬਹੁਤਾ ਨੱਪੋਗੇ ਤੇ ਫਿਰ ਆਖਿਰਕਾਰ ਉਹ ਇੱਕ ਦਿਨ ਬਗਾਵਤ ਤੇ ਕਰੂਗੇ, ਉਸ ਹੱਦ ਤੱਕ ਜਾਓ ਹੀ ਨਾ ਜਿਸ ਹੱਦ ਤੱਕ ਕੋਈ ਤੁਹਾਡੀ ਸੁਣਨੀ ਬੰਦ ਕਰ ਦੇਵੇ। ਇਹ ਕਹਾਣੀ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਭੈਣ ਜੀ ਨੇ ਤੇ ਇਹ ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਜੀ ਨੇ। ਸ਼ਾਇਦ ਹਰ ਘਰ ਦੀ ਤਾਂ ਨਹੀਂ ਪਰ ਰਲਦੀ ਮਿਲਦੀ ਜੀ ਬਹੁਤੇ ਘਰਾਂ ਦੀ ਕਹਾਣੀ, ਜਿੱਥੇ ਔਰਤ ਹੀ ਔਰਤ ਦੇ ਉੱਤੇ ਜ਼ੁਲਮ ਕਰਦੀ ਹੈ। ਬਹੁਤੀ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ਅਤੇ ਉਸ ਚੀਜ਼ ਦੇ ਵਿੱਚ ਭਾਗੀਦਾਰ ਬਣਾ ਲਿਆ ਜਾਂਦਾ ਹੋਰ ਵੀ ਘਰ ਦੇ ਮਰਦਾਂ ਨੂੰ, ਹੋਰ ਵੀ ਘਰ ਦੇ ਮੈਂਬਰਸ ਨੂੰ। ਭਾਵੇਂ ਕਿ ਕਾਫੀ ਹੱਦ ਤੱਕ ਇਹ ਚੀਜ਼ਾਂ ਅੱਜ ਕੱਲ੍ਹ ਸਮਾਜ ਨੂੰ ਸਮਝ ਆ ਚੁੱਕੀਆਂ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਵਿੱਚ ਅੱਜ ਵੀ ਮੌਜੂਦ ਨੇ। ਉਹ ਵੱਖਰੀ ਗੱਲ ਹੈ ਕਿ ਕਹਾਣੀ ਘੜਨ ਦੇ ਲਈ ਥੋੜ੍ਹੀ ਜਿਹੀ ਉਹਦੀ ਹੋਰ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ, ਥੋੜ੍ਹਾ ਜਿਹਾ ਧੱਕਾ ਵਧਾ ਦਿੱਤਾ ਜਾਂਦਾ, ਥੋੜ੍ਹਾ ਜਿਹਾ ਉਹਨੂੰ ਰੋਮਾਂਚਕ ਕਰਨਾ ਪੈਂਦਾ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਪਈਆਂ ਨੇ। ਕਿਤੇ ਨੌਂ ਦਾ ਸੱਸ ਦੇ ਉੱਤੇ ਤਸ਼ੱਦਦ ਅਤੇ ਕਿਤੇ ਸੱਸ ਦਾ ਨੌਂ ਦੇ ਉੱਤੇ, ਪਰ ਫਾਇਦਾ ਕੋਈ ਨਹੀਂ, ਕੁੱਲ ਮਿਲਾ ਕੇ ਟੁੱਟਣਾ ਤਾਂ ਘਰ ਹੀ ਹੈ, ਭਾਵੇਂ ਘਰ ਵਾਲਾ ਮਾੜਾ ਹੋਵੇ, ਭਾਵੇਂ ਵਹੁਟੀ, ਭਾਵੇਂ ਸੱਸ, ਭਾਵੇਂ ਨਨਾਣ ਅਤੇ ਭਾਵੇਂ ਭਰਜਾਈ। ਜੇ ਆਪਾਂ ਇਹ ਇੱਕ ਪਰਿਵਾਰ ਦੇ ਵਜੋਂ ਵੇਖੀਏ ਤਾਂ ਉਸ ਪਰਿਵਾਰ ਦਾ ਆਪਾਂ ਆਪਣੇ ਆਪ ਨੂੰ ਹਿੱਸਾ ਸਮਝੀਏ ਤਾਂ ਫਿਰ ਕੋਈ ਵੀ ਉਹਨੂੰ ਤੋੜਨਾ ਨਹੀਂ ਚਾਹੂਗਾ। ਬਰਕਤ ਅਸੀਂ ਦੇ ਵਿੱਚ ਆ, ਮੈਂ ਦੇ ਵਿੱਚ ਨਹੀਂ, ਕਿਉਂਕਿ ਮੈਂ ਜਿੱਥੇ ਪੰਜਾਂ ਤੋਂ ਚਾਰ ਕਰ ਦਿੰਦੀ ਹੈ ਉੱਥੇ ਚੌਵਾਂ ਤੋਂ ਤਿੰਨ ਅਤੇ ਤਿੰਨਾਂ ਤੋਂ ਦੋ ਵੀ ਕਰ ਦਿੰਦੀ ਹੈ, ਅਤੇ ਜੇ ਦੋ ਵੀ ਰਹਿ ਜਾਣ ਤਾਂ ਅੱਜ ਕੱਲ੍ਹ ਬੜੇ ਦੋ ਵੀ ਆਪਾਂ ਇੱਕ ਹੁੰਦੇ

ਦੇਖ ਰਹੇ ਕਿਉਂਕਿ ਉਹ ਮੈਂ ਹੁੰਦੀ ਹੈ, ਫਿਰ ਮੈਂ ਦੇ ਵਿੱਚ ਹੋਰ ਕੁਛ ਸਮਾਜ ਨਹੀਂ ਪਾਉਂਦਾ। ਤੇ ਜੇ ਆਪਾਂ ਇਸ ਵਰਤਾਰੇ ਤੋਂ ਹਟ ਕੇ ਵੀ ਗੱਲ ਕਰੀਏ ਤੇ ਸਾਨੂੰ ਇਦਾਂ ਦੀ ਬਿਰਤੀ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ, ਜਿੱਥੇ ਜੇਕਰ ਤੁਹਾਡੀ ਕੋਈ ਮੰਨ ਰਿਹਾ ਵਾ, ਜੇਕਰ ਤੁਹਾਡੀ ਕੋਈ ਸੁਣ ਰਿਹਾ ਵਾ, ਜੇਕਰ ਤੁਹਾਡੀ ਕੋਈ ਇੱਜ਼ਤ ਕਰ ਰਿਹਾ ਵਾ, ਤੇ ਆਪਾਂ ਉਹਨੂੰ ਦੱਬੀ ਚੱਲੀਏ। ਜੇ ਕੋਈ ਥੋੜਾ ਜਿਹਾ ਕਰਦਾ ਤੇ ਆਪਾਂ ਥੋੜਾ ਭਾਰ ਹੋਰ ਵਧਾ ਦਿੰਦੇ ਹਾਂ, ਤੇ ਜੇ ਉਹ ਕਰ ਲੈਂਦਾ ਤੇ ਫਿਰ ਥੋੜਾ ਜਿਹਾ ਹੋਰ। ਇਹ ਨੌ ਸੱਸ ਤੋਂ ਇਲਾਵਾ ਬਾਕੀ ਵੀ ਕਈ ਕੰਮਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਆਪਾਂ ਵੇਖ ਲੈਂਦੇ। ਸੋ ਕੋਸ਼ਿਸ਼ ਕਰੋ ਕਿ ਜਿਹਦੀ ਜਿੰਨੀ ਬਣਦੀ ਇੱਜ਼ਤ ਹੈ ਉਹਨੂੰ ਦਿਓ, ਜਿਹਦਾ ਜਿੰਨਾ ਸਤਿਕਾਰ ਹੈ ਉਹਨੂੰ ਦਿਓ, ਜਿਹਦੀ ਜਿੰਨੀ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਥਾਂ ਹੈ ਉਹਨੂੰ ਜ਼ਰੂਰ ਦਿਓ, ਜ਼ਰੂਰ ਪਰੋਸੋ। ਧੰਨਵਾਦ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਹਨੂੰ ਪੰਜਾਬੀ 'ਚ ਅਨੁਵਾਦ ਕਰਦਿਆਂ ਮੈਂ ਠੀਕ ਨਿਭਾ ਪਾਇਆ ਹੋਵਾਂਗਾ। ਧੰਨਵਾਦ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

in the house.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਇਸ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ, ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਕਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਨ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਕਹਿੰਦਾ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.